ਹਾਉ ਅਰਜਨ ਕੇ ਬੜ ਭਾਗ ਬੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਰਿਪਤਸ ਹੈ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ

ਹੀ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਖੀ ਕਾਸ਼ਟ ਹਰਿਆ ਰਹਾਉ। ਜਾਣਨ ਪਿਤਾ ਲੋਕ ਸੁਤ ਬਰਤਾਉ, ਕੋਈ ਨਾ ਕਿਸ ਕੀ ਧਰਿਆਉ, ਸਿਰ ਸਿਰ ਜਿਕ ਸੰਭਾਹੇ ਠਾਕੁਰ, ਕਾਹੀ ਮਨ ਭਵ ਕਰਿਆ। ਉਡੇ ਉਡੇ ਆਵੈ ਸੈ ਕੋਸਾਉ, ਤਿਸ ਪਾਛੈ ਬਚਰੇ ਛਰਿਆ। ਤਿੰਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਵਡੇ ਅਵਰਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧਿਆ ਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋ ਹੋਈ।

ਨਾਹੇ ਜੀ ਅਜੰਤ ਸਭ ਤੇਰਾ ਖੇਲੋ ਵਿਜੋਗ ਮਿਲ ਵਿਛੜਿਆ ਸੰਜੋਗੀ ਮੈਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਣ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਣ ਕੋਏ

ਭਇਆ ਪ੍ਰਣਮਤ ਨਾਨਕ ਤਿੰਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮੁਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦਿਓਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਬਰ ਕਾਜ ਤੇਰਾ ਕਿਤਾ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਤੇ ਪਾਮ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹੱਦ ਮੁਝੇ ਅਬਰਿਆ ਮਰਨ ਕਾਲ ਕਾ ਤ੍ਰਾਸ ਨ ਵਰਿਆ ਹੋ ਜੋ ਸਦਾ ਹਮਾਰੇ ਪੱਛਾਉ ਸ੍ਰੀ ਅਸ ਧੁਜ ਜੋ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਉ ਕਾਲ ਪਾਏ ਸਿਵਜੂ ਅਵਤਰਾਉ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ

ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸੰਵਾਰੀ ਸਿਵਕਣ ਕੋ

ਤੀਰ ਪਛਾਨਾ ਈ ਘਟ ਘਟ ਕੇ ਪੜ ਪੜ ਕੇ ਜਾਣਾ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇਹ ਪਾਰਾ ਜਬ ਆ ਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਹਰ ਸਭ ਹੂੰ

ਕਾਚੀ ਨਤ ਨਹ ਭੇਵ ਆਪ ਆਪਣੀ ਬੁੱਧ ਹਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ।

ਦੁਸ਼ਟ ਅਰਿਸ਼ਟ ਅਰੰਤ ਦਕਾਲਾ ਕਿਰਪਾ ਦ੍ਰਿਸ਼ਟ ਤਰਨ ਜਾਹ ਨਿਹਰ ਹੋ ਤਾਕੇ ਤਾਪ ਤਨਕ ਮੈਂ ਹੈ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁੱਠ ਛਾਂ ਛਮ ਸਕੈ ਨਾ ਕੋਈ।

ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਥ ਦੈ ਲਿਹੋ ਬਾਰੀ ਸ਼ਰਮ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ।

ਕਰਤਾ ਸ੍ਰੀ ਅਸਤੋਜ ਜਪ ਹੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ

ਜਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖੇ ਆਪ ਮੋਹਿ ਔਰ ਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਵਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ।

ਚਾਉ ਪਈ ਜੋ ਇਹ ਕਥਾ ਸੁਣੈ ਔਰ ਗਾਵੈ ਦੁੱਖ ਪਾਪ ਤੇ ਨਿਕਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਤਮੇ ਅਛਬ ਸਕੈ ਨਾ ਕੋਈ ਸਮਤ ਸਤਰਹ ਸਹਸ ਪਚਾਵਣ ਹਾੜ ਵਧੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਸਤਦ੍ਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਰਗਬਰ ਕਥਾ ਪ੍ਰਸੰਗ।

ਸੱਚ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ, ਜਿਸ ਦੀਆਂ ਇਹ ਵਡਿਆਈਆਂ।

ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਸ਼ੁੱਕਰਵਾਰ ਨੂੰ ਕੌਮ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਖਾਲਸਾ, ਸੋ ਉਹਨਾਂ ਨੂੰ ਤਾਂ ਸਾਰੇ ਜਾਣਦੇ ਹਾਂ ਆਪਾਂ, ਜੋ ਜਿਨ੍ਹਾਂ ਨੇ ਇੰਦਰਾ ਪਾਪਣ ਦਾ ਸੋਧਾ ਲਾਇਆ ਸੀ, ਸੋ ਉਹਨਾਂ ਦੀ ਧਰਮ ਸਪਤਨੀ ਬੀਬੀ ਬਿਮਲ ਕੌਰ ਖਾਲਸਾ, ਸੋ ਜਿਨ੍ਹਾਂ ਨੂੰ 1991 ਨੂੰ ਸੋ ਮੋਹਾਲੀ ਵਿਖੇ ਸੋ ਮੌਜੂਦਾ ਸਰਕਾਰ ਨੇ ਬੜੀ ਭੇਦਭਾਲ ਦੀ ਹਾਲਤ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਸੀ। ਸੋ 2 ਸਤੰਬਰ ਨੂੰ ਉਹਨਾਂ ਦਾ ਸ਼ਹੀਦੀ ਦਿਨ ਹੁੰਦਾ ਹੈ, ਸੋ ਲੰਘ ਕੇ ਗਿਆ, ਕੱਲ੍ਹ ਨੂੰ ਇੰਡੀਆ ਮਨਾਇਆ ਉਹਨਾਂ ਦੇ ਪਰਿਵਾਰ ਨੇ। ਸੋ ਉਹਨਾਂ ਦਾ ਜਿਹੜਾ ਬੀਬੀ ਬਿਮਲ ਕੌਰ ਖਾਲਸਾ ਦਾ, ਕਿਸੇ ਨੇ ਅੱਜ ਤੱਕ ਉਹਨਾਂ ਦਾ ਸੋ ਬਾਹਰ ਵਿਦੇਸ਼ਾਂ ਵਿੱਚ ਜਾਂ ਇੰਡੀਆ 'ਚ ਬਹੁਤਾ ਮਨਾਇਆ ਨਹੀਂ ਗਿਆ। ਸੋ ਇਹ ਪਹਿਲੀ ਵਾਰ ਗੁਰੂ ਘਰ ਦੀ ਕਮੇਟੀ ਅਤੇ ਬੀਬੀਆਂ ਦਾ ਜਥਾ, ਸੋ ਮਾਤਾ ਖੀਵੀ ਸੋ ਖੇਵਕ ਜਥਾ ਹੈ, ਸੋ ਉਹਨਾਂ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਅਤੇ ਬਹੁਤ ਧੰਨਵਾਦ ਹੈ ਕਮੇਟੀ ਦਾ ਅਤੇ ਬੀਬੀਆਂ ਦਾ। ਸੋ ਉਪਰਾਲਾ ਕਰਦੀਆਂ ਨੇ ਬੀਬੀ ਬਿਮਲ ਕੌਰ ਖਾਲਸਾ ਦਾ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹਾਂ। ਕੱਲ੍ਹ ਸ਼ੁੱਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਪਰਾ ਆਰੰਭ ਹੋਣਗੇ ਅਤੇ ਐਤਵਾਰ ਨੂੰ 6 ਸਤੰਬਰ ਨੂੰ ਭੋਗ ਪਾਏ ਜਾਣਗੇ। ਸੋ ਆਪਾਂ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ। ਬੀਬੀ ਬਿਮਲ ਕੌਰ ਖਾਲਸਾ ਨੇ ਆਪਣੇ ਪਤੀ ਸ਼ਹੀਦ ਹੋਣ ਤੋਂ ਬਾਅਦ ਬਹੁਤ ਵੱਡੀ ਆਪਣੇ ਕੌਮ ਦੀ ਕਮਾਂਡ ਸੰਭਾਲੀ ਅਤੇ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ। ਸੋ ਆਓ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਕੱਲ੍ਹ ਨੂੰ ਉਹਨਾਂ ਦੀ ਯਾਦ ਵਿੱਚ ਖੰਡਪੜ ਸਾਹਿਬ ਆਰੰਭ ਹੋਣਗੇ। ਸੋ ਬੇਨਤੀਆਂ ਪ੍ਰਵਾਨ ਕਰਨੀਆਂ, ਪਹਿਲੀ ਵਾਰ ਮਨਾਉਣ ਲੱਗੀਆਂ, ਸਾਰਿਆਂ ਨੇ ਵੱਧ ਚੜ੍ਹ ਕੇ ਆਉਣਾ। ਆਓ ਹੁਣ ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਦਾ ਜਥਾ ਸਮੂਹ ਸੰਗਤਾਂ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ। ਪੁਲਚੁਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ, ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ, ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਬਾਏ ਮਾਨ ਹੋ ਕਰ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਪਾਵਨ ਸਿੱਖ ਇਤਿਹਾਸ ਆਪਾਂ ਲੜੀਵਾਰ ਸਰਵਣ ਕਰਦੇ ਆ ਰਹੇ। ਗਿਆਨੀ ਗਿਆਨ ਸਿੰਘ ਜੀ, ਖਾਲਸਾ ਪੰਥ ਦੀ ਸਾਜਨਾ ਮਹਾਰਾਜ ਜੀ ਨੇ ਕੀਤੀ, ਸਾਜਨਾ ਕਰਕੇ ਰਹਿਤ ਮਰਿਆਦਾ ਕਿਵੇਂ ਅੰਮ੍ਰਿਤ ਖੰਡੇ ਬਾਟੇ ਦਾ ਛਕਣਾ ਹੈ, ਪੰਜ ਸਿੰਘ ਸਾਹਿਬਾਨਾਂ ਕੋਲੋਂ, ਪੰਜ ਪਿਆਰਿਆਂ ਕੋਲੋਂ, ਉਹਨਾਂ ਦਾ ਜੀਵਨ ਬਹੁਤ ਉੱਚਾ ਸੁੱਚਾ ਅਤੇ ਰਹਿਤ ਮਰਿਆਦਾ ਫਿਰ ਉਹ ਦ੍ਰਿੜ ਕਰਾਉਣ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਬਖਸ਼ੀ, ਆਪ ਦ੍ਰਿੜ ਕਰਵਾਈ ਸੀ, ਆਪ ਧਾਰਨ ਵੀ ਕੀਤੀ ਸੀ, ਉਹ ਸਾਰੀ ਮਰਿਆਦਾ ਦੱਸੀ ਹੈ। ਪਰ ਇਸ ਤਰ੍ਹਾਂ ਕਹਿੰਦੇ ਵੀ ਜੇ ਕੋਈ ਤਿਆਰ ਬਰਤਿਆਰ ਸਿੰਘ ਅੰਮ੍ਰਿਤ ਛਕਾਉਣਗੇ ਖਾਲਸਾ ਜੀ ਅਤੇ ਛਕਣਗੇ ਗੁਰ ਮਰਿਆਦਾ ਵਿੱਚ ਰਹਿ ਕੇ ਪੂਰੀ ਵਿੱਚ, ਅਤੇ ਉਹ ਮਹਾਨ ਪ੍ਰਤਾਪੀ ਸੂਰਮੇ ਹੋ ਜਾਣਗੇ, ਪਹਿਲੇ ਸਿੰਘਾਂ ਨਾਲੋਂ ਵੀ ਜ਼ਿਆਦੇ ਹੋਣਗੇ। ਕੀਰਤੇ ਕੱਲ੍ਹ ਇਹੀ ਕਿਹਾ ਸੀ ਕਿ ਤਾਂ ਤੇ ਪਾਛੇ ਕਹੀ ਰੀਤ ਅਨੁਸਾਰ ਜੋ ਪਿਆਸ਼ਾ ਹੈ ਸਿੰਘ ਸੁਧਾ ਛਕੈ ਆਸ਼ਾ ਉਹ ਛਕਾਵੈ ਰੂਰ ਹੈ, ਤੋ ਤੋ ਸਿੰਘ ਪੂਰਨ ਪ੍ਰਤਾਪੀ ਅਬ ਭੀ ਅਮਾਪੀ, ਪਹਿਲਿਓਂ ਸੈ ਥੈ ਹੈ ਆਪ ਜਾਣ ਲਓ ਜ਼ਰੂਰ ਹੈ, ਜਾਣ ਲਓ ਵੀ ਜ਼ਰੂਰ ਹੋਵੇ। ਐਸੇ ਜਿੱਥੇ ਗੁਰ ਮਰਿਆਦਾ ਹੈ ਉੱਥੇ ਤੇਜ ਤਪ ਮਹਾਰਾਜ ਦਿੰਦੇ ਨੇ, ਮਰਿਆਦਾ ਵਿੱਚ ਬਹੁਤ ਢਲਿਆਈ ਆਉਂਦੀ ਹੈ, ਜਦੋਂ ਉਦੋਂ ਫਿਰ ਖਾਲਸੇ ਦਾ ਜਿਹੜਾ ਤੇਜ ਪ੍ਰਤਾਪ ਵੀ ਘਟਦਾ ਹੈ, ਮੱਠਾ ਪੈ ਜਾਂਦਾ ਹੈ, ਫਿਰ ਉਦੋਂ ਦੁਸ਼ਮਣ ਉੱਪਰ ਦੀ ਹੋ ਜਾਂਦਾ ਹੈ ਇਹਨੂੰ ਫੇਲ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ਇਸ ਕਰਕੇ ਇਹ ਕਿਹਾ ਸੀ ਵੀ ਫਿਰ ਪਿਛਲਿਆਂ ਤੋਂ ਵੀ ਹੁਣ ਵੀ ਵੱਧ ਪ੍ਰਤਾਪ ਹੋਣਗੇ, ਕਿਉਂਕਿ ਕਲਯੁੱਗ ਦਾ ਸਮਾਂ ਹੈ, ਕਲੂ ਦੇ ਸਮੇਂ ਅੰਦਰ ਰਹਿਤ ਮਰਿਆਦਾ

0: ਜਿਨ੍ਹਾਂ ਦਾ ਤੇਜ ਪ੍ਰਤਾਪ ਸੀ ਬਹੁਤ। ਘਰਾਂ 'ਚ ਗੱਲਾਂ ਹੁੰਦੀਆਂ ਸੀ, ਦੁਸ਼ਮਣ ਕੰਬਦੇ ਸਨ, ਬੱਚਿਆਂ ਨੂੰ ਚੁੱਪ ਕਰਾਉਂਦੇ ਸੀ ਉਹਨਾਂ ਦਾ ਨਾਂ ਲੈ ਲੈ ਕੇ। ਉਸ ਤੋਂ ਬਾਅਦ ਸਰਦਾਰ ਹਰੀ ਸਿੰਘ ਜੀ ਨਲੂਆ, ਸ਼ੇਰੇ ਪੰਜਾਬ ਦਾ ਵੀ ਉਨਾ ਤੇਜ ਡਰ ਨਹੀਂ ਸੀ ਜਿੰਨਾ ਸਰਦਾਰ ਹਰੀ ਸਿੰਘ ਨਲੂਏ ਦਾ ਸੀ। ਪਠਾਣੀਆਂ ਘਰਾਂ 'ਚ ਬੱਚੇ ਚੁੱਪ ਕਰਾਉਂਦੀਆਂ ਸੀ, ਦੁਸ਼ਮਣ ਸਰਦਾਰ ਹਰੀ ਸਿੰਘ ਜੀ ਨਲੂਏ ਦਾ ਨਾਂ ਸੁਣ ਕੇ ਕੰਬਦੇ ਸੀ, ਥਰ ਥਰ ਕੰਬਦੇ ਸੀ, ਕਿਉਂ ਪ੍ਰਪੱਕ ਸੀ ਨਾ ਮਰਿਆਦਾ ਵਿੱਚ ਜਾਸਾਦ ਦੇ ਵਿੱਚ, ਤੇਜ ਤਾਪ ਬਹੁਤ ਸੀ। ਇਵੇਂ ਉਸ ਤੋਂ ਬਾਅਦ ਜਰਨੈਲ ਸਾਰੇ ਸਨਮਾਨਯੋਗ ਨੇ, ਕੁਰਬਾਨੀਆਂ ਬੜੀਆਂ ਸਿੱਖਾਂ ਦੀਆਂ, ਪਰ 6 ਸਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਰਹੇ ਉਹਨਾਂ ਕੋਲ, ਅਤੇ ਫਿਰ ਵੀ ਫੌਜ ਸੀ, ਖਾਲਸਾ ਫੌਜ ਕਿਲ੍ਹਿਆਂ ਦੇ ਮਾਲਕ ਸੀ, ਪਾਤਸ਼ਾਹੀ ਸੀ ਉਹਨਾਂ ਕੋਲ ਤੇਜ ਪ੍ਰਤਾਪ। ਬਿਨਾਂ ਕਿਲ੍ਹਿਆਂ ਤੋਂ ਬਿਨਾਂ ਫੌਜ ਤੋਂ 6 ਤੋਂ 7 ਸਾਲ ਜਿਹੜਾ ਕੌਮ ਦੀ ਅਗਵਾਈ ਕੀਤੀ ਹੈ, ਅਤੇ ਪੂਰੀ ਗੱਜ ਵੱਜ ਕੇ ਕਿਸੇ ਦਾ ਥੋੜ੍ਹਾ ਜਿੰਨਾ ਵੀ ਖੌਫ ਨਹੀਂ ਕੀਤਾ, ਦੁਸ਼ਮਣ ਨੂੰ ਲਲਕਾਰਿਆ ਹੈ, ਕੰਡੇ ਕੱਢੇ ਨੇ, ਚੁੱਭਦੇ ਜਿਹੜੇ ਸਨ। ਔਰ ਇੰਨੀ ਜ਼ੁਰਤ ਅਤੇ ਇੰਨਾ ਤੇਜ ਤਪ ਉਹ ਦਿੱਤਾ ਤੀਜੇ ਥਾਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਸੱਚੇ ਪਾਤਸ਼ਾਹ ਜੀ। ਤਿਆਰ ਪਰ ਤਿਆਰ ਸੀ ਨਾ ਆਪ, ਬਿਨਾਂ ਰਾਜ ਤੋਂ, ਬਿਨਾਂ ਕਿਲ੍ਹਿਆਂ ਤੋਂ, ਬਿਨਾਂ ਫੌਜ ਤੋਂ ਏਡੀ ਵੱਡੀ ਤਾਕਤ ਨਾਲ ਟੱਕਰ ਲੈਣੀ, ਅਤੇ ਲਲਕਾਰਨਾ ਸਮੇਂ ਦੇ ਹੁਕਮਰਾਨਾਂ ਨੂੰ, ਸਰਕਾਰ ਨੂੰ, ਕੌਮ ਦੇ ਦੁਸ਼ਮਣਾਂ ਨੂੰ, ਦੁਸ਼ਟਾਂ ਪਾਪੀਆਂ ਨੂੰ ਸਿੱਧੇ ਕਰ ਦੇਣਾ, ਥਰ ਥਰ ਕੰਬਦੇ ਸੀ। ਭਿੰਡਰਾਂ ਵਾਲਾ, ਭਿੰਡਰਾਂ ਵਾਲਾ, ਥਰ ਥਰ ਕੰਬਦੇ ਸੀ ਦੁਸ਼ਮਣ। ਤੀਜੇ ਸੀ ਜੇ ਮਰਿਆਦਾ ਸੀ ਤਾਂ ਹੀ ਗਿਆਨੀ ਗਿਆਨ ਸਿੰਘ ਜੀ ਨੇ ਵੀ ਹੁਣ ਤੋਂ ਵੀ ਵੱਧ ਪ੍ਰਤਾਪ ਹੋਵੇਗਾ ਫਿਰ ਭਾਈ, ਹੁਣ ਤੋਂ ਵੀ ਵੱਧ ਪ੍ਰਤਾਪ, ਪਿਛਲੇ ਸਿੰਘਾਂ ਨਾਲੋਂ ਵੀ, ਅਤੇ ਪਿਛਲੇ ਸਿੰਘਾਂ ਨਾਲੋਂ ਵੱਧ ਹੀ ਹੋ ਗਿਆ ਨਾ। 6-7 ਸਾਲ ਸਾਰੇ ਯਤਨ ਕਰਨੇ, ਫੜ ਕੇ ਮਾਰ ਦੇਣਾ ਆਨੇ ਬਹਾਨੇ, ਨਹੀਂ ਦੁਸ਼ਮਣ ਕਾਮਯਾਬ ਹੋਇਆ, ਨਹੀਂ ਚਾਲਾਂ ਚੱਲੀਆਂ ਗੌਰਮੈਂਟ ਦੀਆਂ ਬਾਬਾ ਜਰਨੈਲ ਸਿੰਘ 'ਤੇ। ਅਖੀਰ ਸ਼ਹੀਦੀ ਹੋਣੀ ਸੀ, ਅਤੇ ਹੋਈ ਉਹਨਾਂ ਦੇ ਬਚਨਾਂ ਮੁਤਾਬਕ, ਉਹਨਾਂ ਦੀ ਇੱਛਾ ਮੁਤਾਬਕ, ਜਿਵੇਂ ਉਹਨਾਂ ਬਚਨ ਕੀਤਾ, ਇੱਕ ਬਚਨ ਪੂਰਾ ਕੀਤਾ, ਦੁਸ਼ਮਣ ਦੇ ਦੰਦ ਖੱਟੇ ਕਰਕੇ, ਧੌਣ ਨੀਵੀਂ ਕਰਕੇ, ਆਪਣੀ ਬੁੱਕਲ 'ਚ ਧੌਣ ਪਾਉਣੀ ਪਈ ਸੀ। ਇੰਨਾ ਨੁਕਸਾਨ ਹੋਇਆ ਫੌਜ ਦਾ, ਹਿੰਦੁਸਤਾਨ ਦੀ ਦਾ। ਸੋ ਬੁਖਲਾ ਗਿਆ ਸੀ ਦੁਸ਼ਮਣ, ਤਾਂ ਹੀ ਕਤਲੇਆਮ ਹੋਇਆ ਸਿੱਖਾਂ ਦਾ 1984 'ਚ, ਉਦੋਂ ਬਾਅਦ 'ਚ ਇਹ ਬੁਖਲਾਏ ਹੋਏ ਸੀ ਨਾ, ਦੁਖੀ ਸੀ ਅੰਦਰੋਂ, ਅਟੈਕ ਕਰਕੇ ਵੀ, ਇੰਨਾ ਕੁਛ ਕਰਕੇ ਵੀ। ਸੋ ਇਸ ਕਰਕੇ ਸਾਧ ਸੰਗ ਜੀ, ਇੰਨਾ ਪ੍ਰਤਾਪ ਸੀ ਬਾਬਾ ਜਰਨੈਲ ਸਿੰਘ ਜੀ ਦਾ, ਮਗਰੋਂ ਵੀ ਤਸਵੀਰ ਵੀ ਡਰਾਉਂਦੀ ਆ ਹਾਲੇ ਤੱਕ ਵੀ ਸੰਤਾਂ ਦੀ, ਤਸਵੀਰ ਡਰਾਵੇ ਵੈਰੀ ਨੂੰ, ਤਸਵੀਰ ਵੀ ਡਰਾਉਂਦੀ ਹੈ। ਤੋ ਤੋ ਸਿੰਘ ਪੂਰਨ ਪ੍ਰਤਾਪੀ, ਅਬ ਭੀ ਅੱਛਾ ਅਮਾਪੀ, ਅਬ ਭੀ ਅਮਾਪੀ, ਪਹਿਲਿਓ ਸਹਿ ਥੈ ਹੈ ਆਪ, ਜਾਣ ਲਓ ਜ਼ਰੂਰ ਹੈ। ਯਾਨੀ ਗਿਆਨ ਸਿੰਘ ਜੀ ਕਹਿੰਦੇ ਜਾਣ ਲਓ ਜ਼ਰੂਰ, ਹੁਣ ਵੀ ਹੋਣਗੇ, ਉਸ ਤੋਂ ਪਹਿਲਾਂ ਤੋਂ ਵੀ ਜ਼ਿਆਦਾ ਪ੍ਰਤਾਪੀ, ਪ੍ਰਤਾਪ ਵਾਲੇ, ਤੇਜ ਤਪ ਵਾਲੇ, ਪ੍ਰਭਾਵਸ਼ਾਲੀ। ਇਹ ਮਰਿਆਦਾ ਕਰਕੇ, ਰਹਿਤ ਮਰਿਆਦਾ ਵਿੱਚ, ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ, ਜਬਲਾ ਖਾਲਸਾ ਰਹਾ ਨਿਆਰਾ, ਤਬਲਕ ਤੇਜ ਦਿਊ ਮੈਂ ਸਾਰਾ, ਜਬੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਅੱਗੇ ਇਹ ਨਸੀਹਤਾਂ ਦੱਸ ਕੇ, ਦੇ ਕੇ ਆਪਣਾ ਫਰਜ਼ ਨਿਭਾਉਂਦੇ ਹੋਏ, ਜਿਵੇਂ ਹੋਰ ਗਿਆਨੀ ਗਿਆਨ ਸੀ, ਜਿਵੇਂ ਫੁੱਟ ਪੈ ਰਹੀ ਉਸ ਵੇਲੇ ਦੇ ਸਿੱਖਾਂ ਵਿੱਚ, ਉਹ ਹੁਣ ਆਪਣੇ ਹਿਰਦਿਓਂ ਜਿਵੇਂ ਹੌਂਕਾ ਲੈਂਦੇ ਨੇ, ਪਿੱਛੇ ਵੀ ਕਹਿ ਆਏ ਨੇ ਹਾਏ ਸ਼ਬਦ ਵਰਤਿਆ, ਜਿਵੇਂ ਅੱਗੇ ਹੋਰ ਬਿਆਨ ਕਰ ਰਹੇ ਨੇ, ਪ੍ਰਸੰਗ ਸਰਵਣ ਕਰਨਾ ਕਰੀਏ ਜੀ।
1: ਪਰ ਜੇ ਰਹਿ ਹੈ ਕਿਛ ਭੇਦ ਬਾਦ ਆਪਸ ਮੈਂ,
0: ਪਰ ਜਿਹੜੇ ਕਹਿੰਦੇ ਪੈ ਰਹੇ ਨੇ ਆਪਸ ਵਿੱਚ ਭੇਦ ਬਾਦ, ਭੇਦ ਫੁੱਟ ਤੇ ਫੁੱਟ ਕਰਕੇ ਜੋ ਝਗੜੇ ਆਪਸ ਵਿੱਚ ਪਏ ਹੋਏ ਨੇ, ਪੈ ਰਹੇ ਹਨ।
1: ਹਰ ਜੇ ਕਰਨ ਹਾਰੀ ਭਾਰੀ ਇਹ ਮਰ ਜੈ,
0: ਇਹ ਹਰ ਜੇ, ਹਰਜ ਹੁੰਦਾ ਨੁਕਸਾਨ, ਇਹ ਨੁਕਸਾਨ ਕਰਨ ਵਾਲੀ ਹੈ ਪੰਥ ਦਾ, ਗੁਰੂ ਪੰਥ ਦਾ, ਖਾਲਸੇ ਦਾ ਬਹੁਤ।

0: ਭਾਰੀ ਨੁਕਸਾਨ ਕਰਨ ਵਾਲੀ ਇਹ ਬਿਮਾਰੀ ਹੈ ਜਿਹੜੀ ਆਪਸ ਵਿੱਚ ਫੁੱਟ ਆ, ਭੇਦ ਆ, ਮਰਜ ਹੈ, ਮਰੀ ਪਈ ਹੈ, ਇਹ ਬਿਮਾਰੀ ਹੈ। ਕਹਿੰਦੇ ਭਾਰੀ ਬੜੀ
1: ਮਰਜ ਹੈ, ਹਾਏ ਬੇਸਲੂਕੀ ਸੂਕੀ ਟਕ ਟੈਂਸ।
0: ਸੋ ਜੇਕਰ ਕਹਿੰਦੇ ਹਾਏ ਰੱਬਾ ਸੱਚੇ ਪਾਤਸ਼ਾਹ ਕਾ ਲੈ ਕੇ ਕਹਿੰਦੇ ਨੇ, ਜੇ ਮਰ ਜਾਵੇ ਸੁੱਕੀ ਜਿਹੜੀ ਆਪਸ ਵਿੱਚ ਹੈਂਕੜ ਆ ਨਾ, ਹੰਕਾਰ ਆ, ਟੈਂ ਟੈਂ ਜਿਹੜੀ ਆਪਸ ਵਿੱਚ ਧੜੇ ਬਣਾ ਕੇ ਇੱਕ ਦੂਜੇ ਨੂੰ ਨਿੰਦਣ ਦੀ, ਖਹਿਬਾਜ਼ੀਆਂ ਦੀ, ਦੁਆਸ਼ ਈਰਖਾ ਦੀ, ਸੋ ਇਹ ਜੇ ਸੁੱਕੀ ਜਿਹੜੀ ਟਕ ਟੈਂਸ ਆ, ਟੈਂ ਟੈਂ ਸੁੱਕੀ ਆਕੜ ਜਿਹੜੀ ਹੈ, ਜੇ ਮਰ ਜਾਵੇ ਤਾਂ ਆਕੜਾਦਕ ਸਾਰਿਆਂ ਵਿੱਚੋਂ।
1: ਫਿਰ ਲਾਜਵਤੀ ਸਮੈ ਲਰਜੈ ਗਰਜ।
0: ਅਤੇ ਫਿਰ ਲਾਜਵਤੀ ਇੱਕ ਲਾਜਵੰਤੀ ਬੂਟੀ ਹੁੰਦੀ ਹੈ, ਫਿਰ ਲਾਜਵੰਤੀ ਬੂਟੀ ਵਾਂਗ ਉਹਦੇ ਵਾਂਗ ਲਰਜੈ ਹੈ, ਗਰਜੈ, ਇਹ ਫਿਰ ਉਹ ਸੋ ਕੰਬ ਕੇ ਨਾਸ ਹੋ ਜਾਵੇ। ਸੋ ਲਰਜੈ ਹੈ, ਗਰਜੈ, ਲਰਜਾ ਹੁੰਦਾ ਕੰਬਣਾ, ਕੰਬ ਕੇ ਫਿਰ ਉਹ ਨਾਸ ਹੋ ਜਾਵੇਗੀ ਇਹ ਬਿਮਾਰੀ, ਜੇ ਕਰਕੇ ਤਾਂ ਏਕਤਾ ਹੋ ਜਾਵੇ। ਅਤੇ ਸਤਸੰਗ ਹੈ ਜੀ, ਇਹ ਜਿਹੜਾ ਭੈੜਾ ਵਰਤਾਓ ਅਤੇ ਸੁੱਕੀ ਆਕੜ ਮਰ ਜਾਣ ਤਾਂ ਹੇਰ ਦੇਖ ਕੇ ਲਾਜਵੰਤੀ ਬੂਟੀ ਵਾਂਗ ਕੰਬ ਜਾਣ, ਭਾਵ ਖਤਮ ਹੋ ਜਾਣ, ਇਹ ਔਗਣ।
1: ਗਰਜ ਹੈ ਮੂੜ ਬਰ ਜਨਾ ਦਾਨੇ ਡਰ ਜਹ।
0: ਜੇਕਰ ਦਿਆਣ ਦਾਨੇ ਸਿਆਣੇ ਸਿੰਘ ਵੱਡੀ ਉਮਰ ਦੇ ਚੜ੍ਹਦੀ ਕਲਾ ਵਾਲੇ ਨਾ ਰੋਕਣਗੇ ਸਿੰਘਾਂ ਨੂੰ ਆਪਸ ਵਿੱਚ ਈਰਖਾ ਵੱਲੋਂ, ਦੁਆਇਸ਼ ਵੱਲੋਂ, ਪਾੜਿਆਂ ਵੱਲੋਂ, ਵਿਰੋਧ ਵੱਲੋਂ, ਡਰ ਜਾਣਗੇ ਉਹ ਵੀ ਆਪਾਂ ਕੀ ਲੈਣਾ ਹੈ ਜਾਂ ਆਪਣਾ ਨਾ ਕੋਈ ਨੁਕਸਾਨ ਹੋ ਜਾਵੇ, ਤਾਂ ਪਰ ਜਾ ਹੈ ਫਾਰੇ, ਤਾਂ ਫਿਰ ਗਰਜਾਂ ਹੈ ਮੂਡ, ਇਹ ਮੂਰਖ ਸਿੱਖ ਆਪਸ ਵਿੱਚ ਗਲ ਜਾਣਗੇ। ਗਰਜਾਂ ਹੈ ਮੂਡ, ਵਰਜਾ ਨਾ ਦਾਨੇ ਡਰ ਜਾ ਹੈ, ਜੇ ਡਰ ਗਏ ਤਾਂ ਉਹਨਾਂ ਆਪਣੀ ਚੁੱਪ ਹੋ ਗਏ ਤਾਂ।
1: ਪਰ ਜਹਿ ਫਾਰੇ ਤੈ ਦਰਾਰੇ ਦਿਲ ਫਰ ਜਾ।
0: ਫਿਰ ਪੈ ਜਾਣਗੇ ਪਾੜੇ ਫਾਰੇ, ਬਹੁਤ ਜ਼ਿਆਦਾ ਪਾੜੇ ਹੋਰ ਪੈ ਜਾਣਗੇ, ਦਰਾਰੇ ਦਿਲ ਵਰ ਜਾ ਫਰ ਜਾ, ਦਿਲਾਂ ਤੱਕ ਇਹ ਵਿਰੋਧ ਫੜ ਲੈਣਗੇ, ਦਿਲਾਂ ਤੱਕ ਤੇੜਾਂ ਪੈ ਜਾਣਗੀਆਂ, ਫਿਰ ਇਹ ਵਿਰੋਧ ਪੱਕਾ ਹੋ ਜਾਵੇਗਾ।
1: ਫਰਜੈ ਸਮਝ ਹਮ ਨਿਜ ਦਿੜ ਕਰ।
0: ਕਹਿੰਦੇ ਆਪਣਾ ਫਰਜ਼ ਸਮਝ ਕੇ, ਆਪਣਾ ਡਿਊਟੀ ਸਮਝ ਕੇ ਮੈਂ ਆਪਣਾ, ਅਤੇ ਇਸ ਕਰਕੇ ਪੱਕਾ ਕਰਕੇ, ਦਿੜ ਪੱਕਾ ਹੋ ਕੇ ਇਹ ਲਿਖਦਾ ਹਾਂ, ਮੈਂ ਪੰਥ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਹਾਂ।
1: ਜੈਸੀ ਅਰਜੈ ਗੁਜਾਰੀ ਖਾਲਸੇ ਪੈਯੋ ਤੇ ਗਰਜੈ।
0: ਇਹ ਮੈਂ ਜੈਸੀ ਅਰਜੈ ਗੁਜਾਰੀ, ਇਹ ਅਰਜੈ ਜਿਸ ਤਰ੍ਹਾਂ ਦੀ ਇੱਕ ਬੇਨਤੀ ਹੁੰਦੀ ਹੈ ਨਾ, ਮੈਂ ਅਰਦਾਸ ਹੀ ਖਾਲਸੇ ਦੇ ਪਾਸੇ ਕਹਿ ਰਿਹਾ ਹਾਂ ਆਪਣੇ, ਸੋ ਗਰਜੈ ਆਪਣਾ ਫਰਜ਼ ਸਮਝ ਕੇ ਖਾਲਸੇ ਦੇ ਕੋਲ ਇਹ ਜਿਹੜੀ ਹੈ ਸੋ ਲੋੜਵੰਦ ਹੋ ਕੇ, ਕਿਉਂਕਿ ਮੈਂ ਵੀ ਇੱਕ ਪੰਥ ਦਾ ਹਿੱਸਾ ਵਾਂ, ਗਰਜੈ ਗਰਜ ਰੱਖ ਕੇ ਲੋੜਵੰਦ ਹੋ ਕੇ ਮੈਂ ਖਾਲਸੇ ਦੇ ਕੋਲ ਅਰਜ ਗੁਜ਼ਾਰੀ ਹੈ, ਇਹ ਬੇਨਤੀ ਕੀਤੀ ਹੈ ਖਾਲਸਾ ਜੀ ਪੱਕਾ ਹੋ ਕੇ ਵੀ ਇੱਕ ਧਾਰਨ ਕਰ ਲਵੋ, ਆਪਸੀ ਪਾੜੇ ਜਿਹੜੇ ਹੈ ਉਹ ਛੱਡ ਦਿਓ, ਮੇਟ ਦਿਓ।
1: ਗਰਜ ਹੈ ਗੰਢੇ ਫਿਰ ਪਰ ਜਹਿ ਗੰਢੇ ਦਿੜ।
0: ਜੇਕਰ ਨੇ ਹੁਣ ਨਾ ਹੋਸ਼ ਹੋਏ, ਨਾ ਸੰਭਾਲਿਆ ਸਮਾਂ, ਫਿਰ ਗੰਢੇ ਗਲ ਜਾਣਗੇ, ਆਪਾਂ ਆਮ ਕਹਿ ਦਿੰਦੇ ਪੰਜਾਬੀ 'ਚ ਗੰਢੇ ਗਲ ਗਏ, ਪਰ ਫਿਰ ਮੌਕਾ ਲੰਘ ਗਿਆ ਅਤੇ ਨੁਕਸਾਨ ਹੋ ਜਾਂਦਾ, ਸਭ ਕੁਝ ਖਤਮ ਹੋ ਜਾਵੇ, ਫਿਰ ਕੁਝ ਨਹੀਂ ਮਿਲਦਾ ਜਦੋਂ ਗੰਢੇ ਗਲ ਜਾਣ, ਪਛਤਾਵਾ ਹੀ ਹੁੰਦਾ ਹੈ ਪਏ ਹੋਏ, ਜੇ ਨਾ ਸਾਂਭੀਏ ਤਾਂ ਗਰਮੀ ਨਾਲ। ਸੋ ਗਰਜਾ ਹੈ ਗੰਢੇ, ਗੰਢੇ ਗਲ ਜਾਣਗੇ ਫਿਰ ਨੁਕਸਾਨ ਹੀ ਨੁਕਸਾਨ ਹੋਵੇਗਾ, ਨਫ਼ਾ ਕੋਈ ਨਹੀਂ ਹੋਵੇਗਾ। ਫਿਰ ਪਰ ਜਾ ਗੰਢਾ ਦਿੜ, ਫਿਰ ਦਿਲਾਂ ਦੇ ਵਿੱਚ ਪੱਕੀਆਂ ਗੰਢਾਂ ਪੈ ਜਾਣਗੀਆਂ, ਵੈਰ ਵਿਰੋਧ ਦੀਆਂ, ਈਰਖਾ ਦੁਆਇਸ਼ ਦੀਆਂ।
1: ਖੰਡੇ ਤਾਂ ਪੀ ਖੁੱਲ ਹੈ ਨਾ ਢੁੱਲ ਹੈ ਗਰਜ।
0: ਫਿਰ ਖੰਡੇ 'ਤੇ ਵੀ ਦਬਾਅ ਨਾਲ ਵੀ ਲੜਾਈ ਕਰਕੇ ਵੀ ਨਹੀਂ ਖੁੱਲ੍ਹਣਗੀਆਂ ਜਿਹੜੀਆਂ ਗੰਢਾਂ ਪੈ ਗਈਆਂ ਦਿਲਾਂ ਵਿੱਚ। ਐਸੀ ਹਾਲਤ ਬਣ ਗਈ ਜੀ, ਹੁਣ ਨਾ ਮੌਕਾ ਸੰਭਾਲਿਆ, ਪੱਕੀਆਂ ਗੰਢਾਂ ਪੈ ਜਾਣਗੀਆਂ, ਖੰਡੇ ਨਾਲ ਵੀ ਨਹੀਂ ਖੁੱਲ੍ਹਣਗੀਆਂ, ਅਤੇ ਨਾ ਹੀ ਫਿਰ ਨਿਰਾਸ਼ਤਾ ਮਿਲੇਗੀ। ਢੁੱਲ ਜਾ ਹੈ ਗਰਜ ਹੈ, ਫਿਰ ਨਿਰਿਛਤਾ ਹੀ ਮਿਲੇਗੀ, ਫਿਰ ਕਿਸੇ ਤਰ੍ਹਾਂ ਵੀ ਕਿਸੇ ਦੀ ਇੱਛਾ ਜਿਹੜੀ ਹੈ ਗੁਰਮੁਖਾਂ ਦੀ ਪੰਥ ਵਿੱਚ ਏਕਾ ਹੋ ਜੇ, ਥੁਆਕ ਹੋਵੇ ਚੜ੍ਹਦੀ ਕਲਾ, ਫਿਰ ਉਹ ਪੂਰੀ ਨਹੀਂ ਹੋਵੇਗੀ ਬਾਅਦ ਵਿੱਚ ਸਮਾਂ ਲੰਘਿਆਂ ਤੋਂ।
1: ਅਗਰ ਜਾ ਚੰਦਨ ਸਾਲ ਸਾਲ ਬਾਰੀ ਪਾਰ।
0: ਕਹਿੰਦੇ ਅਗਰ ਜੇ ਘਰ ਚੰਦਨ ਦੇ ਬੂਟੇ ਲਾ ਕੇ ਤੇ ਅੰਬਾਂ ਦੇ ਰਸਦਾਇਕ ਬਾਗ ਲਾ ਕੇ ਅੰਬਾਂ ਦੇ ਰੁੱਖ ਲਾ ਕੇ ਤੇ ਐਸੀ ਬਗੀਚੀ ਨੂੰ ਪਾਲਣ ਵਾਸਤੇ
1: ਬਾਰ ਰਖਵਾਰੀ ਆ ਕੇ ਰੰਡੋ ਕੀ ਧਰ ਜਾ।
0: ਜੇਕਰ ਉਹਦੇ ਰਖਵਾਲੀ ਵਾਸਤੇ ਬਾੜ ਜਿਹੜੀ ਹੈ ਬਗੀਚੀ ਦੇ ਅੰਬਾਂ ਤੇ ਚੰਦਨ ਦੇ ਰੁੱਖਾਂ ਇਰੰਡਾਂ ਦੀ ਕਰ ਦੇਈਏ, ਅੱਕ ਦੀ ਤੇ ਇਰੰਡਾਂ ਦੀ ਜਿਵੇਂ ਧਰ ਜਾ ਕੋਈ ਕਰ ਦੇਵੇ, ਉਹ ਰਖਵਾਲੀ ਨੇ ਇਰੰਡ ਤੇ ਅੱਕ ਉਹ ਬਗੀਚੀ ਦੀ ਰਖਵਾਲੀ ਨਹੀਂ ਕਰ ਸਕਣਗੇ।
1: ਧਰ ਜਹਿ ਧੀਰ ਬੀਰ ਪੰਥ ਖਾਲਸਾ ਗੰਭੀਰ।
0: ਇਸ ਤਰ੍ਹਾਂ ਜਿਹੜਾ ਗੁਰੂ ਦਾ ਸਾਜਿਆ ਪੰਥ ਹੈ ਸੋਹਣਾ ਚੰਦਨ ਅਤੇ ਰਸਾਲ ਰਸ ਦਾ ਇੱਕ ਅੰਬਾਂ ਦੇ ਵਾਂਗ ਹੈ ਗੁਣਾਂ ਦੇ ਸਹਿਤ ਪੰਥ ਖਾਲਸਾ ਇਹਦੀ ਵਾੜੀ ਵਾਸਤੇ। ਇਸ ਕਰਕੇ ਕਹਿੰਦੇ ਸ਼ੁਭ ਗੁਣ ਹੋਣੇ ਚਾਹੀਦੇ ਨੇ, ਨਿਮਰਤਾ ਆਦਿਕ, ਅਤੇ ਆਪ ਹੀ ਪੰਥ ਖਾਲਸਾ ਥਵਾਕ ਕਰਕੇ ਵਾੜ ਬਣੇ ਇਹਦੀ, ਆਪ ਹੀ ਰਖਵਾਲੀ ਕਰੇ। ਅਤੇ ਜੇਕਰ ਅੱਕ ਜਿਹੜੇ ਖੁਸ਼ਕ ਹੁੰਦੇ ਨੇ ਪਹਿਲਾਂ ਹੀ ਰੰਡ, ਉਹਨਾਂ ਨੂੰ ਕਹਿ ਦੇਵੇ ਵੀ ਉਹ ਇੱਕਾ ਕਰਾ ਦੇਣਗੇ, ਨਹੀਂ ਹੋਵੇਗਾ। ਸੋ ਐਸੀ ਹਾਲਤ ਹੋਵੇਗੀ, ਧਰ ਜਾ ਹੈ ਧੀਰ ਬੀਰ ਪੰਥ ਖਾਲਸਾ ਗੰਭੀਰ। ਜੇਕਰ ਪੰਥ ਖਾਲਸਾ ਗੰਭੀਰ ਹੋ ਕੇ ਸੁਚੇਤ ਹੋ ਕੇ ਆਪਸ ਵਿੱਚ ਏਕਾ ਕਰ ਲਵੇ, ਧੀਰਜ ਨੂੰ ਧਾਰਨ ਕਰ ਲਵੇ
1: ਤਾਂ
0: ਜੇਕਰ ਏਕਤਾ ਫੜ ਲੈਣ, ਫਰ ਜਹ ਹੈ ਏਕਤਾ, ਜੇ ਏਕਤਾ ਫੜ ਲੈਣ ਇਕੱਠੇ ਹੋ ਜਾਣ ਫਿਰ ਕੀ ਹੋਵੇਗਾ, ਤੋ ਧਰਨੀ ਪੈ ਅਰਜੈ, ਫਿਰ ਸਾਰੀ ਧਰਤੀ 'ਤੇ ਫੈਲ ਜਾਵੇਗਾ ਇਹ ਪੰਥ। ਏਕੇ ਵਿੱਚ ਇੰਨੀ ਬਰਕਤ ਹੈ, ਏਕੇ ਕਉ ਭਉ ਨਾਹੀ ਕੋਏ, ਕਰਤਾ ਕਰੇ ਕਰਾਵੈ ਸੋਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਏਕੇ ਨੂੰ ਕੋਈ ਡਰ ਨਹੀਂ, ਜਿੱਥੇ ਏਕਾ ਹੋ ਜੇ, ਥੋੜ੍ਹੇ ਲੋਕਾਂ ਦਾ ਹੋ ਜੇ ਕੋਈ ਨਹੀਂ ਮਾਣ ਹੁੰਦਾ, ਮੁੱਠੀ ਭਰ ਲੋਕਾਂ ਦਾ, ਬਹੁਤਿਆਂ ਦਾ ਹੋ ਜੇ ਉਹ ਤਾਂ ਫਿਰ ਗੱਲਾਂ ਹੀ ਗਾਂ ਦੀਆਂ ਹੋ ਜਾਂਦੀਆਂ ਨੇ, ਰਾਜ ਭਾਗ ਵੀ ਆ ਜਾਂਦੇ। ਏਕੇ ਕਉ ਭਉ ਨਾਹੀ ਕੋਏ, ਜਿੱਥੇ ਏਕਾ ਉੱਥੇ ਕੋਈ ਡਰ ਨਹੀਂ ਹੁੰਦਾ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਕਰਤਾ ਕਰੇ, ਬਖਸ਼ਿਸ਼ ਕਰੇ, ਕਰਾਵੈ ਸੋਏ, ਉਹੀ ਫਿਰ ਲੋਕਾਂ ਦੇ ਭਲੇ ਵਾਸਤੇ ਜਿੱਥੇ ਭਲਾ ਕਰਨਾ ਹੁੰਦਾ ਉੱਥੇ ਏਕਾ ਕਰਾ ਦਿੰਦਾ। ਕਰਾਵੈ ਸੋਏ, ਕਰਤਾ ਕਰੇ, ਕਰਾਵੈ ਸੋਏ, ਜੇ ਕਰਤਾ ਅਕਾਲ ਪੁਰਖ ਆਪਣੀ ਕਿਰਪਾ ਕਰੇ ਤਾਂ ਉਹ ਏਕਾ ਕਰਾ ਦਿੰਦਾ ਹੈ। ਰਾਜ ਭਾਗ ਉਹਨਾਂ ਕੌਮਾਂ ਨੂੰ ਆ ਜਾਂਦੇ ਨੇ, ਉਹਨਾਂ ਦੇ ਬਸ ਦੁਨੀਆਂ ਦੇ ਰਾਜ ਆ ਜਾਂਦੇ ਨੇ ਏਕੇ ਵਿੱਚ। ਇੰਨੀ ਬਰਕਤ ਹੈ, ਸੂਝ ਬੂਝ ਆ ਬਾਲਿਆ। ਜੇਕਰ ਏਕਾ ਫੜ ਲੈਣ, ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਰੁਕਣ ਦੀਨ ਕਾਜੀ ਜਿਹੜਾ ਸੀ ਉਹਦੇ ਨਾਲ ਚਰਚਾ ਹੁੰਦਿਆਂ ਲੰਬੀ ਚੌੜੀ, ਫਿਰ ਇਹਨੇ ਪੁੱਛਿਆ ਸੀ ਮਹਾਰਾਜ ਰਾਜ ਹੋਊਗਾ ਫਿਰ ਇੰਨੇ ਸੋਹਣੇ ਸੂਲ ਨੇ ਤੁਹਾਡੇ, ਮਹਾਰਾਜ ਨੇ ਕਿਹਾ ਸੀ ਜੇ ਏਕਾ ਸਿੱਖ ਏਕੇ ਵਿੱਚ ਰਹਿਣਗੇ ਨਾ, ਏਕੇ ਵਿੱਚ ਆਪਸ ਵਿੱਚ ਨਹੀਂ ਪਾਟਣਗੇ ਫੁੱਟਣਗੇ, ਅਤੇ ਫਿਰ ਆਪਣੇ ਦੇਸ਼ ਵਿੱਚ ਵੀ ਰਾਜ ਕਰਨਗੇ ਅਤੇ ਹੋਰ ਦੁਨੀਆਂ 'ਚ ਵੀ ਸੁੱਖ ਲੈਣਗੇ। ਅਤੇ ਜੇ ਏਕਾ ਨਾ ਆਪਸ ਵਿੱਚ ਲੜਨ ਭਿੜਨ ਲੱਗ ਪਏ, ਏਕਾ ਨਾ ਕੀਤਾ, ਫਿਰ ਆਪਣੇ ਦੇਸ਼ ਵਿੱਚ ਹੀ ਗੁਲਾਮ ਹੋ ਕੇ ਦੁਖੀ ਹੋਣਗੇ, ਆਪਣੇ ਦੇਸ਼ ਵਿੱਚ ਹੀ ਮਾਰਾਂ ਖਾਣਗੇ, ਦੁਖੀ ਹੋਣਗੇ। ਸੋ ਇਸ ਕਰਕੇ ਏਕਾ ਬਹੁਤ ਜ਼ਰੂਰੀ ਹੈ। ਉਸ ਵੇਲੇ ਵੀ ਸੀ ਫੁੱਟ, ਦੁਸ਼ਮਣ ਪਾਉਂਦਾ ਹੈ ਫੁੱਟ, ਭਾਵੇਂ ਕੋਈ ਰਾਜ ਹੋਵੇ, ਅੰਗਰੇਜ਼ਾਂ ਦਾ ਰਾਜ ਹੋਵੇ, ਹਿੰਦੁਸਤਾਨੀਆਂ ਦਾ ਰਾਜ ਹੋਵੇ। ਉਸ ਤੋਂ ਬਾਅਦ ਹੁਣ ਵੀ ਪੰਥ ਦੀ ਇਹੋ ਹੀ ਹਾਲਤ। ਇਹ ਨਸੀਹਤਾਂ ਉਸ ਵੇਲੇ ਦੇ ਸਿੱਖਾਂ ਨੂੰ ਵੀ ਸੀ, ਹੋਣ ਵਾਲਿਆਂ ਨੂੰ, ਜੇ ਏਕਾ ਫੜ ਲਉਂਗੇ ਤਾਂ ਸਾਰੀ ਦੁਨੀਆਂ ਵਿੱਚ ਫੈਲ ਜਾਓਗੇ, ਬਲ ਬਣੇਗਾ, ਤੁਹਾਡੀ ਪੁੱਛ ਪੜਤਾਲ ਹੋਵੇਗੀ, ਗੱਲਬਾਤ ਬਣੇਗੀ ਹੋਵੇਗੀ। ਹੁਣ ਵੀ ਇਹੀ ਹਾਲਤ ਆ ਕੌਮ ਦਾ, ਕਿੰਨਾ ਪਾੜਾ, ਕਿੰਨੀ ਫੁੱਟ ਆ ਸਿੱਖ ਕੌਮ ਵਿੱਚ। ਮੁੱਠੀ ਭਰ ਸਿੱਖ ਨੇ ਪੰਜਾਬ ਦੇ ਵਿੱਚ, 45% ਨੇ 100 ਦੇ ਵਿੱਚ ਸਿੱਖ, ਉਹ ਵੀ ਕਿੰਨੀਆਂ ਪਾਰਟੀਆਂ ਨਾਲ ਵੰਡੇ ਹੋਏ ਨੇ, ਕਿੰਨੇ ਹੁਣ ਵੋਟਾਂ ਆ ਰਹੀਆਂ ਨੇ ਜਿਵੇਂ ਆਪਾਂ ਵੇਖਦੇ ਹਾਂ। ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਲਾ ਦੋਰੇ ਦਿਵਸ 'ਤੇ ਕਿੰਨੀਆਂ ਕਾਨਫਰੰਸਾਂ ਆਈਆਂ, ਸਾਰੀਆਂ 'ਚ ਇਕੱਠ ਪੂਰਾ ਸਿੱਖੀ ਨਾ ਪਾਟੇ ਹੋਏ ਨੇ, ਨਹੀਂ ਰਾਜ ਕਰ ਸਕਦੇ, ਸਾਰੇ ਪਾਟੇ ਹੋਏ ਨੇ। ਥੋੜ੍ਹੇ ਜਿਹੇ ਸਿੱਖ ਨੇ ਉਹ ਵੀ ਇਕੱਠੇ ਨਹੀਂ ਹੁੰਦੇ, ਅਤੇ ਧਰਮ ਬਚਾ ਲਈਏ, ਆਪਣਾ ਧਰਮ ਦਾ ਬਾਲ ਬੋਲਬਾਲਾ ਹੋਵੇ, ਪੰਜਾਬ ਬਚਾ ਲਈਏ, ਆਪਣਾ ਕਿੱਤਾ ਬਚਾ ਲਈਏ, ਜ਼ਮੀਨਾਂ ਬਚ ਜਾਣ। ਇਹੋ ਜਿਹੇ ਭਿਆਨਕ ਸਮੇਂ ਵਿੱਚ ਫਿਰ ਵੀ ਇਕੱਠੇ ਨਹੀਂ ਹੁੰਦੇ, ਜੇ ਇਕੱਠੇ ਹੋ ਜਾਏ ਇੰਨਾ ਬਲ ਆ ਸਤਿਗੁਰੂ ਕਿਰਪਾ ਕਰਨ। ਕਹਿੰਦੇ ਏਕਤਾ ਫਰਜੈ ਹੈ, ਏਕਤਾ ਤੋਂ ਧਰਨੀ ਪੈ ਅਰਜੈ। ਜੇ ਏਕਤਾ ਫੜ ਲਵੋ ਖਾਲਸਾ ਜੀ ਪੰਥ ਜੀ, ਤਾਂ ਸਾਰੀ ਧਰਤੀ ਦੇ ਉੱਪਰ ਫੈਲ ਜਾਵੋਗੇ, ਸਾਰੇ ਹੀ ਗੱਲਬਾਤ ਹੋਵੇਗੀ, ਬਲ ਬਣੇਗਾ।
1: ਅਰਜੈ ਗਿਆਨ ਸਿੰਘ ਕਬ ਕੀ ਗੇ ਸਭ।
0: ਸੋ ਕਹਿੰਦੇ ਮੇਰੀ ਅਰਜੈ ਗਿਆਨ ਸਿੰਘ ਕਬ ਕੀ, ਮੇਰੀ ਗਿਆਨ ਸਿੰਘ ਯਾਨੀ ਗਿਆਨ ਸਿੰਘ ਕਵੀ ਦੀ ਇਹ ਅਰਜਾ ਹੈ, ਪੰਥ ਖਾਲਸਾ ਤੁਹਾਡੇ ਅੱਗੇ ਅਰਦਾਸ ਹੈ, ਬੇਨਤੀ ਹੈ।
1: ਜੇ ਸਭ ਅਬ ਮਾਨੀ ਜਾਹੇ ਤੇਜ ਪ੍ਰਤਾਪ ਹੈ ਅਚਰਜ।
0: ਤੇ ਜੇਕਰ ਇਹ ਸਾਰੀ ਬੇਨਤੀ ਮੇਰੀ ਤੁਸੀਂ ਮੰਨ ਲਵੋਗੇ, ਸਵੀਕਾਰ ਹੋ ਜਾਵੇ, ਤਾਂ ਤੁਹਾਡਾ ਤੇਜ ਪ੍ਰਤਾਪ ਪੰਥ ਖਾਲਸੇ ਦਾ ਅਚਰਜ ਹੀ ਹੋਵੇਗਾ, ਹੈਰਾਨ ਕਰ ਦੇਣ ਵਾਲਾ ਤੇਜ ਪ੍ਰਤਾਪ ਹੋਵੇਗਾ। ਇਕਾਈ ਕੀਤਾ ਸੀ ਨਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ, ਸਾਰੀਆਂ ਮਿਸਲਾਂ ਤੋੜ ਕੇ ਬਲ ਨਾਲ ਇੱਕ ਪੰਥ ਬਣਾਇਆ ਸੀ। ਕਿੱਡੀ ਵੱਡੀ ਖਾਲਸਾ ਫੌਜ ਸੀ, ਉਹ ਅਬਦਾਲੀਆਂ ਦੀਆਂ ਤੋਪਾਂ ਪੈਰਾਂ ਹੇਠ ਸੀ ਖਾਲਸੇ ਦੇ, ਉਹ ਕਿਲ੍ਹੇ ਜਮਰੌਦ ਤੱਕ ਦੇ ਜਿਹੜੇ ਕਿਸੇ ਤੋਂ ਜਿੱਤੇ ਨਹੀਂ ਗਏ ਸੀ, ਦਰਾ ਖੈਬਰ ਤੱਕ ਪਠਾਣਾਂ ਦੀਆਂ ਪੂਛਾਂ ਚੁਕਾ ਦਿੰਦੀਆਂ, ਕਿੱਡਾ ਬਲ ਜਿਹਨੂੰ ਖਾਲਸਾ ਫੌਜ ਜਾਂਦੀ ਸੀ, ਧਰਤੀ ਕੰਬਦੀ ਸੀ, ਦੁਸ਼ਮਣ ਮੂਹਰੇ ਉਹ ਭੱਜਦੇ ਸਨ। ਇਕਾਈ ਸੀ ਨਾ, ਇਸ ਕਰਕੇ ਸਾਧ ਸੰਗਤ ਜੀ ਕਹਿੰਦੇ ਅਚਰਜ ਪ੍ਰਤਾਪ ਹੋਵੇਗਾ ਫਿਰ, ਜੇ ਇਕੱਠੇ ਹੋ ਜਾਵਾਂਗੇ ਖਾਲਸਾ ਜੀ, ਤੇਜ ਪ੍ਰਤਾਪ ਹੋਇਆ ਅਚਰਜ ਹੈ, ਅਚਰਜ ਵਿਸਮਾਤ ਹੈਰਾਨ ਕਰ ਦੇਣ ਵਾਲਾ ਤੇਜ ਪ੍ਰਤਾਪ ਲੋਕ ਵੇਖਣਗੇ, ਏਡੀ ਬਖਸ਼ਿਸ਼ ਏਡਾ ਤੇਜ ਪ੍ਰਤਾਪ ਕੋਈ ਅੜ ਨਹੀਂ ਸਕੇਗਾ।
1: ਇਹੀ ਬਾਤੇ ਮਨ ਬਾਤ ਹੇਤ ਬਖਿਆ ਤੇ ਕਰ ਜੋਰ।
0: ਇਹੀ ਕਹਿੰਦੇ ਬਾਤਾਂ, ਇਹੀ ਬਾਤਾਂ ਮਨਮਾਨ ਹੇਤ ਬਖਿਆਰਾਂ ਕਰ ਜੋਰ ਬਹੁ ਪਾਤਾਂ। ਇਹ ਗੱਲਾਂ ਮਨਾਉਣ ਵਾਸਤੇ ਮੈਂ ਤੁਹਾਨੂੰ ਬਖਿਆਤ ਪ੍ਰਗਟ ਬਹੁ ਤਰੀਕਿਆਂ ਨਾਲ ਹੱਥ ਜੋੜ ਕੇ
1: ਬਹੁ ਪਾਤੇ ਮੈਨੇ ਹੋਰ ਬਿਨੇ ਤੀਠ।
0: ਮੈਂ ਬਹੁਤ ਤਰੀਕਿਆਂ ਨਾਲ ਵੇਖ ਕੇ ਪੰਥ ਦੀ ਫੁੱਟ ਨੂੰ ਦੁੱਖ ਮਨਾ ਕੇ ਮੈਂ ਬੇਨਤੀ ਕੀਤੀ ਹੈ, ਬਹੁਤ ਤਰੀਕਿਆਂ ਨਾਲ ਤੁਹਾਨੂੰ ਬੇਨਤੀ। ਖਾਲਸਾ ਜੀ
1: ਪੰਥ ਪ੍ਰਕਾਸ਼ ਗ੍ਰੰਥ ਤਿਆਰ ਕੀਨ ਚਾਰਿਆ ਹੈ।
0: ਇਸੇ ਵਾਸਤੇ ਸ੍ਰੀ ਗੁਰਪੰਥ ਪ੍ਰਕਾਸ਼ ਜੋ ਸਤਿਗੁਰਾਂ ਪੰਥ ਪ੍ਰਗਟ ਕੀਤਾ ਹੈ, ਪ੍ਰਕਾਸ਼ ਕੀਤਾ ਹੈ, ਇਹ ਪੰਥ ਪ੍ਰਕਾਸ਼ ਗ੍ਰੰਥ ਰਚ ਕੇ ਤਿਆਰ ਕੀਨ ਚਾਰ ਜਾਹੇ ਸੁੰਦਰ ਬਹੁਤ ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥ ਰਚ ਕੇ ਛੰਦਾ ਬੰਦੀ ਵਿੱਚ ਕਵਿਤਾ ਛੰਦਾਂ ਦੋਹਰਿਆਂ ਚੌਪੀਆਂ ਸਵਈਆਂ ਵਿੱਚ ਇਹ ਸੁੰਦਰ ਮੈਂ ਰਚਨਾ ਕੀਤਾ ਹੈ।
1: ਜਾਹੇ ਮਾਹੇ ਸੁਜਸ ਅਥਾਹੇ ਪੰਥ ਕਾਹੇ।
0: ਜਿਹਦੇ ਵਿੱਚ ਪੰਥ ਦਾ ਸੁਜਸ ਬਹੁਤ ਜ਼ਿਆਦਾ ਸੋਹਣਾ ਜਸ, ਪੰਥ ਦਾ ਪ੍ਰਭਾਵ, ਪੰਥ ਦੀ ਸੂਰਮਗਤੀ, ਪੰਥ ਦੀਆਂ ਕੁਰਬਾਨੀਆਂ ਜਿਵੇਂ ਕੀਤੀਆਂ ਨੇ, ਸੋਹਣਾ ਜਸ ਮੈਂ ਕਥਨ ਕੀਤਾ ਹੈ।
1: ਤਨ ਮਨ ਧਨ ਯਤ ਭੇਟ ਗੁਰੂ ਖਾਲਸੇ ਕੇ।
0: ਤੇ ਮੈਂ ਆਪਣਾ ਤਨ ਮਨ ਧਨ ਸਮੇਤ ਗੁਰੂ ਖਾਲਸੇ ਦੇ ਭੇਟ ਕਰਕੇ
1: ਧਰ ਕਰ ਅਗਰ ਪਰਾਰਥ ਨਾ ਜੋ ਕਈ।
0: ਸੋ ਮੈਂ ਤਾਂ ਇਹ ਤਨ ਮਨ ਧਨ ਯੁਤ ਭੇਟ ਗੁਰੂ ਖਾਲਸੇ ਦੇ ਕਰਕੇ ਆਪਣਾ ਆਪ ਤੇ ਧਰ ਕਰ ਅਗਰ ਪ੍ਰਾਰਥਨਾ ਜਾਓ ਕਈ, ਇਹ ਮੈਂ ਤੁਹਾਡੇ ਅੱਗੇ ਰੱਖ ਕੇ ਨਾ ਗ੍ਰੰਥ ਸੋਹਣਾ ਤੇ ਆਉਂ ਪ੍ਰਾਰਥਨਾ ਬੇਨਤੀ ਕੀਤੀ ਹੈ ਕਰਦਾ ਹਾਂ।
1: ਕੀਨੋ ਮਨ ਜੂਰ ਨਿਜ ਬਰਦ ਸੰਭਾਲ ਪੰਥ।
0: ਆਪਣਾ ਹੈ ਖਾਲਸਾ ਪੰਥ, ਆਪਣਾ ਦਿਆਲੂ ਸੁਭਾਅ ਸੰਭਾਲ ਕੇ ਤੇ ਤੁਸੀਂ ਮਨਜ਼ੂਰ ਕਰ ਲਿਓ ਇਹ ਮੇਰੀ ਕਥਾ ਨੂੰ, ਇਹ ਗ੍ਰੰਥ ਨੂੰ।
1: ਦਾਸ ਕੋ ਨਿਹਾਲ ਕੀਓ ਕ੍ਰਿਤ ਸਫਲੀ ਪਈ।
0: ਤੇ ਮੈਨੂੰ ਨਿਹਾਲ ਕਰ ਦਿਓ, ਮੇਰੀ ਕ੍ਰਿਤ ਕੀਤੀ ਹੋਈ ਮਿਹਨਤ ਸਫਲੀ ਹੋ ਜਾਵੇ। 10 ਸਾਲ ਪੂਰੇ ਗਿਆਨੀ ਗਿਆਨ ਸਿੰਘ ਜੀ ਸਾਧ ਸੰਗਤ ਜੀ ਵਿਚਰ ਵਿਚਰ ਕੇ ਦਿਨ ਰਾਤ ਸਾਰੇ ਵੱਡੇ ਪੰਜਾਬ ਵਿੱਚ ਸਾਰੇ ਥਾਵਾਂ ਤੋਂ ਇਤਿਹਾਸ ਇਕੱਠਾ ਕੀਤਾ, ਇਤਿਹਾਸਕ ਥਾਵਾਂ 'ਤੇ ਜਾ ਕਿੱਥੇ ਕਿੱਥੇ ਖਾਲਸੇ ਦੇ ਪੜਾਅ ਰਹੇ, ਕਿੱਥੇ ਜੰਗ ਹੋਏ, ਕਿੱਥੇ ਸ਼ਹੀਦੀਆਂ ਹੋਈਆਂ, ਪਿੱਛੇ ਆਪਾਂ ਸਾਰੀਆਂ ਸਰਵਣ ਕੀਤੀਆਂ ਵਿਚਾਰੀਆਂ ਨਾ, ਕਿੱਡੇ ਕਿੱਡੇ ਜੰਗ ਹੋਏ ਨੇ ਬਾਬੇ ਬੰਦੇ ਬਹਾਦਰ ਤੋਂ ਲੈ ਕੇ। ਸੋ ਇਸ ਤਰੀਕੇ ਨਾਲ ਕਹਿੰਦੇ ਮੈਂ ਤਾਂ ਇਹ ਸਾਰੀ ਕਥਾ ਦਾਸ ਕੋ ਨਿਹਾਲ ਕਿ ਉਹ ਕਿਰਤ ਸਫਲੀ ਪਈ, ਮੈਨੂੰ ਨਿਹਾਲ ਕਰ ਦਿਓ, ਖੁਸ਼ੀ ਦਿਓ, ਮੇਰੀ ਇਹ ਕਿਰਤ ਕੀਤੀ ਹੋਈ ਸਫਲੀ ਹੋ ਜਾਵੇ।
1: ਮੇਰੀ ਜੜ ਤਾਈ ਤੈ ਡਿਠਾਈ ਲਰਕਾਈ ਦੇਸ,
0: ਇਹ ਜਿਹੜੀ ਮੇਰੀ ਜੜ ਤਾਈ ਮੂਰਖਤਾਈ ਕੋਈ ਉਕਾਈ ਹੋ ਜਾਣੀ ਪਾਪ, ਮੇਰੀ ਮੂਰਖਤਾਈ ਅਤੇ ਢਿਠਾਈ ਢੀਠਪਣਾ ਲੜਕਾਈ ਇਸ ਜੋ ਇਹਦੇ ਵਿੱਚ ਲੜਕਦੀ ਹੈ ਨਾ, ਤੁਹਾਨੂੰ ਕੋਈ ਨਜ਼ਰ ਆਉਂਦੀ ਹੈ ਲਟਕਦੀ ਹੋਈ।
1: ਹੇਰੇ ਤੈ ਕਨੇਰੇ ਦੁੱਖ ਦੀਖ ਪਰਮ ਪਾਰ ਹੈ,
0: ਇਹ ਵੇਖੇ ਅਤੇ ਇਹ ਵੇਖਣ ਕਰਕੇ ਅਤੇ ਬਹੁਤ ਦੋਸ਼ ਇਹਦੇ ਵਿੱਚ ਤੁਹਾਨੂੰ ਦਿਸ ਪੈਣਗੇ, ਨਜ਼ਰੀ ਆਉਣਗੇ ਕਥਾ ਵਿੱਚ ਆਪਣੀ ਨਿਮਰਤਾ ਦੇ ਸਹਿਤ ਹੋ ਕੇ ਅਖੀਰ 'ਤੇ ਬੇਨਤੀ ਕਰਦੇ ਹਨ ਪੰਥ ਖਾਲਸੇ ਅੱਗੇ।
1: ਤਾਂ ਤੇ ਨਿਜ ਸੱਜਣਾਈ ਦੀਨ ਦਿਆਲਤਾਈ ਔਰ,
0: ਤਾਂ ਤੇ ਇਸ ਕਰਕੇ ਆਪਣੀ ਸੱਜਣਾਈ ਮਿੱਤਰਤਾ ਦੇ ਸੁਭਾਅ ਮੁਤਾਬਕ ਅਤੇ ਦੀਨ ਦਿਆਲਤਾਈ ਔਰ ਆਪਣੀ ਦੀਨ ਦਿਆਲਤਾ, ਦੀਨ ਦਿਆਲ ਪੰਥ ਹੈ ਅਕਾਲ ਪੁਰਖ ਦਾ, ਆਪਣੀ ਦੀਨ ਦਿਆਲਤਾ ਵੱਲ ਵੇਖ ਕੇ ਆਪਣੇ ਸੁਭਾਅ ਨੂੰ ਚਿਤਾਰ ਕੇ,
1: ਦੇਖ ਖਾਲਸਾ ਜੀ ਦਇਆ ਕੀ ਜੀ ਹੈ ਅਪਾਰ ਹੈ,
0: ਖਾਲਸਾ ਜੀ ਮੇਰੇ ਉੱਪਰ ਬਹੁਤ ਹੀ ਦਇਆ ਕਰਿਓ ਤੁਸੀਂ, ਅਤੇ ਮੇਰੇ ਇਹ ਦੋਸ਼ ਜੇ ਕੋਈ ਇਹਦੇ ਵਿੱਚ ਨੇ ਬਾਅਦ ਘਾਟੋ ਚਿਤਾਰਿਓ ਨਾ ਮੁਆਫ ਕਰ ਦਿਓ।
1: ਜੋ ਪੈ ਲਿਖਿਓ ਗਿਓ ਹੈ ਖਿਲਾਫ ਹਾਫ ਸਾਫ ਕਹੂੰ,
0: ਜੇ ਕਿਤੇ ਜੇਕਰ ਲਿਖਿਆ ਗਿਆ ਖਿਲਾਫ ਪੰਥ ਖਾਲਸੇ ਦੇ ਖਿਲਾਫ ਸਾਫ ਐਨ ਸਿੱਧੇ ਸ਼ਬਦਾਂ ਵਿੱਚ ਜੇ ਕਿਤੇ ਖਿਲਾਫ ਲਿਖਿਆ ਗਿਆ ਹੈ ਪੰਥ ਖਾਲਸੇ ਦੇ,
1: ਤੋਪੇ ਮਾਫ ਕੀਜੇ ਆਪ ਮੋਪੇ ਉਪਕਾਰ ਹੈ,
0: ਤਾਂ ਫਿਰ ਮੈਨੂੰ ਆਪ ਮਾਫ ਕਰ ਦਿਓ, ਇਹ ਤੁਹਾਡਾ ਮੇਰੇ ਤੇ ਪਰਪਕਾਰ ਹੋਵੇਗਾ।
1: ਗੁਰੂ ਕਰੇ ਤਾਰ ਬਿਨ ਹਮੂ ਹੈ ਭੁਲਨਹਾਰ,
0: ਕਿਉਂਕਿ ਅਸੀਂ ਹਾਂ ਜਿਹੜੀ ਜਾਣੇ ਅਣਜਾਣੇ ਵਿੱਚ, ਅਣਜਾਣ ਵਿੱਚ ਅਣਜਾਣੇ ਵਿੱਚ ਇਹ ਕਿਤੇ ਮਹਿਮਾ ਵਿੱਚ ਫਰਕ ਪਿਆ ਹੈ, ਕੋਈ ਗਲਤੀ ਹੋਈ ਹੈ ਕਿਤੇ ਅਣਜਾਣੇ ਵਿੱਚ ਭੁੱਲ ਕੇ ਲਿਖਿਆ ਗਿਆ ਅਤੇ ਉਹ ਮੈਨੂੰ ਮਾਫ਼ ਕਰ ਦਿਓ, ਉਹ ਮੈਂ ਮਾਫ਼ੀ ਮੰਗਦਾ ਵਾਂ, ਕਿਉਂਕਿ ਉਹ ਤਾਂ ਗੁਰੂ ਕਰਤਾਰ ਬਿਨ ਹਮੂ ਹੈ ਭੁੱਲਣਹਾਰ, ਗੁਰੂ ਅਤੇ ਕਰਤਾਰ ਤੋਂ ਬਿਨਾਂ, ਗੁਰੂ ਪਰਮੇਸ਼ਰ ਤੋਂ ਬਿਨਾਂ, ਦੋ ਹਸਤੀਆਂ ਤੋਂ ਬਿਨਾਂ ਸੰਸਾਰ ਵਿੱਚ ਅਸੀਂ ਸਾਰੇ ਭੁੱਲਣਹਾਰ ਹਾਂ, ਅਸੀਂ ਸਾਰੇ ਜੀ ਭੁੱਲਣ ਵਿੱਚ ਆਉਂਦੇ ਹਾਂ, ਮਨੁੱਖ ਗਲਤੀ ਦਾ ਪੁਤਲਾ ਹੈ, ਹਰੇਕ ਮਨੁੱਖ ਤੋਂ ਗਲਤੀ ਹੁੰਦੀ ਹੈ, ਹਰੇਕ ਭੁੱਲਦਾ ਹੈ, ਕਿੱਡਾ ਕੋਈ ਨਿਆਣਾ ਸਿਆਣਾ ਹੋਵੇ, ਕੋਈ ਨਪੜ ਹੋਵੇ, ਕੋਈ ਪੜ੍ਹਿਆ ਲਿਖਿਆ ਹੋਵੇ, ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਪਾਤਸ਼ਾਹ ਹੋਵੇ, ਦੁਨੀਆਂ ਦੇ ਵੱਡੇ ਵੱਡੇ ਭੁੱਲ ਜਾਂਦੇ, ਸਾਰੇ ਭੁੱਲਣਹਾਰ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਗੁਰੂ ਅਤੇ ਕਰਤਾਰ ਨਹੀਂ ਭੁੱਲਦੇ, ਸਰਬੱਗ ਨੇ ਸੱਚੇ ਪਾਤਸ਼ਾਹ, ਪੂਰਾ ਗੁਰੂ ਅਤੇ ਅਕਾਲ ਪੁਰਖ, ਇਹਨਾਂ ਤੋਂ ਗਲਤੀ ਨਹੀਂ ਹੁੰਦੀ, ਸਰਬੱਗ ਨੇ ਨਾ ਸਮਰੱਥ ਨੇ ਸਰਬ ਕਲਾ, ਉਹੀ ਕਰਦੇ ਨੇ ਜੋ ਠੀਕ ਹੁੰਦਾ ਵਾ, ਉਹੀ ਕਰਦੇ ਨੇ, ਉਹ ਸਰਬੱਗ ਸਮਰੱਥ ਹੁੰਦਾ ਜਿਹੜਾ ਉਹੀ ਕਰੇ ਜਿਹੜਾ ਠੀਕ ਹੋਵੇ, ਗਲਤੀ ਹੋਵੇ ਹੀ ਨਾ ਜੀ। ਇਸ ਕਰਕੇ ਕਹਿੰਦੇ ਦੋ ਹੀ ਗੁਰੂ ਕਰਤਾਰ ਬਿਨ, ਦੋਵਾਂ ਤੋਂ ਬਿਨਾਂ ਹਮੂ ਹੈ ਭੁੱਲਣਹਾਰ, ਅਸੀਂ ਭੁੱਲਣਹਾਰ ਹਾਂ ਸਾਰੇ ਭਾਈ ਜੀ, ਭੁੱਲਣਹਾਰ ਹਾਂ, ਲਿਖ ਹੈ ਕਥਾ ਨਾ ਛੁੱਟੀ ਹੈ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ, ਸੋ ਖਿਨ ਖਿਨ ਭੁੱਲਦੇ ਹਾਂ ਹਰੇਕ ਸਾਹ ਨਾਲ, ਇੰਨੀਆਂ ਗਲਤੀਆਂ ਕਰਦੇ ਹਾਂ,
1: ਇਹੀ ਦਿੜ ਧਾਰ ਕੇ ਵਿਚਾਰ ਲਈ ਜੋ ਸਾਰ ਹੈ,
0: ਇਹੀ ਮਨ ਵਿੱਚ ਪ੍ਰਪੱਕ ਕਰਕੇ ਗੁਰੂ ਦਾ ਉਪਦੇਸ਼ ਅਤੇ ਲੀਜੈ ਸਾਰ ਹੈ, ਇਹ ਸਾਰ ਲਿਓ ਭਾਵ ਇਹ ਖਬਰ ਲਿਓ ਚੰਗੀ ਤਰ੍ਹਾਂ, ਇਹੀ ਭਾਵ ਸਮਝ ਲਿਓ ਕਿ ਜੇ ਮੇਥੋਂ ਕੋਈ ਗਲਤੀ ਹੋ ਗਈ ਤਾਂ ਫਿਰ ਮਾਫ਼ ਕਰ ਦਿਓ।
1: ਜਾਟ ਜਿਉਂ ਗਵਾਰ ਕਾਠ ਕਾਠ ਬਿੰਗ ਡਿੰਗਾ ਅਤ,
0: ਜਿਵੇਂ ਕੋਈ ਜ਼ਿਮੀਂਦਾਰ ਹੁੰਦਾ ਆਮ ਸਧਾਰਨ, ਅਤੇ ਉਹ ਆਪਣੇ ਖੇਤ ਵਿੱਚੋਂ ਕੋਈ ਰੁੱਖ ਜਿਹੜਾ ਵਿੰਗਾ ਟੇਡਾ ਵੱਢ ਕੇ ਲਿਆ ਕੇ ਉਸ ਵੇਲੇ
1: ਕਾਰੀਗਰ ਅੱਗੇ ਗਿਰੇ ਸੁੱਟ ਸੋ ਬਣਾਏ ਹੈ,
0: ਲਿਆ ਕੇ ਕਾਰੀਗਰ ਦੇ ਅੱਗੇ ਲਿਆ ਕੇ ਸੁੱਟ ਦਿੰਦਾ ਵਾ, ਜਿਹਦੇ ਨਾਲ ਪੁਰਾਣੇ ਸਮਿਆਂ ਵਿੱਚ ਜੰਗਲ ਬੀਆ ਬਾਣ ਹੁੰਦੇ ਸੀ ਅਤੇ ਲੋਕ ਤਰਖਾਣ ਲੋਕ ਜਿਹੜੇ ਸਾਰਾ ਲੱਕੜ ਦਾ ਕੰਮ ਕਰਦੇ ਹੁੰਦੇ ਸੀ, ਜੰਗਲਾਂ ਜਾਣਾ ਪਹਿਲਾਂ ਲੱਕੜਾਂ ਰੁੱਖ ਵੱਢ ਕੇ ਲਿਆਉਣੇ, ਫਿਰ ਉਹਨਾਂ ਨੂੰ ਛਾਂਗਣਾ ਕਰਨਾ, ਫਿਰ ਉਹਨਾਂ ਦੀਆਂ ਸਤੀਰੀਆਂ ਬਣਾਉਣੀਆਂ, ਹੱਥੀਂ ਕੰਮ ਹੁੰਦਾ ਸੀ ਨਾ ਸਾਰਾ, ਛੱਤਾਂ ਪਾਉਣੀਆਂ, ਬਾਲੀਆਂ ਪਾਉਣੀਆਂ ਲੱਕੜਾਂ ਦੇ, ਇੱਥੇ ਵੀ ਭਾਵੇਂ ਲੱਕੜ ਦੇ ਘਰ ਨੇ ਸਾਰੇ ਅਤੇ ਮਸ਼ੀਨੀ ਸਾਰਾ ਕੰਮ ਮਸ਼ੀਨੀ ਹੁੰਦਾ ਵਾ, ਅਤੇ ਉਹ ਹੱਥੀਂ ਹੁੰਦਾ ਸੀ, ਸੇਪੀਆਂ ਕੀਤੀਆਂ ਹੁੰਦੀਆਂ ਸੀ ਜ਼ਿਮੀਂਦਾਰਾਂ ਨੇ ਮਿਸਤਰੀ ਸਿੱਖਾਂ ਨਾਲ, ਕੁਝ ਵੀ ਬਣਾਉਣਾ ਘਰ ਵਿੱਚ ਲੱਕੜ ਦਾ ਮੰਜਾ ਬਣਾਉਣਾ ਲਿਜਾ ਕੇ ਰੱਖ ਦਿਓ, ਖੇਤੋਂ ਲਿਆ ਕੇ ਪੱਟ ਕੇ ਰੁੱਖ ਲਿਆਂਦਾ ਜਿਹੜਾ ਵੱਢ ਵਿੰਗਾ ਟਿੰਡਾ, ਆਪੇ ਬਾਹੀਆਂ ਸਿੱਧੀਆਂ ਕਰ ਦੂ, ਪਾਵੇ ਬਣਾ ਦੂ। ਸੋ ਇਸ ਤਰੀਕੇ ਨਾਲ ਲਿਜਾ ਕੇ ਵਿੰਗਾ ਟੇਡਾ ਰੁੱਖ ਜਿਹੜਾ ਹੁੰਦਾ ਸੀ ਉਹ ਲਿਜਾ ਕੇ ਮਿਸਤਰੀ ਦੇ ਕੋਲ ਸੁੱਟ ਦਿੰਦੇ ਸੀ, ਉਹਨੂੰ 6 ਮਹੀਨੇ ਦਾਣੇ ਦਿੰਦੇ ਸੀ, ਸੇਪੀ ਕੀਤੀ ਹੁੰਦੀ ਸੀ। ਕਾਰੀਗਰ ਅੱਗੇ ਗੇਰਾ ਸੁੱਟ, ਜਿਵੇਂ ਕਹਿੰਦੇ ਵਿੰਗਾ ਟੇਡਾ ਲਿਆ ਕੇ ਆਮ ਬੰਦਾ ਮਨੁੱਖ ਜ਼ਿਮੀਂਦਾਰ ਆਪਣੇ ਖੇਤ 'ਚ ਕਹਿੰਦਾ ਵੀ ਇਹਨੂੰ ਮਹਾਰਾਜ ਜਾਂ ਵਿੰਗਾ ਟੇਡਾ ਕੱਟ ਦਿਓ ਅਤੇ ਕਿੱਲਾ ਬਣਾ ਦਿਓ, ਉਸਦਾ ਮੱਝ ਬੰਨਣੀ, ਕਿੱਲੇ ਕਢਾਉਣੇ ਆਦਿਕ, ਹੋਰ ਮੰਜੇ ਬਣਾਉਣੇ, ਹੋਰ ਨਿੱਕੀਆਂ ਨਿੱਕੀਆਂ ਬੇਅੰਤ ਚੀਜ਼ਾਂ ਪੀੜੀਆਂ ਬਣਾਉਣੀਆਂ ਹੁੰਦੀਆਂ ਸੀ। ਹੁਣ ਤਾਂ ਸਭ ਕੁਝ ਮੁੱਲ ਆਉਂਦਾ, ਮਸ਼ੀਨੀ ਯੁੱਗ ਆ। ਕਾਰੀਗਰ ਆਗਾ ਗੇਰੇ ਸੁੱਠ ਸੋ ਬਣਾਏ ਹੈ, ਜਿਵੇਂ ਉਹ ਵਿੰਗਾ ਟੇਡਾ ਕਹਿੰਦੇ ਲਿਆ ਕੇ ਅਤੇ ਕਾਰੀਗਰ ਮਿਸਤਰੀ ਦੇ ਲੱਕੜ ਦੇ ਮਿਸਤਰੀ ਦੇ ਅੱਗੇ ਲਿਆ ਕੇ ਸੁੱਟ ਦਿੰਦਾ ਸੀ ਉਹਦੇ ਦੁਕਾਨ 'ਤੇ ਜਾ ਕੇ, ਅਤੇ ਉਹ ਸੋਹਣਾ ਘੜ ਕੇ ਉਹਨੂੰ ਛਿੱਲ ਕੇ ਘੜ ਕੇ ਸਿੱਧਾ ਕਰਕੇ ਬਣਾ ਦਿੰਦਾ ਸੀ ਸੁੰਦਰ।
1: ਪੱਥਰ ਤਲੇ ਤਲ ਬੱਤਰ ਠਾਕੁਰ ਰਚ,
0: ਇਵੇਂ ਪੱਥਰ ਤੋਂ ਵਿੰਗੇ ਟੇਡੇ ਤੋਂ ਅਤੇ ਸੋਹਣਾ ਭਗਵਾਨ ਕਹਿੰਦੇ ਠਾਕੁਰ ਰਚ ਦਿੰਦੇ ਉਹਨੂੰ ਘੜ ਕੇ ਪੱਥਰ ਨੂੰ।
1: ਪੱਤਰ ਕ ਪੱਤਰੋਂ ਤੇ ਛੱਤਰ ਬੁਲਾਏ ਹੈ,
0: ਸੋ ਜਬ ਤੱਕ ਨਾ ਤਰਾਸ਼ਾ ਥਾ ਤਬ ਤੱਕ ਪੱਥਰ ਥਾ, ਜਬ ਤਰਾਸ਼ਾ ਗਿਆ ਤੋ ਭਗਵਾਨ ਹੋ ਗਿਆ। ਸੋ ਇਸ ਤਰ੍ਹਾਂ ਕਹਿੰਦੇ ਮੂਰਤੀ ਬਣਾ ਕੇ ਜਿਵੇਂ ਸੋਹਣਾ ਠਾਕੁਰ ਬਣਾ ਦਿੰਦੇ ਆ, ਪੱਤਰ ਕੁਪੱਤਰੋਂ ਅਤੇ ਛੱਤਰ ਝੁਲਾਏ ਹੈ, ਅਤੇ ਪੱਤਰਿਆਂ ਤੋਂ ਲੋਹੇ ਦੇ ਵਿੰਗੇ ਟੇਡੇ ਪੱਤਰਿਆਂ ਤੋਂ ਹੋਰ ਧਾਤਾਂ ਦਿਆਂ ਤੋਂ, ਜਿਵੇਂ ਖੋਟੇ ਪੱਤਰਿਆਂ ਵਿੰਗੇ ਟੇਡੇ ਪੱਤਰਿਆਂ ਕੁਪੱਤਰਿਆਂ ਤੋਂ ਛੱਤਰ ਝੁਲਾਏ ਹਾਂ, ਸੋਹਣਾ ਛੱਤਰ ਬਣਾ ਕੇ ਤੇ ਝੁਲਾ ਦਿੰਦੇ ਨੇ ਮਿਸਤਰੀ ਲੋਕ ਕਾਰੀਗਰ ਸਿਰਾਂ ਤੇ।
1: ਤਸ ਜਗ ਜੰਗਲ ਤੇ ਮੰਗਲ ਸਰੂਪ ਗਾਥ,
0: ਇਵੇਂ ਹੀ ਜਗਤ ਰੂਪੀ ਜੰਗਲ ਤੋਂ ਮੈਂ ਫਿਰ ਫਿਰ ਕੇ ਸਾਰੇ ਪੰਜਾਬ ਵਿੱਚੋਂ, ਵੱਡੇ ਪੰਜਾਬ ਵਿੱਚੋਂ, ਤੇ ਮੰਗਲ ਸਰੂਪ ਹੈ ਜਿਹੜੀ ਹੈ ਸੁੱਖ ਦੇਣ ਵਾਲੀ, ਖੁਸ਼ੀਆਂ ਦੇਣ ਵਾਲੀ ਜੋ ਗਾਥ ਕਥਾ ਹੈ ਇਸ ਗੁਰੂ ਪੰਥ ਖਾਲਸੇ ਦੀ।
1: ਕਾਰੀਗਰ ਸਿੰਘ ਨੇ ਪੈ ਧਰੀ ਹਮ ਲਿਆਏ ਹੈ,
0: ਮੈਨੇ ਬਣਾ ਕੇ ਭਾਈ ਜਿਵ ਜੀ ਬਣੀ ਮੇਥੋਂ ਕਵਿਤਾ ਛੰਦੀ ਬੰਦੀ ਵਿੱਚ ਵਿੰਗੀ ਟੇਢੀ, ਇਹ ਨਾ ਚਿਤਾਰਿਓ ਮੈਂ ਖਾਲਸਾ ਜੀ ਤੁਹਾਡੇ ਅੱਗੇ ਲਿਆ ਕੇ ਰੱਖ ਦਿੱਤੀ ਹੈ, ਤੁਸੀਂ ਕਾਰੀਗਰ ਹੋ ਪੂਰੇ ਤੇ ਤੁਸੀਂ ਇਹਨੂੰ ਆਪੇ ਹੀ
1: ਮਨਜ਼ੂਰ ਕਹਿ ਤਾਂ ਸੁਧਾਰ ਲਹਿ ਮੋਦ ਥਹਿ,
0: ਤੇ ਜੇ ਤੁਸੀਂ ਮਨਜ਼ੂਰ ਕਰ ਲਵੋਗੇ ਤੇ ਫਿਰ ਇਹਨੂੰ ਸੁਧਾਰ ਲਿਓ, ਜਿੱਥੇ ਕੋਈ ਵਾਧ ਘਾਟ ਆ ਉੱਥੇ ਛੱਡ ਸਕਦੇ ਹੋ, ਤੁਸੀਂ ਉਹਨੂੰ ਕੱਢ ਸਕਦੇ ਹੋ ਇਸ ਤਰ੍ਹਾਂ ਛਾਨਾ ਲਾ ਕੇ, ਤੋ ਜਿੱਥੇ ਤੁਹਾਨੂੰ ਅਨੁਕੂਲ ਲੱਗਦਾ ਵੀ ਕੋਈ ਉਲਟ ਹੋ ਗਿਆ ਖਾਲਸੇ ਦੇ ਤੇ ਉੱਥੇ ਭਾਈ ਉਹਨੂੰ ਕੱਢ ਦਿਓ, ਛਾਂਗ ਦਿਓ। ਇਸ ਕਰਕੇ ਮਨਜ਼ੂਰ ਕਹਿ, ਮਨਜ਼ੂਰ ਜੇ ਤੁਸੀਂ ਕਰ ਲਓ ਤੇ ਸੁਧਾਰ ਲਏ ਹੈ, ਤੁਸੀਂ ਸੁਧਾਰ ਲਿਓ, ਸੁੱਧ ਕਰ ਲਿਓ ਇਹਨੂੰ, ਸੋਧ ਲਿਓ, ਮੋਦ ਥੈ ਹੈ ਤੇ ਫਿਰ ਬਹੁਤ ਮੋਦ ਆਨੰਦ ਆਵੇਗਾ।
1: ਬਾਲਕ ਕੀ ਬਾਤ ਮਾਤ ਪਿਤਾ ਜੇ ਮੈਂ ਪਾਏ ਹੈ,
0: ਸੋ ਇਸ ਕਰਕੇ ਬਾਲਕ ਕੀ ਬਾਤ ਮਾਤ ਪਿਤਾ ਜੇ ਮੈਂ ਪਾਏ ਹੈ, ਬਾਲਕ ਕੀ ਜਿਵੇਂ ਬਾਲਕ ਦੀਆਂ ਗਲਤੀਆਂ ਮਾਤਾ ਪਿਤਾ ਨੂੰ ਪਾਉਂਦੀਆਂ ਨੇ, ਉਹ ਨਹੀਂ ਚਿਤਾਰਦੇ ਮਾਤਾ ਪਿਤਾ, ਜੈਸੇ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੈ ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗਾ ਮਾਰਗ ਪਾਵੈ। ਇਉਂ ਮਾਤਾ ਪਿਤਾ ਦੀ ਨੇ ਬਾਲਕ ਕੀ ਬਾਤ ਮਾਤ ਪਿਤਾ ਜਿਵੇਂ ਭਾਈ ਬਾਲਕ ਦੀਆਂ ਜਿਵੇਂ ਗੱਲਾਂ ਹੁੰਦੀਆਂ ਜਾਣੇ ਅਣਜਾਣੇ ਵਿੱਚ ਕਰਦਾ ਹੈ, ਠੀਕ ਸੋਹਣੀਆਂ ਵੀ ਕਰਦਾ ਉਲਟ ਵੀ ਕਰ ਜਾਂਦਾ, ਪਰ ਮਾਤਾ ਪਿਤਾ ਨੂੰ ਪਾਉਂਦਾ ਹੈ, ਚੰਗਾ ਲੱਗਦਾ, ਖੁਸ਼ ਹੁੰਦੇ ਨੇ, ਨਾਰਾਜ਼ ਨਹੀਂ ਹੁੰਦੇ। ਇਵੇਂ ਤੁਹਾਨੂੰ ਇਹ ਭਾ ਜਾਵੇ ਕਥਾ, ਸੋ ਖਾਲਸਾ ਜੀ ਦਇਆ ਕਰਿਓ, ਤੁਸੀਂ ਵੱਡੇ ਹੋ, ਮੈਂ ਅਨਜਾਨ ਬਾਲਕ ਦੀ ਨਿਆਈ ਹਾਂ।
1: ਪੂਰਬ ਜੇ ਗੁਣ ਦੁੱਖ,
0: ਸੋ ਇਵੇਂ ਇਸ ਕਰਕੇ ਹੁਣ ਆਪਣੀਆਂ ਬੇਨਤੀਆਂ ਪੰਥ ਅੱਗੇ ਕਰ ਰਹੇ ਨੇ ਗਿਆਨੀ ਗਿਆਨ ਸਿੰਘ ਜੀ। ਸੋ ਸਾਧ ਸੰਗਤ ਜੀ ਨਾਲ ਦੀ ਨਾਲ ਨਸੀਹਤਾਂ ਦਿੱਤੀਆਂ ਨੇ ਕਿ ਏਕਾ ਧਾਰਨ ਕਰ ਲਵੋ, ਇੱਕ ਸਾਰੇ ਹੁਣ ਵੀ ਕਹਿੰਦੇ ਨੇ ਵੀ ਏਕਾ ਹੋ ਜਾਵੇ ਸਿੱਖ, ਪਰ ਏਕਾ ਕਰ ਨਹੀਂ ਰਹੇ, ਚਾਹੁੰਦੇ ਸਾਰੇ ਨੇ ਸਿੱਖ ਪਰ ਏਕਾ ਨਾ ਤਾਂ ਪ੍ਰੈਕਟੀਕਲ ਲੀਡਰ ਕਰ ਰਹੇ ਨੇ। ਸੋ ਇਸ ਤਰੀਕੇ ਨਾਲ ਸੰਗਤ ਨੇ ਤਾਂ ਮਗਰ ਹੀ ਚੱਲਣਾ, ਸਤਿਗੁਰੂ ਕਿਰਪਾ ਕਰਨ, ਗੁਰੂ ਪੰਥ ਨੂੰ ਏਕਾ ਥੁਆਕ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਰਥ ਬਖਸ਼। ਇੱਕ ਬੇਨਤੀ ਹੈ ਕਿ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਖਾਲਸਾ, ਉਹਨਾਂ ਦੀ ਧਰਮ ਪਤਨੀ ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ, ਸਾਧ ਸੰਗਤ ਜੀ ਉਹਨਾਂ ਦੇ ਸੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਲ੍ਹ ਨੂੰ ਗੁਰੂ ਘਰ ਵਿਖੇ ਮਾਤਾ ਖੀਵੀ ਜੀ ਸਮੂਹ ਇਸਤਰੀ ਸਤਸੰਗ ਸਭਾ ਮਾਤਾਵਾਂ ਭੈਣਾਂ ਬੀਬੀਆਂ ਅਤੇ ਸਮੂਹ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਐਤਵਾਰ ਨੂੰ, ਜਿਨ੍ਹਾਂ ਦੇ ਭੋਗ ਪੈਣਗੇ ਅਤੇ ਇਸੇ ਸੰਬੰਧ ਵਿੱਚ ਦੀਵਾਨ ਸਜਾਏ ਜਾਣੇ। ਅੰਮ੍ਰਿਤ ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ, ਜਿਨ੍ਹਾਂ ਦੀ ਥਾਂ ਕੁਰਬਾਨੀ ਹੈ, ਸੋ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਉਹਨਾਂ ਸ਼ਹੀਦੀ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਰਹੇ ਨੇ। ਆਪ ਸੰਗਤਾਂ ਨੂੰ ਬੇਨਤੀ, ਵੱਧ ਚੜ੍ਹ ਕੇ ਗੁਰੂ ਘਰ ਪਹੁੰਚ ਕੇ ਸੇਵਾ ਕਰਕੇ ਬਾਣੀ ਸਰਵਣ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਦੋ ਪੰਗਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣੇ ਆਈ ਆ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ

ਸਿਖਤ ਖਸਮੰਦੀ ਨੂਰ ਅਰਸਹੁ ਕੁਰਸਹੁ ਚਟੀਐ ਤੁਧ ਡਿਠੇ ਸਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣਾ

ਵਾਹਿਗੁਰੂ ਵਾਹਿਗੁਰੂ ਜੀ। ਫੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ, ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਪਹਾਈ, ਸਤਿਗੁਰ ਪੂਰਾ ਭੇਟਿਆ, ਜਨਬੰਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ, ਰਹਾਉ ਰਾਖ ਲੀਏ ਤਿੰਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਈ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋਣਾ ਤੂੰ ਇਹ ਛੁੱਟ ਹੈ, ਨਿਕਟ ਨ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿਚਿਤ ਬੋ

ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਹੋ ਸੋਹੇਲਾ। ਸਿਵਰੇ ਹੋ ਸਿਰਜਣਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹੇਲਾ। ਹੋ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸਮਾਲੀਆਂ ਨਾ ਦੇਖੈ ਗਾ ਦੇਵਨਹਾਰ। ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾ ਤੇ ਕਮਨ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਸੀਸੜੀਆ। ਜੋ ਹੋਵੈ ਸਾਹਿਬ ਸਿਉ ਮੇਲ ਘਰ ਕਰੇ ਹੋ ਪਹੁਚਾ ਸੱਦੜੇ ਨਿਤ ਪਵਾਨਾ। ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨਾ। ਰਾਗ ਆਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤੋ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾ ਕਿੱਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾ ਜੰਤ ਪੇਰੀ ਰਹਾਉ। ਸਹਿ ਸਤਵ ਨੈਨ ਨਨ ਨੈਨ ਹੈ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਪਵ ਗੰਧੇ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ। ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਓ ਤਾ ਪੁੰਨ ਵੱਡਾ ਹੇ ਰਹਾਓ। ਸਾਕਤ ਹਰ ਰਸ ਸਾਧਨਾ ਜਾਣਿਆ

ਚਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ

ਘਰ ਵਾਜਹਿ ਸ਼ਬਦ ਕਨੇਰੇ ਨਾਮ। ਆਵੋ ਸੰਤ ਜਨਹ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜਹਿ

ਇਹ ਜਗੋ ਦੁੱਤਰ ਮਨਮੁਖ ਪਾਰਨ ਪਾਈ ਰਾਮ ਅੰਤਰੇ ਹਉਮੈ ਮਮਤਾ ਕਾਮ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਲ ਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪ ਲੱਖ ਹੋਏ ਤਾਂ ਇੱਕ ਨਚਲੈ ਨਾਲ ਕਿਵ ਸਚਿਆਰਾ ਹੋਈ ਹੈ ਇੱਕ ਕੂੜਾ ਤਪਟੈ ਪਾਲ ਹੁਕਮ ਰਜਾਈ ਚਲੜਾ ਨਾਨਕ ਲਿਖਿਆ ਨਾਲ ਹੁਕਮੀ ਹੋਵਦੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵੜ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਐਂ ਜੇ ਬੁੱਝੈ ਤਾਂ ਹੋਮਾ ਕਹਿ ਨਾ ਕੋਈ ਗਾਵੇ ਕੋ ਤਾੜ ਹੋਵੇ ਕਿਸੈ ਤਾੜ ਗਾਵੇ ਕੋ ਦਾਤ ਜੜ ਨਿਸਾਣ ਗਾਵੇ ਕੋ ਗੁੜਬੜਿਆਈਆਂ ਚਾਰ ਗਾਵੇ ਕੋ ਵਿਦਿਆ ਵੇਖੋ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਧੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਖਸੈ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਖੇ ਆ ਭਾਉ ਪਾਰ ਆਖਿਆ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਪੀਰ ਕੇ ਅੱਗਾ ਰੱਖੀ ਅੱਜ ਦਿਸਾ ਦਰਬਾਰ ਮਾਹੋ ਕੇ ਬੋਲਣ ਬੋਲੀਏ ਅੱਜ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੀਵਾਰ ਨਾਨਕੇ ਵੈ ਜਾੜੀ ਹੈ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁੜੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁ ਕਰੜੈ ਜਾਏ ਗੁਰਮੁਖ ਨਾਦੂ ਗੁਰਮੁਖ ਵੇਦੂ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਪੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਿਰ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁੜੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਇਕ ਜਸ ਕੀਰਤ ਜਗ ਲੇ ਜੇ ਤਿਸ ਨਤ ਨਯਾ ਬਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹਾ ਕੋਇ ਨਾ ਸੁਜਾਈ ਜੇ ਤਿਸ ਗੁਣ ਕੋਇ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਤਬਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁੜਿਆ ਪੋਹਿਣ ਸਕਿਆ ਕਾਲ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਉ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਾ ਤਨ ਭੇਦਉ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾਸ਼ ਨਾਨ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੀ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਾਸ ਗਾਹੋ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਜ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਹੋ ਮੰਨੈ ਸਗਲ ਭਵਨ ਕੀ ਸੁਧ ਹੋ ਮੰਨੈ ਮੋਹੇ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ
ऐसा नाम निरंजन होए जे को मन जाने मन कोई मन्ना मार्ग ठाकन पाए मन्ना पत्थर प्रगट जाए मन्ना मग्न चले पंथ मन्ना धर्म सेती संबंध ऐसा नाम निरंजन होए जे को मन जाने मन कोई मन्ना पावे मुक्त द्वार मन्ना परवार साधार मन्ना तरा तारे गुरसिख मन्ना नानक पवे न भिख ऐसा नाम निरंजन होए जे को मन जाने मन कोए पंच परवार पंच प्रधान पंचे पावे दुर्गहमान पंचे सोह दर राजान पंचा का गुरु एक ध्यान जी को कह कर विचारु करते कह करणा नाहि समार ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਚਿਆਰ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸੇ ਭਾਰਤ ਲੈ ਕਮਜ਼ੋਰ ਜੀ ਆਜ਼ਾਦ ਰੰਗਾਂ ਕੇ ਨਾਭ ਸੁਬਰਾ ਲਿਖਿਆ ਬੜੀ ਕਲਾਵੇ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾੜ ਸਵਾਲੇ ਹਰੂਪ ਕੀਤੀ ਦਾਦ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਅਸੰਖ ਜੋ ਤੁਦ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲ ਲਿਵਲਾਇ ਤਾਰੂ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਅਰ ਕੂੜੇ ਫਰਾਹੇ ਸੰਖ ਮਲੇਸ਼ ਮਲ ਭਾਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਖ ਸ੍ਰੀ ਭਾਰ ਹੋਏ ਅਕਰੀ ਨਾਵ ਅਕਰੀ ਸਾਲਾ ਅਕਰੀ ਗਿਆਨ ਗੀਤ ਗੁਣ ਗਾਹ ਅਕਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਯੋਗ ਵਿਖਾੜ ਜਿਨ ਇਹ ਲਿਖੇ ਤੇ ਸਰਣਾਹੇ ਜੇ ਫਰਮਾਹੇ ਤ੍ਰਿਪਤੀ ਪਾਹੇ ਜੀਤਾ ਕੀਤਾ ਤੇਤਾ ਨਾਉ ਵਿਣਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰੁਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਵੋ ਤੀਰ ਤਾਪ ਦਇਆ ਦਾਦਾ ਲੋ ਜੇ ਕੋ ਪਾਵੈ ਤਿਲਕਾ ਬਾਣ ਸੁਣਿਆ ਮਨ ਅਮਨ ਕੀਤਾ ਭਾਉ ਅੰਤਰ ਗੜ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਤ ਬਾਣੀ ਬਰਮਾਉ ਸਤ ਸੁਹਾਰ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਤੇਰੂਤੀ ਮਾਹ ਕਵਣ ਜਿਤ ਹੁਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾੜ ਵਖਤ ਨ ਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾੜ ਥਿਤ ਵਾਰ ਨਾ ਜੋਗੀ ਜਾਣੈ ਰੁਤ ਬਾਹੂ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵਸਾ ਲਾਹੀ ਕਿਉਂ ਵਰਣੀ ਕਿਵ ਜਾਣਾ ਕਿਵ ਕਰ ਆਖਾਂ ਕਿਵਸਾ ਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆੜਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਾਹਸ ਅਠਾਰਾਂ ਕਹਿਣ ਤੇ ਬਾਸਰੂ ਅਖਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋ ਵਿਡਾਸੋ ਨਾਨਕ ਵੱਡਾ ਆਖੀਐ ਆਪੇ ਜਾਣਾ ਆਪੋ ਸਾ ਲਾਹੀ ਏਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹੁ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ
ਜੇ ਤਿਸ ਮਨੋ ਨਾ ਵਿਸਰਾ ਹੈ ਅੰਤ ਨ ਸਿਫਤੀ ਕਹਿਣ ਨਾ ਅੰਤੋ ਅੰਤ ਨ ਕਰਨ ਦੇਣ ਨਾ ਅੰਤੋ ਅੰਤ ਨ ਵੇਖਣ ਸੁਣਨ ਨਾ ਅੰਤੋ ਅੰਤ ਨ ਜਾਪੈ ਕਿਆ ਮਨ ਮੰਤੈ ਅੰਤ ਨ ਜਾਪੈ ਕੀਤਾ ਆਕਾਰੂ ਅੰਤ ਨ ਜਾਪੈ ਕਪਾਰਾ ਵਾਰ

ਭਗਵੰਤ ਨ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ, ਜੇਵੜ ਉੱਚਾ ਹੋਵੇ ਕੋਈ ਤੂੰ ਸੂਚੇ ਕੋ ਜਾਣੇ ਸੋਏ, ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤ੍ਰਿਣਤ ਮਾਈ, ਕਿਤੇ ਮੰਗਹਿ ਜੋਦ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪਟਹਿ ਵਿਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖਾਹੀ ਖਾਹੇ, ਕਿਤੇ ਅਦੁੱਖ ਭੁੱਖ ਸਦ ਮਾਰ, ਇਹ ਪੇਦਾ ਤੇਰੀ ਦਾਤਾਰ। ਬੰਦ ਖਲਾਸੀ ਪਹਾੜੇ ਹੋਏ ਹੋਰ ਆਖਣ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੀਤੀ ਆ ਮੋਹ ਖਾਏ, ਆਪੇ ਜਾਣੇ ਆਪੇ ਦੇ ਆਖੇ ਹੈ ਸੇ ਪਹਿ ਕੇ, ਜਿਸ ਨੂੰ ਬਖਸੇ ਸਿਫਤ ਸਾਲਾਹ, ਨਰ ਪਾਤਸ਼ਾਹੀ ਪਾਤਸ਼ਾਹ, ਅਮਲ ਗੁਣ ਮੁਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਮੁੱਲਿਆ ਵਹਿ ਮੁੱਲਾ ਜਾਹੇ, ਮੁੱਲ ਭਾਏ ਮੁੱਲਾ ਸੰਭਾਹੇ, ਮੁੱਲ ਧਰਮ ਮੁੱਲ ਦੀ ਬਾਡ, ਮੁੱਲ ਤੁਲ ਮੁੱਲ ਪ੍ਰਵਾਣ, ਅਮੁੱਲ ਬਖਸੀਸ ਮੁੱਲ ਨਿਚਾੜ, ਮੁੱਲ ਕਰ ਮੁੱਲ ਪ੍ਰਮਾਣ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਕਰਹਿ ਲਿਵਲਾਏ, ਆਖੇ ਵੇਦ ਪਾਠ ਪੁਰਾਡ, ਆਖੇ ਪੜੇ ਕਰ ਖਿਆਡ, ਆਖੇ ਬ੍ਰਹਮੇ ਆਖੇ ਇੰਦੋ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰੇ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵੇ ਆਖੇ ਦੇਵ, ਆਖੇ ਸਵਰ ਨਾਲ ਮੁੰਡਣ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹੇ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ ਤਾਂ ਆਖਣ ਕਹਿ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜੂ, ਤਾਂ ਲਿਖਿਆ ਸਿਰਗਾ ਵਾਰਾ ਗਵਾਰੂ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੀ, ਵਾਜੀ ਨਾਦ ਅਨੇਕਾਂ ਸੰਖਾ ਕੀਤੀ ਬਾਵੜ ਹਾਰੇ, ਕੇਤੇ ਰਾਗ ਪਰੀ ਸਿਉ ਕਹੀਨ, ਕੇਤੇ ਗਾਵਣ ਹਾਰੇ, ਗਾਵੈ ਹੈ ਤੁਹ ਨ ਪਾਵੜ ਪਾੜੀ, ਬੈਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵੈ ਹੈ ਚਿੱਤ ਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ, ਗਾਵੈ ਹੀ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵੈ ਹੈ ਦਾਸਨ ਬੈਠੇ ਦੇਵਤੇ ਆਉ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਕੀਸਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਣੀਆ ਮਨਮੋਹਣ ਸੁਰਗਾ ਮੱਚ ਪਿਆਲੇ, ਗਾਵਨ ਰਤਨੂ ਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੈ ਜੋਤ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸੇਈ ਤੁਧਨੋ ਗਾਵਹਿ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤਰਿਆ ਵਰ ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ, ਪਿਓ ਸੀ ਜਾਇ ਨ ਜਾਸੀ ਰਚਨਾ ਦ੍ਰਿੜ ਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਣਸੀ, ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸਦੀ ਵਡਿਆਈ ਜੋਤ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ, ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਵਰ ਜਮਾਤੀ ਮਨ ਜੀਤਾ ਜਗ ਜੀਤ, ਆਦੇਸ਼ ਤਸਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ ਘਟਕਟ ਵਾਜਹਿ ਨਾਦ, ਆਪਣਾਥ ਨਾਥੀ ਸਭ ਜਾ ਕੀ ਰਿਧ ਸਿੰਧ ਅਬਰਾ ਸਾਧ, ਸੰਯੋਗ ਵਿਯੋਗ ਕਾਰ ਚਲਾ ਬਹਿ ਲਿਖੇ ਆਵੈ ਭਾਗ, ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੀ ਪ੍ਰਵਾਂਡ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਡ, ਜਿਤ ਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਵਾਣ, ਉਹ ਵੇਖੈ ਉਹ ਨਾਨਦ ਨਿਆਵੈ ਬਹੁਤਾ ਹੋਵੇ ਡਾਡੂ, ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਪੰਡਹਾਰੋ, ਜੋ ਕਿਛ ਪਾਇਆ ਸੋ ਏਕਾ ਬਾਰ, ਕਰ ਕਰ ਵੇਖੈ ਸਿਰਜਣ ਹਾਰ, ਨਾਨਕ ਸੱਚੇ ਕੀ ਸਾਚੀ ਕਾਰੂ, ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਹੈ, ਏ ਤਰਾਹ ਪਤ ਪਵੜੀਆ ਚੜੀਆ ਹੋਏ ਅਕੀ ਸਉ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀ ਸਉ, ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ,
ਆਖਣ ਜ਼ੋਰ ਚ ਪਹਿਨਾ ਜ਼ੋਰ, ਜ਼ੋਰ ਨਾ ਮੰਗਣ ਦੇਣਾ ਜ਼ੋਰ, ਜ਼ੋਰ ਨਾ ਜੀਵਨ ਬਰਨਾ ਜ਼ੋਰ, ਜ਼ੋਰ ਨਾ ਰਾਜਮਾਲ ਮਨਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰੂ, ਜ਼ੋਰ ਨਾ ਜੁਗਤੀ ਛੁੱਟਾ ਸੰਸਾਰੂ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਾਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥੱਪ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕਾਂ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਿਵਾਰ, ਡਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਿਆ ਜਾ ਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਾਵਣ ਪਾਣੀ ਵੈਸੰਤਰ, ਕੀਤੇ ਕਾਰਨ ਮਹੇਸੋ, ਕੀਤੇ ਬ੍ਰਹਮੇ ਘਾੜ ਘੜੀਆ ਹੈ, ਰੂਪ ਰੰਗ ਕੇ ਵੇਸ, ਕੀਤੀ ਆ ਕਰਮ ਭੂਮੀ ਮਿਰ, ਕੀਤੇ ਕੀਤੇ ਤੂੰ ਉਪਦੇਸੋ, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸੋ, ਕੀਤੇ ਸਿੱਧ ਬੁੱਧਨਾਥ, ਕੀਤੇ ਕੀਤੇ ਦੇਵੀ ਵੇਸ, ਕੀਤੇ ਦੇਵ ਦਾਨ ਮੁਨ, ਕੀਤੇ ਕੀਤੇ ਰਤਨ ਸੰਬੰਧੋ, ਕੀਤੀ ਅਕਾਣੀ, ਕੀਤੀ ਬਾਣੀ, ਕੀਤੇ ਪਾਤਰ ਰਹਿੰਦੋ, ਕੀਤੀ ਸੁਰਤੀ ਸੇਵ, ਕੀਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡੋ, ਤਿੱਥੈ ਰਾਤ ਵਿਨੋਦ ਕੋਡ ਆਨੰਦੋ, ਸਰਮ ਖੰਡ ਕੀ ਬਾਣੀ ਰੂਪੋ, ਤਿੱਥੈ ਘਾੜਤ ਘੜੀਐ ਬਹੁਤ ਅਨੂਪੋ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੀ ਕੋ ਕਹਿ ਪਿੱਛਾ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਂਬਲ ਸੂਰ, ਤਿੰਨ ਮਹਿ ਰਾਮ ਰਹੇ ਆ ਭਾਰ ਪੂਰੇ, ਤਿੱਥੈ ਸੀ ਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਕਥ ਨੇ ਜਾਹੇ, ਨਾ ਉਹੇ ਮਰਨ ਠਾਗੇ ਜਾਹੇ, ਜਿਨਕਾ ਰਾਮ ਸੈਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋਕ, ਰਹਿ ਨਾ ਸੱਚਾ ਮਨ ਸੋਈ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦ ਨਿਹਾਲ, ਤਿੱਥੈ ਖੰਡ ਮੰਡਲ ਵਰ ਭਾਂਡੋ, ਜੀ ਕੋ ਕਥਾ ਤੈ ਅੰਤ ਨਾ ਅੰਤੈ, ਤਿੱਥੈ ਲੋ ਆਲੋ ਆਕਾਰੂ, ਜਿਵ ਜਿਵ ਹੁਕਮ ਤਵੈਤ ਵਿਕਾਰੂ, ਵੇਖੈ ਵਿਖਸੈ ਕਰ ਵਿਚਾਰੂ, ਨਾਨਕ ਕਥਨਾ ਕਰੜਾ ਸਾਰੂ, ਜਾਤ ਪਹਾਰਾਓ ਧੀਰ ਸੁਨਿਆਰ, ਹਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਐ ਸਬਦ ਸੱਚੀ ਟਕਸਾਲ।

ਆਇਆ ਕਿ ਲੈ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚਾ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰੜੇਕ ਭੇਕੋ ਕਹਿਣ ਸਿਕਤ ਕੇ। ਚੱਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹਿ ਜਾਈ ਕੋਟਿੰਦਰ ਦਰਾਣ ਸਾਹੀ ਸਾਹਣ ਗਣਿ ਜਾਈ ਤ੍ਰਿਭਵ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹਿ ਤੋ ਤਵ ਸਰਬ ਨਾਮ ਕਥਾ ਕਾਵੰਡ ਕਰਮ ਨਾਮ ਮਰਨ ਸਮਾਤੇ। ਨਮਸਤ ਵੰਗ ਅਕਾਲੇ, ਨਮਸਤ ਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਰੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਇ, ਨਮਸਤੰਗ ਜਾਇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੀ, ਨਮਸਤੰਗ ਟਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੁਖੈ, ਨਮਸਤੰਗ ਅਨੇਕੈ, ਨਮਸਤੰਗ ਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤਿਰਭਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੋਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤ ਸ੍ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਮਜਬੇ, ਨਮਸਤੇ ਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮ ਸਰਬ ਕਾਲੇ, ਨਮ ਸਰਬ ਪਾਲੇ, ਨਮਸਤੇ ਵਹਿ, ਨਮਸਤੰਗ ਭੇ ਵਹਿ, ਨਮਸਤੰਗ ਜਨਮੇ, ਨਮਸਤੰਗ ਸੋਭਨਮੇ, ਨਮੋ ਸਰਬ ਗਾਉਣੇ, ਨਮ ਸਰਬ ਭਾਉਣੇ, ਨਮ ਸਰਬ ਰੰਗੇ, ਨਮ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤੇ ਅਲੇ, ਨਮਸਤੰਗ ਵਰਣੇ, ਨਮਸਤੰਗ ਮਰਣੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬ ਧੰਦੇ, ਨਮੋ ਸਤਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸ ਰਾਗੇ, ਨਮਸਤੰਗ ਸੁਹਾਗੇ, ਨਮ ਸਰਬ ਸੋਖ, ਨਮ ਸਰਬ ਭੋਖ, ਨਮ ਸਰਬ ਕਰਤਾ, ਨਮ ਸਰਬ ਹਰਤਾ, ਨਮ ਜੋਗ ਜੋਗੇ, ਨਮ ਭੋਗ ਭੋਗੇ, ਨਮ ਸਰਬ ਦਿਆਲੇ, ਨਮ ਸਰਬ ਪਾਲੇ, ਚਾਤਰੀ ਛੰਦ ਤੈ ਪ੍ਰਸਾਦ। ਅਰੂਪ ਹੈ, ਅਨੂਪ ਹੈ, ਜੂ ਹੈ, ਭੂ ਹੈ, ਲਿਖ ਹੈ, ਭੀਖ ਹੈ, ਨਾਮ ਹੈ, ਕਾਮ ਹੈ, ਤੇ ਹੈ, ਭੇ ਹੈ, ਜੀਤਾ, ਪੀਤਾ, ਤਿਰਮਾਨ ਹੈ, ਨਿਧਾਨ ਹੈ, ਤਿਰਵਰਗ ਹੈ, ਸਰਗਿਆ ਹੈ, ਨੀਲ ਹੈ, ਨਾਦਿਆ ਜੇ ਹੈ, ਜਦ ਹੈ, ਜਨਮ ਹੈ, ਵਰਣ ਹੈ, ਭੂਤ ਹੈ, ਭਰਨ ਹੈ, ਗੰਜ ਹੈ, ਭਾਂਜਿਆ, ਝੂਜਿਆ, ਚਾਂਜਿਆ, ਮੀਕਾ, ਪੀਕਾ, ਧੰਦ ਹੈ, ਬੰਧ ਹੈ, ਨਰਬੂਜ ਹੈ, ਸੂਜ ਹੈ, ਕਾਲ ਹੈ, ਜਲ ਹੈ, ਲਾਹ ਹੈ, ਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਨਸੀਕ ਨਿਰਲੰਬ ਹੈ, ਸਮ ਹੈ, ਗਮ ਹੈ, ਜਮ ਹੈ, ਭੂਤਿਆ, ਸੂਤਿਆ, ਲੋਕ ਹੈ, ਸੋਕ ਹੈ, ਕਰਮ ਹੈ, ਭਰਮ ਹੈ, ਜੀਤਿਆ, ਪੀਤਿਆ, ਬਾਹ ਹੈ, ਗਾਹ ਹੈ, ਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ। ਨਮੋ ਸਰਮਾਨੇ ਸਮਸਤ ਨਿਧਾਨੇ, ਨਮੋ ਦੇਵ ਦੇਵੇ ਭੇਖੀ ਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥ ਨਿਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪਰਮਾਤੇ ਸਮਸਤੀ ਬੇਭੂਤੇ, ਕਲੰਕ ਅੰਗ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰ ਪਰਮ ਯੁਗਤ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੀ, ਨਮੋ ਅਸਤ੍ਰ ਮਾਣੀ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਭੁਗਤੇ, ਨਮੋ ਜੋਗ ਜੋਗੇ ਸਵਰੰ ਪਰਮ ਯੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮ ਭੂ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸ਼ਨਾਨੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ।
ਸਦਾ ਸੱਚ ਦਾ ਆਨੰਦ ਸਰਬ ਪ੍ਰਣਾਸੀ ਅਨੂਪੇ ਸਦਾ ਸੱਚ ਦਾ ਆਨੰਦ ਸਰਬ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਆਦੋ ਉਰਧ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ ਬ੍ਰਹਮ ਪੁਰਸ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਯਾਲੰਗ ਛੇਦੀ ਅਭੇਦੀ ਅਨਾਮ ਕਾਮ ਸਮਸਤ ਉਪਰਾਧੀ ਸਮਸਤ ਸਤਾਮ ਤੇਰਾ ਜੋਰ ਚਾਤਰੀ ਛਾਂਦੇ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦਿਸ ਹੈ ਭਿਸ ਹੈ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦਿਸ ਹੈ ਭਿਸ ਹੈ ਭੁਜੰਗ ਪ੍ਰਯਤ ਛੰਦ ਅਗਾਧੇ ਅਬਾਧੇ ਆਨੰਦ ਸਰੂਪੇ ਨਮੋ ਸਰਬ ਮਾਨੇ ਸਮਸਤ ਨਿਧਾਨੇ ਨਮਸਤਵੰਗ ਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਸੋਖ ਰੋਕੇ ਨਮੋ ਸੋਖ ਸੋਕੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸਿੰਘ ਨਮੋ ਸਰਬ ਕ੍ਰਿਸਿੰਘ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸੰਗ ਪ੍ਰਸਿਜੈ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਗਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤੈ ਪ੍ਰਸਾਦ ਆਦਿ ਪੁਰਖ ਦਾਰ ਮੁਲਕ ਜੌਨ ਪੁਰਖ ਪਾਰੂ ਸਰਬਾਨ ਤ੍ਰਿਮਾਨ ਦੇਵ ਭੇਵ ਆਦਿ ਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲ ਜਤਰ ਤਤਰ ਬਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨੰਦ ਜਤ ਜਕ ਰੂਪ ਰੰਗ ਨਾਡੀਖ ਆਦਿ ਪੁਰਖ ਦਾਰ ਮੂਰਤ ਜੌਨ ਆਦਿ ਅਸੇਖ ਦੇਸ ਔਰ ਨਪਿ ਜਕ ਰੂਪ ਰੇਖ ਨਾਰਾਗ ਜਤਰ ਤਤਰ ਬਰਾਜ ਹੀ ਜਤਰ ਤਤਰ ਦਿਸਾ ਵਿਸਾ ਹੋਇ ਫੈਲ ਅਰ ਰਾਗ ਨਾਮ ਕਾਮ ਬਹੀਨ ਪੇਖਤ ਧਾਮੁ ਨਹਿ ਜਾਏ ਸਰਮਾਨ ਸਰਬਤਰ ਮਾਨ ਸਦੈ ਮੰਤਾ ਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ

ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨਈ ਪੁਰਤੀ ਨਉ ਲੋਕ ਚਾਹੁੰਦਾ ਹੈ ਕੇ ਵਿਖੈ ਜਗ ਜਪ ਹੀ ਜਿਹ ਜਪ ਆਦਿ ਦੇਵ ਅਨਾਦ ਮੂਰਤ ਥਾਪਿ ਸਭਹਿ ਜਿ ਥਾਪ ਪਰਮ ਰੂਪ ਅਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਵਿਸਵਰ ਚਿਰਸਜਮ ਭਵ ਗੜਨ ਭਜਨ ਹਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸੋ ਧਰਮ ਧਾਮ ਸੋ ਭਰਮ ਡਤ ਭੂਤ ਲੱਖ ਭੇਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਰ ਉਸਤਤ ਏਕ ਪੁਰਖ ਵਿਧੂਤ ਹੈ ਗਰਭ ਗੰਜਨ ਦੁਸ਼ਟ ਭਜਨ ਆਦਰੂ ਪਸ਼ੂ ਤੋ ਅੰਗਹੀਨ ਭਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪਰਪਾਰ ਸਰਬਗੰਤਾ ਹਰ ਸਰਬਹੰਤਾ ਸਰਬ ਤਿਅਨ ਭੇਖ ਸਰਬ ਸਾਸਨਾ ਜਾਨ ਹੀ ਜਿਹ ਰੂਪ ਰੰਗ ਅਰੜੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਰ ਨਾ ਆਵਈ ਬਹੁ ਚਿਤ ਮਦ ਭਾਰੂ ਛੰਦ ਤਵ ਪ੍ਰਸਾਦ ਗੁਣ ਗਨ ਦਾਰੂ ਮਹਿਮਾ ਅਪਾਰ ਅਸਨ ਭੰਗ ਪਨਾਗਨ ਭਉ ਪ੍ਰਕਾਸ਼ ਨਿਸਤ੍ਰ ਨਾਸੁ ਆਜਨ ਬਾਹੁ ਸਾਹੁਨ ਸਾਹੁ ਰਾਜਨ ਰਾਜ ਭਾਨ ਭਾਨ ਦੇ ਬਣ ਦੇ ਮਹਾਨ ਇੰਦਰਾਨ ਇੰਦਰ ਬਾਲਨ ਬਾਲੂ ਰੰਕਾਰਨ ਕੁ ਕਾਲਨ ਕਾਲ ਅਨੁਭੂਤ ਅੰਗ ਅੰਬ ਭੰਗ ਗਤ ਮਿਤ ਪਾਰੂ ਗੁਣ ਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨੇ ਕਾਮ ਅਤ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਅਪਾਰੀ ਹਰੀਅੰ ਕਰੀ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾਉ ਚਤਰ ਚੱਕਰ ਹਰਤਾਉ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਇ ਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਥਤੇ ਕੇ ਅਛਿਜ ਦਿਸੈ ਕੇ ਅਭਿਜ ਭਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਭਦੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿੰ ਪ੍ਰਭੈ ਕੇ ਤਰਭੰਗ ਤੁਜੈਂਕ ਸੁਖ ਵਰਣੈ ਕੇ ਸਰਬਾ ਭਰਣੈ ਕੇ ਜਗਤੰ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹਨੂ ਪੈ ਕੇ ਆਦਿ ਅਦੇਵੈ ਕੇ ਆਪ ਭੇਵੈ ਕੇ ਚਤਰੰਗ ਬਿਹੀਨੈ ਕੇ ਇੱਕ ਅਧੀਨੈ ਕੇ ਰੋਜੀ ਰਜਾ ਕਹਿ ਰਹੀ ਮਰ ਰਿਹਾ ਕਹਿ ਕੇ ਪਾਕ ਬਿਆਬੇ ਕੇ ਗੈਬਲ ਗੈਬੇ ਕਹਿ ਕਹਿ ਫੁਲ ਗੁਨਾਹੇ ਕੇ ਸਾਹਣ ਸਾਹੇ ਕੇ ਕਾਰਨ ਕੁਨਿੰਦਾ ਹੈ ਕੇ ਰੋਜੀ ਦੇਹੰਦ ਹੈ ਕੇ ਰਾਜ ਕਰੀ ਮਹਿ ਕੇ ਕਰਮ ਕਰੀ ਮੈਂ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗੌਨਾ ਕੇ ਸਰਬਤਰ ਭੌਨਾ ਕੇ ਸਰਬਤਰ ਦਿਸਾ ਕੇ ਸਰਬਤਰ ਭੇਸਾ ਕੇ ਸਰਬਤਰ ਰਾਜਾ ਕੇ ਸਰਬਤਰ ਸਾਜਾ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲਾ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜਾ ਕੇ ਸਰਬਤਰ ਰਾਜਾ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸਾਇ ਕੇ ਸਰਬਤਰ ਭੇਸਾਇ ਕੇ ਸਰਬਤਰ ਮਾਨਿਆ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਪਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਅਪੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਅਲ ਵਜੂ ਹੈ ਤਮਾਮ ਨਜੂ ਹਮੇਸਰ ਸਲਾਮੈ ਸਲੀ ਖਤਮ ਦਾਮੈ ਗਰੀਮਲ ਸਕਸਤੈ ਗਰੀਬਲ ਪ੍ਰਸਤੈ ਬਿਲਾਂਦਲ ਮਕਾਨੈ ਜਿਮਿਲ ਜਮਾਨੈ ਤਮੀ ਜੁਲ ਤਮਾਮੈ ਰੁਜਰਨ ਦਾਨੈ ਹਰੀ ਫੁੱਲ ਰਜੀਮੈ ਹਰੀ ਫੁੱਲ ਅਜੀਮੈ ਰਜਾਇਕ ਜਕੀਨੈ ਅਨੇਕ ਤਰੰਗ ਹੈ ਭੇਦ ਹੈ ਭੰਗ ਹੈ ਅਜੀਜਲ ਨਿਵਾਜੈ ਗਨੀਮਲ ਖਰਾਜੈ ਨਿਰੁਕਤ ਸਰੂਪੈ ਤ੍ਰਿਮੁਕਤ ਵਿਭੂਤੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸਦਾ ਹੈ ਸਦਾ ਸਰੂਪੈ ਭੇਦੀ ਅਨੁਪੈ
समस्त प्राजंस दशरथ साजंस मसल सलामस तबल कामन बाद रूप है अगाध है अनूप है ओ अंगाध रूप है नाथ रूप है अनंगी अनामे त्रिभंगी त्रिकामे त्रिवर्गन त्रिबाधे अगंजे अगादे ਸੁਭੰਗ ਸੁਰਭਾਗੇ ਸੋ ਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸੈ ਪ੍ਰਥੀ ਉਲ ਪ੍ਰਵਾਸੈ ਨਿਰੁਕਤ ਪ੍ਰਵਾਹਿ ਸਦਾਭੰਗ ਸਦਾ ਹਿੰਬੇ ਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੀ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪਰ ਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੀਕ ਹੈ ਭਰਮੈ ਕਰਮੈ ਅਨਾਦਿ ਜੁਗਾਦਿ ਹੈ ਅਜਹ ਹੈ ਬਹਿ ਹੈ ਭੂਤਿਆਂ ਤੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਧ ਹੈ ਭਗਤ ਹੈ ਬਿਰਖਤ ਹੈ ਅਨਾਸੈ ਪ੍ਰਕਾਸ਼ਨ ਚਿੰਤੈ ਸੁਨਿੰਤੈ ਲਿਖਿਆ ਦੇਖਿਆ ਲਿਖਿਆ ਭੇਖਿਆ ਢਾ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾਉ ਸਰਬੰਗ ਖਿਆਤਾ ਸਰਬੰਗ ਗਿਆਤਾਉ ਸਰਬੰਗ ਹਰਤਾ ਸਰਬੰਗ ਕਰਤਾਉ ਸਰਬੰਗ ਪ੍ਰਾਣੂ ਸਰਬੰਗ ਤ੍ਰਾਣੂ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਯੁਕਤਾ ਸਰਬੰਗ ਮੁਕਤਾ ਰਸ਼ਾਵਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸੀ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤ ਨਾ ਮਤ ਨਾ ਜਤ ਨਾ ਪਾਤੈ ਨਿਸਾਕੰ ਸਰੀਕ ਅਮਿਤੋ ਅਮਿਕੈ ਸਦੈਵੰ ਪ੍ਰਭਹਿ ਅਜਹਿ ਅਜਾਹੈ ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜਹੂਰੈ ਕੇ ਹਾਜਰ ਹਜੂਰ ਹੈ ਮੇਸੁਰ ਸਲਾਮੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗੇ ਕਿ ਹੁਸਰ ਚਿਰਾਗੇ ਕਿ ਕਾਬਲ ਕਰੀ ਮੈਂ ਕਿ ਰਾਜ ਕਰੀ ਮੈਂ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੇ ਹਿੰਦ ਹੈ ਕਰੀ ਮੁਲਕ ਮਾਲੇ ਕੁਸਲ ਜਮਾਲੇ ਗਰੀ ਮਿਲਖ ਰਾਜੇ ਗਰੀ ਮਿਲ ਨਵਾਜੇ ਹੈ ਕਾਰੀ ਪੁਲਿਸ ਕਰਨ ਹੈ ਹਰਾ ਸਲਿਪ ਕਰਨ ਕਲੰਕ ਪ੍ਰਣਾਸੈ ਸਮਸਤ ਨਿਵਾਸੈ ਗੰਜਲ ਗਨੀ ਮੈਂ ਰਜਾਇ ਕਰੀ ਮੈਂ ਸਮਸਤ ਜਵਾਹੇ ਕਿ ਸਾਹਿਬ ਕਿਰਾਹੇ ਕਿ ਨਰਕ ਪ੍ਰਣਾਸੈ ਬਹਿਤਲ ਨਿਵਾਸ ਹੈ ਕੇਸਰ ਬੁਲਗਵਨ ਹੈ ਹਮੇਸਰ ਰਵਨ ਹੈ ਤਮਾ ਮੁਲਤ ਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੀ ਸਹਿ ਸਮਸਤਲ ਅਦੀਸ ਹੈ ਅਦੀਸਰ ਅਲੇਖ ਹੈ ਹਮੇਸਲ ਭੇਖ ਹੈ ਜਿਮੀ ਨੁਲ ਜਮਾਗ ਹੈ ਅਮੀ ਕੁਲ ਅਮਾਗ ਹੈ ਕਰੀ ਮੁਲਕ ਮਾਲੇ ਕੇ ਜੁਲਤ ਜਮਾਲੇ ਕੇ ਅਤਲਿੰਗ ਪ੍ਰਕਾਸ਼ ਹੈ ਕਿ ਮਿੱਥੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਥੋ ਬਿਭੂਤ ਹੈ ਕਿ ਮਿੱਥੋ ਪਿਸਾ ਹੈ ਕਿ ਆਤਮ ਪ੍ਰਭ ਹੈ ਕਿ ਅਤਲਿੰਗ ਅਨੰਗ ਹੈ ਕਿ ਮਿੱਥੋ ਭੰਗ ਹੈ ਮਦ ਅਰਛੰਦ ਤੈ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨਮ ਦਾਮ ਅਰ ਬਰ ਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਨਰ ਮੰਡ ਅਨਭਵਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾ ਮਨ ਛਜ ਅੰਗਾ ਸਨ ਭੰਗ ਉਪਮਾ ਪਾਰ ਗਤ ਮਿਤੁਦਾਰ ਜਲ ਥਲ ਅਮੰਡ ਜਲ ਥਲ ਗਤ ਮਿਤੁਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤੇ ਅਨਭਵਨਾਸ ਤ੍ਰਿਤ ਧਰ ਤ੍ਰਾਸ ਆ ਜਨ ਬਾਹੋ ਸਾਹਨ ਸਾਹੋ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮਨ ਛਿੰਜ ਗਾਤ ਅਜਨਾ ਬਾਤ ਅਨ ਝੰਜ ਗਾਤ ਅਰਣੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆ ਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨ ਛੰਦ ਤਵਾ ਪ੍ਰਸਾਦ ਕਰਨਾਲਾ ਹੈ ਅਰਕਾਲਾ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਾਨੈ ਹੈ ਜਗ ਜਨ ਸਰਬੰਭਰ ਹੈ ਸਰਬੰਕਰ ਹੈ ਸਰਪਾਸ ਹੈ ਸਰਬਨਾਸ ਹੈ ਕਰੁਣਾ ਕਰ ਹੈ ਬੇਸਵੰਬਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਜਪਾ ਜਪ ਥਪ ਥਪ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤਾ ਕਰਣਾ ਕ੍ਰਿਤਾ ਕ੍ਰਿਤਾ ਕ੍ਰਿਤਾ ਧਰਣੀ ਤ੍ਰੇਤਾ ਅਮਤੀਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਬੇਸੋਂਪੁਰ ਹੈ ਕਰੁਣਾਲਾ ਹੈ ਨਰਪਨਾਇਕ ਹੈ ਸਰਪਾਇਕ ਹੈ ਭਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤਾ ਸਰਬਾ ਕ੍ਰਿਤਾਏ ਕਰਤਾ ਕਰ ਹੈ ਹਰਤਾ ਹਰ ਹੈ
ਪਰਮਾਤਮਾ ਸਰਬ ਆਤਮ ਆਤਮ ਬਸ ਹੈ ਜਸ ਕੇ ਜਸ ਹੈ ਭੁਜੰ ਪ੍ਰਯਾਤ ਛੰਦੇ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਪ ਸਿੰਘ ਸਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਤ ਜੁਦੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹ ਕਰਤਾ, ਨਮੋ ਸਾਧ ਰੂਪੇ, ਨਮੋ ਇੰਦਰ ਇੰਦਰੇ ਨਾਦੰਗ ਦੇ ਭੂਤੇ, ਕਲੰਕਰ ਰੂਪੇ ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ ਅਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ, ਏ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਗਾਹ ਢਾਹ ਨਾਤੇ ਪਮਾਤੇ ਅਜੋਨੀ ਅਮੋਨੀ। ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ, ਅਕਰਮ ਭਰਮ ਗੰਜੇ ਲੇਖੇ, ਭੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ, ਅਗੰਜਲ ਨਾਮੇ ਸਮਸਤਲ ਨਿਵਾਸੇ, ਨਿਰਕਾਮੰਗ ਬੇਭੂਤੇ ਸਮਸਤਲ ਸਰੂਪੇ, ਕੋ ਕਰਮ ਪ੍ਰਣਾਸੀ ਸੋ ਧਰਮੰਗ ਬੇਭੂਤੇ, ਸਦਾ ਸਚਦਾਨੰਦ ਸਤੰਗ ਪ੍ਰਣਾਸੀ, ਕਰਿਮੁਲਕ ਨਿੰਦਾ ਸਮਸਤਲ ਨਿਵਾਸੀ, ਅਜਾਇਬ ਭੂਤੇ ਗਜਾਇਬ ਗਨੀਮੇ, ਹਰੀਮ ਕਰੀਮ ਕਰੀਮੁਰ ਰਹੀਮੇ, ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ, ਸੁਜਮ ਪ੍ਰਭੁਖ ਸੁਭੰਗ ਸਰਬਦਾ ਸਰਬਜੁਗਤੇ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬੇਭੂਤੇ, ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਤਸ਼ਾਹੀ ਦਸਵੀਂ ਤੁਹ ਪ੍ਰਸਾਦ ਸਵਈਏ, ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ, ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ, ਕਉ ਨ ਦੇਖਿਤ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੋਤੇ, ਏਕ ਰਤੀ ਬਿਨ ਏਕ ਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ ਅਨੂਪਤੰਗ ਸਰੰਗ ਸਵਾਰੇ, ਕੋਟ ਤਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਪਹਾੜੀ ਭੁਜਾਨ ਕੇ ਭੂ ਭਲੀ ਬਿਦ, ਨਿਆਵਤ ਸੀਸਨ ਜਾਤ ਵਿਚਾਰੇ, ਏਤੇ ਭਏ ਤੋ ਕਾਹ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰਾਏ ਸਭ ਦੇ ਸਦਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣਨ ਜਾਤ ਵਿਚਾਰੇ, ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ, ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਸਿੱਖਾ, ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਬਾਨ ਸਬਾਨ ਕੇ ਭੇਖੈ, ਪਵਨ ਆਹਾਰ ਜਤੀ ਜਤਾਰੋ ਸਭੈ ਸੁਭਚਾਰ ਹਜ਼ਾਰ ਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲਿਖੈ, ਸੁਧ ਸੁਪਾਹਾ ਦੁਰੰਤ ਦਬਾਹਾ ਸੋ ਸਾਸਨਾ ਦੁਰਜਾਨ ਦਲਾਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ, ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਵਾਸਨ, ਮਾਤਿਮ ਤੰਗਣ ਮਾਨ ਮਲਾਂਗੇ, ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਚੱਲਾਂਗੇ, ਵੀਰ ਅਪਾਰ ਬੜੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ, ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗੜ ਗੜਾਨ ਕੇ ਤੋੜਨ ਹਾਰ ਸੋ ਬਤ ਨਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਾਹਿਬ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ, ਦਾਨਵ ਦੇ ਫਨਿੰਦਰ ਸਾਤਰ ਭੂਤ ਵੇ ਭਾਣ ਜਪਾਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪਾਂਗੇ, ਪੁੰਨ ਪ੍ਰਤਾਪਨ ਬਾੜ ਜਾ ਧੋਨਉ ਪਾਪਨ ਕੇ ਬਹੁ ਪੁੰਜ ਖਪਾਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚੱਪਾਂਗੇ, ਮਾਨਵ ਇੰਦਰ ਗਿੰਦ ਨਰਾਦ ਜਾਣ ਤਰਲੋਕੋ ਰਾਜ ਕਰਾਂਗੇ, ਕੋਟ ਇਸ਼ਨਾਨ ਗਜਾਤ ਗਜਾਨ ਅਨੇਕ ਸਵੰਬਰ ਸਾਜ ਬਰਾਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗੂ ਤੇ ਨਰ ਫਿਰ ਨਾ ਦੇਹ ਧਰਾਂਗੇ, ਕਾਹ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਭਗਤ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾ ਸਮੁੰਦਰ ਲੋਗੇ ਉੱਪਰ ਲੋਕ ਗਵਾਇਓ,
बास कियो बिखियान सो बैठ के ऐसे ही ऐसे सो बैस बतायो साच कहूं सुन ले हो सबै जिन प्रेम की उतनी ही प्रपायो काहूल पाहन पुतरयो सिरु काहूल लिंग गरे लटकायो काहू लख्यो हर अबाची दिशा मैं काहू पछाह कोसी सुनवायो को बुतान को पूजत है पासो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾ ਵੜਿਆਈਆ, ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ, ਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹਮਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਏ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਓ ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਅਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਇੱਟਾ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਥਾਰੀਆ, ਪੰਜ ਦੋ ਤੁਧ ਵਸ ਕੀਤੇ, ਕਾਲ ਕੰਠ ਕੁਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬੈਨੂ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਹਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੁਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰੇ ਅੰਦਰ ਹੋ, ਜਨ ਕਾ ਮੋਹਤ ਪਟਾ, ਤਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹੇ ਸੋਏ ਜਿਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਤਿਸ ਦੇਹ ਪਿਆਰੇ, ਸੋਈ ਜਨ ਪਾਵੇ, ਆਵ ਹੋ ਸੰਤ ਪਿਆਰੇ ਹੋ, ਅਕਥ ਕੀ ਕਰਾਂ ਕਹਾਣੀ।

ਸਭ ਤੋਂ ਦੋ ਭਾਈ ਇੱਕ ਵੇਖ ਪਰਸਨ ਆਇਆ ਹੋ ਲਵ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾਓ ਤੈਨੂੰ ਅੰਮ੍ਰਿਤ ਗੁਰ ਤੇ ਪਾਇਆ।

ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਉ ਤੂੰ ਚਲਾਹੇ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚਲਹਿ, ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹੇ। ਸੇ ਹਰ ਹਰ ਸਦਾ ਧਿਆਵਹਿ, ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵਹਿ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹਿ। ਇਹੋ ਸੋਹਿਲਾ ਸ਼ਬਦ ਸੁਭਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ, ਇੱਕ ਫਿਰੈ ਕਨੇਰੀ ਕਰਹਿ ਗੱਲਾਂ ਗੱਲੀ ਕਿਨਨ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜ ਨਾਉ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ। ਕਹਿੰਦੇ ਪੁਤ ਸੁਣਦੇ ਪੁਤ ਸੇ ਪੁਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾਏ, ਵਿਣ ਸਹਿਜਾ ਸਹਿਸਾ ਨਾ ਜਾਏ। ਨਹ ਜਾਏ ਸਹਸਾ ਗਤ ਸੰਜਮ, ਰਹਿ ਕਰਮ ਕਮਾਏ ਸਹਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਬਜਾਏ ਸਹਸਾ ਉਬਜਾਏ। ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੋ ਤਾਂ ਮੈਲੇ, ਇਤਨੀ ਜਨਮ ਜੂਵੈ ਹਾਡਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਵਰਨ ਮਨੋਹਵੇ ਸਾਰੇ ਆ। ਵੇਦਾ ਮੈਂ ਹੈ ਨਾਮ ਉੱਤਮ, ਸੋ ਸੁਣੈ ਨਾਹੀ ਫਿਰਾਂ ਜੋ ਬੇਤਾ ਲਿਆ। ਕਹਿ ਨਾਨਕ ਜਿਨ ਸੱਚ ਜਿਆ, ਕੂੜੇ ਲਾਗੇ ਤਿੰਨ ਜਨਮ ਜੂਹੈ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ ਕੂੜ ਕਿਸੋਏ ਪਹੁੰਚ।

ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਸੰਭਾਲੇ ਆਪ ਛੱਡ ਸਦਾ ਰਹਿ ਪਰਣਾਈ ਗੁਰ ਬਿਨ ਅਵਰਣ ਜਾਣੈ ਕੋਈ।

ਕੀਆ ਜਾਏ ਅਨੇਕ ਜੂਨੀ ਭਰਮਾ ਵੈਵਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹਰ ਸਲਾਗੰ ਕਹਿ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖਿਆ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸੁਣ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ

ਸਾਰਣ ਜਾਣੀ ਇਹ ਗੁਣੀ ਸੰਸਾਰ ਭਰਮ ਸੱਤਾ ਉਸ ਤਿਆਰਾਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸ ਨੂੰ ਅਨੰਦ ਨੂੰ ਹਰ ਲਾ ਗਿਆ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿ ਅਮਨਹੁ ਮਸਾਰੀਐ ਮਨਹੁ ਕਿਉ ਸਾਰੀਐ ਇਹ ਬੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੁਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਬੜ ਦਾਤਾ ਸੋ ਕਿਉ ਮਨਹੁ ਮਸਾਰੀਐ

ਜੰਮਿਆਂ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ, ਅਮਰ ਵਰਤਾਇਆ ਇਹ ਮਾਇਆ ਜਿੱਥਰ ਵੀ ਸਰਾਏ, ਮਹੁ ਪੂਜਾ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚ ਮਾਇਆ ਪਾਇਆ, ਹਰੇ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੇ ਬਟੋ ਰਾਹੇ ਲੋਕ ਵਿਲ ਲਾਏ, ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸੋ ਪੀਏ ਵਿੱਚੋਂ ਹੁਆ ਪੁਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰੇ ਆਪ ਮੁਲਕ ਹੈ ਭਗਤ ਨ ਕੇ ਨਾਨਕਾ, ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਨਜਾਰਾ, ਹਰ ਰਾਸ ਮੇਰੀ ਮਨ ਮਨਜਾਰਾ, ਸਤਿਗੁਰ ਤੇਰਾ ਜਾਣੀ, ਹਰ ਹਰ ਨਿਤ ਜਪੇ ਹੋ ਜੀ ਹੋ ਲਾਹ, ਖੱਟੇ ਹੋ ਦਿਹਾੜੀ ਹੋ ਧੰਨ ਤਨਾ ਮਿਲਿਆ, ਜਿਨ ਹਰ ਆਪੇ ਪਹਾੜਾਂ ਕਹਿ ਨਾਨਕ, ਹਰ ਰਾਸ ਮੇਰੀ ਮਨ ਹੋਵੇ ਮਨਜਾਰਾ।

ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸਾਇਆ ਗੁਰਪ੍ਰਸਾਦ।

ਹਰਬਿਨੇ ਅਵਰਣਾ ਦੇਖੋ ਕੋਈ, ਹਰਬਿਨੇ ਅਵਰਣਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰਬਿਨ ਅਵਰਣ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦੇਵ ਦ੍ਰਿਸ਼ਟ ਹੋਈ, ਇਹ ਸ੍ਰਵਣ ਮੇਰੇ ਹੋ ਸੱਚੈ ਸੁਣ ਨੈਨੂੰ ਪਠਾਏ, ਸੱਚੈ ਸੁਣ ਨੈਨੂੰ ਪਠਾਏ, ਸ੍ਰੀ ਲਾਇ ਸੁਣ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਵਾ, ਰਸਨਾ ਰਸ ਮਾਣੀ ਸੱਚ ਅਲੱਕ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ, ਸੱਚੈ ਸੁਣ ਨੈਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖੈ, ਵਾਜਾ ਪਾਵਣ ਵਜਾਇਆ, ਵਜਾਇਆ ਵਾਜਾ ਪਾਵਣ, ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ,

ਗਾਵੋ ਤਾਂ ਸੋਹੇ ਲਾ ਘਰ ਸਾਚਾ ਜਿੱਥੇ ਸਦਾ ਸਤਿ ਧਿਆਵੇ ਹੈ ਸੱਚੋ ਧਿਆਵੇ ਜਦ ਭਾਵੇ ਹੈ ਗੁਰਮੁਖ ਜਿਨਾ ਬੁਝਾਵੇ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੀ ਸੋ ਜਨ ਪਾਵੇ ਹੈ ਕਹਿ ਨਾਨਕ ਸੱਚ ਸੋਹੇ ਲਾ ਸੱਚਾ ਘਰ ਗਾਵੇ ਹੈ ਆਨੰਦ ਸੁਨੋ ਹਮੜ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸੇ ਪੂਰੇ ਗੁਰ ਤੇ ਜਾਣੀ।

ਗੁਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੱਚੇ ਤ੍ਰਿਖਣ ਸੱਚੇ ਬ੍ਰਹਮਣ ਸੱਚੇ ਤ੍ਰਿਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤਰ ਅਮਰ ਸੱਚਾ ਦੀਵਾਨ ਸੱਚਾ ਤਰ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੁਦ ਅਖੇ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ

ਪਹਿਵੇ ਚਗਨ ਕਟੈ ਵਿਕਾਰ, ਪਹਿਵੇ ਧਰਤੀ ਦੱਬੀ ਭਾਰ। ਪਹਿ ਵਿੱਚ ਇੰਦ ਫਿਰੈ ਸਿਰ ਪਹਾਰ, ਪਹਿਵ ਚ ਰਾਜਾ ਧਰਮ ਦਵਾਰ, ਪਹਿਵ ਸੂਰਜ ਪਹਿਵ ਚੰਦ, ਕਹੋ ਕਰੋੜੀ ਚਲਤਨਾਂਤ। ਪਹਿ ਵਿੱਚ ਸਦਬੋ ਸੁਨਨਾਥ, ਪਹਿਵ ਚਾਡਾ ਨੇ ਆਕਾਸ਼, ਪਹਿਵ ਜੋਤ ਮਹਾ।

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ
1: ਜੋਗ ਸਬਦੰਗ ਗਿਆਨ ਸਬਦੰਗ ਵੇਦ ਸਬਦੰਗ ਬ੍ਰਾਹਮਣ ਕਤਰੀ ਸਬਦੰਗ ਸੁਰ ਸਬਦੰਗ ਸੂਦਰ ਸਬਦੰਗ ਪ੍ਰਾਕ੍ਰਿਤ

ਕਲਮੀ ਸਾਧਨਾ ਮਾਰੀ ਹੈ, ਜਿਹਾ ਕਾਲੇ ਘਾਲ ਨਾ ਤਵੇ ਹੋ ਨਾ ਪਚਾਰੀ ਹੈ। ਐਸੀ ਕਲਾ ਨਾ ਖੇਡੀ ਹੈ, ਜਿੱਧਰ ਗਿਆ ਹਾਰੀਆ, ਪੜਿਆ ਤੇ ਆਉਂਦੀਆਂ ਵਿਚਾਰਾ ਦੇ ਵਿਚਾਰੀਆ, ਮੁਚਲ ਸੁਗ ਮਾਰੀ ਹੈ, ਮੁਚਲ ਸੁਗ ਮਾਰ।

ਸਿਮਲ ਰੁਖ ਸਿ ਰਾਇਰਾ ਅਤ ਦੀਰਗਤ ਮੋਚ ਓ ਜੈ ਅਵਿਆਸ ਕਰ ਜਾ ਨਰਾ ਸਿਕਿਤ ਫਲ ਫਿੱਕੇ ਫੁੱਲ ਬਕ ਬਕੇ ਕਾਮਣਿਆ ਵੈ ਪਤ ਮਿੱਠ ਦਿਨ ਵੀ ਨਾਨਕਾ ਗੁਣ ਚੰਗਾਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਈ ਧਰਤ ਰਾਜੂ ਤੋਲੀ ਹੈ।

0: ਜਰ ਦੇਖ ਸਦੇ ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਵਾਦੰ ਸਿਲ ਪੂਜ ਸਵਗਲ ਸਮਾਦੰ ਮੁਖ ਝੂਠ ਭੁੱਖ ਅਨੁਸਾਰੰ ਤ੍ਰਿਪਾਲ ਤਿਹਾਰ ਵਿਚਾਰੰ।

ਪੰਡ ਭਾਲੀਐ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤਮ ਰਾਜਾ ਪੰਡੋ ਹੀ ਪੰਡ ਉਪਜੈ ਪੰਡਾ ਬਾਜ ਨਾ ਕੋਈ ਨਾਨਕ ਪੰਡਾ ਬਾਹਰ ਆਏ ਕੋ ਸੱਚਾ ਸੋਇ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਭਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾ ਏ ਰਾਮ ਰਾਜੇ। ਹਮ ਭੂਲ ਵਿਗਾੜ ਦਿਨ ਸੁਰਾਤ

ਗੁਰਬਾਣੀ ਕਹੈ ਸੇਵਕ ਜਨ ਮਾਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ। ਸਤਿਗੁਰੂ ਰਹਿਮਤ ਕਰਨ, ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਸਤਿਗੁਰੂ ਮਹਾਰਾਜ ਪਾਵਨ ਲੜੀਵਾਰ ਉਪਦੇਸ਼, ਸੇਵਕ ਨੂੰ ਚਾਹੀਦਾ ਹੈ ਕਿ ਸੇਵਕ ਪੁਣਾ ਧਾਰਨ ਕਰਕੇ ਸੇਵਕ ਵਾਲੇ ਗੁਣਾਂ ਨੂੰ ਧਾਰਨ ਕਰਕੇ ਸੇਵਾ ਕਰੇ। ਉਹਦੀ ਕੀਤੀ ਹੋਈ ਸੇਵਾ ਫਿਰ ਸਤਿਗੁਰੂ ਸਫਲੀ ਕਰ ਦਿੰਦੇ ਨੇ, ਫਲ ਦੇ ਸਹਿਤ ਕਰ ਦਿੰਦੇ ਨੇ। ਸੇਵਕ ਬਣ ਕੇ ਗੁਰੂ ਪਰਮੇਸ਼ਰ ਦੇ ਦਰ 'ਤੇ ਕੀਤੀ ਹੋਈ ਸੇਵਾ ਸਤਿਗੁਰਾਂ ਦੇ ਦਰ ਪ੍ਰਵਾਨ ਹੁੰਦੀ ਹੈ। ਸੇਵਕ ਕਉ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਸੁਖਮਨੀ ਸਾਹਿਬ ਵਿੱਚ ਮਹਾਰਾਜ ਜੀ ਨੇ ਆਪ ਬਿਆਨ ਕੀਤਾ ਹੈ। ਫਿਰ ਸੇਵਕ ਸਾਰੇ ਖਜ਼ਾਨੇ ਪਾ ਲੈਂਦਾ ਹੈ, ਇਹ ਵੀ ਬਿਆਨ ਕੀਤਾ। ਪੂਰਨ ਹੋਵੇ ਆਸਾ ਮਨਸਾ, ਪੂਰਨ ਹੋਵੇ ਪਾਵੈ ਸਗਲ ਨਿਧਾਨ ਗੁਰ ਸਿਉਂ, ਸਾਰੇ ਖਜ਼ਾਨੇ ਪਾ ਲੈਂਦਾ। ਸ਼੍ਰੀ ਮੁੱਖ ਵਾਕਾਂ ਵਿੱਚ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਉਚਾਰ ਕੇ ਉੱਤਮ ਵਕਤ ਇਹ ਹੋ ਕਰਕੇ ਕਿਹਾ ਸੀ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇਸ਼ ਪੁਜਾਈ, ਨਾਨਕ ਦਾਸ ਤਾਕੈ ਬਲਿਹਾਰਾ, ਜਿਨ ਪੂਰਨ ਪੈਜ ਰਖਾਈ। ਅਸੀਂ ਸੇਵਾ ਕੀਤੀ ਹੈ, ਕਰ ਸੇਵਾ ਸੇਵਕ ਪ੍ਰਭ ਆਪਣੇ, ਆਪਣੇ ਪ੍ਰਭੂ ਦੀ ਸੇਵਾ ਕੀਤੀ ਸੇਵਕ ਬਣ ਕੇ। ਜਿਸ ਵਾਹਿਗੁਰੂ ਨੇ ਸੇਵਾ ਕਰਨ ਤੋਂ ਬਾਅਦ ਸੇਵਾ ਨੂੰ ਕਬੂਲਦੇ ਹੋਏ ਸਾਡੀ ਸਾਰੀ ਮਨ ਦੀ ਇੱਛਾ ਪੂਰੀ ਕੀਤੀ ਹੈ, ਜਿਨ ਮਨ ਕੀ ਇਸ਼ ਪੁਜਾਈ। ਮਹਾਰਾਜ ਕਹਿੰਦੇ ਸੀ ਉਹ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਪੂਰਨ ਤੌਰ 'ਤੇ ਉਹਨੇ ਪੈ ਜਿੱਜਤ ਸਾਡੀ ਰਖਾਈ ਹੈ ਸੰਸਾਰ ਵਿੱਚ। ਨਾਨਕ ਦਾਸ ਤਾਕੈ ਬਲਿਹਾਰਾ, ਜਿਨ ਪੂਰਨ ਪੈਜ ਰਖਾਈ। ਸੇਵਕ ਦੀਆਂ ਸਾਰੀਆਂ ਛਾਵਾਂ ਪੂਰੀਆਂ ਹੁੰਦੀਆਂ ਨੇ। ਸਤਿਗੁਰੂ ਮਹਾਰਾਜ ਦੀ ਕੀਤੀ ਹੋਈ ਸੇਵਾ ਅਲੀ ਨਹੀਂ ਜਾਂਦੀ, ਵਿਅਰਥ ਨਹੀਂ ਜਾਣ ਦਿੰਦੇ। ਇੱਕ ਤਿਲ ਜਿੰਨੀ ਵੀ ਘਾਲ ਜਿਹੜੀ ਹੈ ਸੇਵਕ ਦੀ ਅੰਜਾਈ ਨਹੀਂ ਜਾਂਦੀ, ਇੱਕ ਤਿਲ ਨਹੀਂ ਭੰਨਾ ਕਾਲੇ। ਇਹ ਵੀ ਬਚਨ ਆਪਾਂ ਸੁਣਦੇ ਹਾਂ। ਇਹੋ ਜਿਹਾ ਦਰ ਹੈ ਸੱਚੇ ਪਾਤਸ਼ਾਹ ਦਾ। ਲੇਕਿਨ ਹਉਮੈ ਨੂੰ, ਅਭਿਮਾਨ ਨੂੰ, ਹੰਕਾਰ ਨੂੰ ਹਿਰਦੇ ਵਿੱਚੋਂ ਕੱਢ ਕੇ ਜੇ ਕੋਈ ਸੇਵਾ ਕਰਦਾ ਗੁਰੂ ਨੂੰ, ਉਹ ਪ੍ਰਵਾਨ ਹੁੰਦਾ ਹੈ, ਉਹ ਨਿਹਾਲ ਹੁੰਦਾ ਹੈ, ਉਹ ਸਾਰੇ ਦੁੱਖ ਆਪਣੇ ਮੇਟ ਲੈਂਦਾ ਹੈ ਅਤੇ ਸੁੱਖ ਪ੍ਰਾਪਤ ਕਰ ਲੈਂਦਾ ਹੈ। ਸੇਵਾ ਵਿੱਚ ਸੁੱਖ ਸੇਵਾ ਅੰਦਰ ਰੱਖੇ, ਆਪਣੀ ਨਜ਼ਰ ਕਰਾ ਹੈ ਨਿਸਤਾਰ ਜੀਓ, ਸੇਵਾ ਦੇ ਅੰਦਰ ਅਚੁੱਤ ਸੁੱਖ ਰੱਖਿਆ ਹੋਇਆ। ਜਿਹੜੇ ਸੇਵਕ ਬਣ ਕੇ ਸਿੱਖ
ਨਿਸ਼ਕਾਮ ਹੋ ਕੇ ਹਿਰਦਿਓਂ ਸੇਵਾ ਕਰਦੇ ਨੇ, ਉਹਨਾਂ ਨੂੰ ਆਤਮਾ ਦੇ ਆਨੰਦ ਦਾ ਸੁੱਖ ਸੱਚੇ ਪਾਤਸ਼ਾਹ ਦੇ ਦਿੰਦੇ ਨੇ। ਇਹ ਵੀ ਸੁੱਖ ਸੇਵਾ ਦੇ ਅੰਦਰ ਹੈ। ਸੁੱਖ ਸੇਵਾ ਅੰਦਰ ਰੱਖਿਆ, ਆਪਣੀ ਨਜ਼ਰ ਕਰਾ ਨਿਸਤਾਰ ਜੀ, ਆਤਮਾ ਦੇ ਆਨੰਦ ਦਾ, ਪ੍ਰਭੂ ਦੀ ਪ੍ਰਾਪਤੀ ਦਾ ਸੁੱਖ ਵਿਛੋੜੇ ਨੂੰ ਲਾ ਕੇ ਵਾਹਿਗੁਰੂ ਦੀ ਪ੍ਰਾਪਤੀ ਦਾ ਸੁੱਖ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤ ਲੇ, ਜੀ ਤੇ ਆਪ ਕਿਰਪਾ ਕਰੇ। ਉਹ ਗੁਰੂ ਦੀ ਸ਼ੁੱਭ ਸਿੱਖਿਆ ਲੈ ਕੇ, ਮਤ ਲੈ ਕੇ, ਆਪਣੇ ਆਪ ਨੂੰ ਮਾਰ ਕੇ ਸੇਵਕ ਬਣ ਕੇ ਸੇਵਾ ਕਰਦਾ ਹੈ। ਉਹਦੀ ਕੀਤੀ ਹੋਈ ਘਾਲ ਕਮਾਈ ਫਿਰ ਥਾਏ ਪੈਂਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਗਲੇ ਲਾਉਂਦੇ ਨੇ, ਨਿਹਾਲ ਕਰ ਦਿੰਦੇ ਨੇ। ਕਿੰਨੇ ਗੁਰਸਿੱਖਾਂ ਨੂੰ ਲਾਇਆ ਆਪਾਂ ਵਿਚਾਰਿਆ ਹੈ, ਸੇਵਕ ਦਾ ਪ੍ਰਕਰਨ, ਸਾਰੀਆਂ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਮਹਾਰਾਜ ਸਤਿਗੁਰੂ 'ਤੇ ਨਿਸ਼ਚਾ ਕੈਸਾ ਹੋਣਾ ਚਾਹੀਦਾ ਸੇਵਕ ਦਾ, ਫਿਰ ਸੇਵਾ ਕਰਨ ਵਾਲੇ ਸਿੱਖ ਦਾ, ਗੁਰੂ ਦੇ ਦਰ 'ਤੇ ਆ ਕੇ, ਕਿ ਗੁਰੂ ਨੂੰ ਇਹ ਨਾ ਸਮਝੀ ਜਾਵੇ ਕਿ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਇੱਕ ਬੜੇ ਮਹਾਨ ਫਿਲਾਸਫਰ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਸਮਾਜ ਸੁਧਾਰਕ ਹਨ, ਸੁਧਾਰਿਆ ਹੈ ਸਮਾਜ ਨੂੰ, ਦੁਨੀਆ ਨੂੰ, ਸਾਰੀ ਦੁਨੀਆ ਨੂੰ ਸਾਂਝਾ ਉਪਦੇਸ਼ ਦਿੱਤਾ। ਜਾ ਕੇ ਸੱਚੇ ਪਾਤਸ਼ਾਹ ਸਾਰੀ ਜਗਤ ਦੇ ਗੁਰੂ ਨੇ, ਜਗਤ ਗੁਰੂ ਨੇ, ਸਰਬ ਸਾਂਝੇ ਨੇ। ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਦੂਜਾ ਨਾ ਕੋਈ ਜਾਣੇ, ਕੋਈ ਆਮ ਪੈਗੰਬਰ, ਕੋਈ ਅਵਤਾਰ ਜਿਵੇਂ ਪਹਿਲਾਂ ਹੋਏ ਨੇ, ਕੁਝ ਕਲਾ 14 ਜਾਂ 16 ਕਲਾ ਸੰਪੂਰਨ ਅਵਤਾਰ ਹੋਏ ਨੇ, ਰਾਮ ਚੰਦਰ ਜੀ, ਸ਼੍ਰੀ ਕ੍ਰਿਸ਼ਨ ਜੀ, ਪੈਗਾਮ ਵਾਹਿਗੁਰੂ ਦਾ ਸੁਨੇਹਾ ਲੈ ਕੇ ਆ ਕੇ, ਕੁਝ ਸ਼ਕਤੀਆਂ ਨਾਮ ਦੇ ਸਹਿਤ ਜੋ ਆਏ, ਕੁਝ ਕਰਾ ਮਾਤਾ ਸਨ ਜਿਨ੍ਹਾਂ ਪੈਗੰਬਰ ਆਦਿਕ। ਮਹਾਰਾਜ ਨੂੰ ਹੋਰ ਨਾ ਕੋਈ ਸਮਝੇ ਇਹਨਾਂ ਵਾਂਗ, ਕਿ ਕੋਈ ਵਿਸ਼ਨੂੰ ਦਾ ਅਵਤਾਰ ਸੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਗੁਰੂ ਨਾਨਕ ਦੇਵ ਸਾਹਿਬ, ਕੋਈ ਦੂਜਾ ਤੀਜਾ ਵਿਸ਼ਨੂੰ ਦਾ ਅਵਤਾਰ, ਕੋਈ ਸ਼ਿਵਜੀ ਦਾ ਅਵਤਾਰ ਜਿਵੇਂ ਆਏ ਨੇ ਦੇਵੀ ਦੇਵਤਿਆਂ ਦੇ। ਸੇਵਾ ਕਰਨ ਵਾਲਾ ਸਿੱਖ ਜਿਹੜਾ ਸਿੱਖ ਸੇਵਕ ਆ, ਗੁਰੂ ਨੂੰ ਪਾਰ ਬ੍ਰਹਮ ਦਾ ਰੂਪ ਜਾਣੇ, ਰੱਬ ਦਾ ਰੂਪ ਜਾਣ ਕੇ ਸੇਵਾ ਕਰੇ। ਸਤਿਗੁਰ ਵੱਡਾ ਕਰਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈ ਹੈ। ਜਦੋਂ ਅਕਾਲ ਪੁਰਖ ਦੇ ਨਾਲ ਮੇਲ ਦਿੰਦੇ ਉਦੋਂ ਪਤਾ ਲੱਗਦਾ ਅਸਲ ਗੁਰੂ ਦੀ ਪਦਵੀ ਦਾ। ਦੂਜਾ ਨਹੀਂ ਜਾਣਾ ਕੋਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਦੂਜਾ ਹੋਰ ਨਾ ਕੋਈ, ਦੂਜੇ ਤੀਜੇ ਦੇਵਤੇ ਦਾ ਅਵਤਾਰ, ਕੋਈ ਦੂਜਾ ਨਾ ਜਾਣੇ ਗੁਰੂ ਸਾਹਿਬ, ਨਿਸ਼ਚਾ ਰੱਖੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਧੰਨ ਗੁਰੂ ਰਾਮਦਾਸ। ਹੇ ਵਾਹਿਗੁਰੂ, ਅਸੀਂ ਸਤਿਗੁਰੂ ਨੂੰ, ਪੂਰੇ ਗੁਰੂ ਨੂੰ ਤੁਹਾਡਾ ਰੂਪ ਕਰਕੇ ਜਾਣਿਆ। ਇੱਥੇ ਵੀ ਉਹ ਕਹਿ ਰਹੇ, ਦੂਜਾ ਨਹੀਂ ਜਾਣਾ ਕੋਏ ਸਤਿਗੁਰ ਨਿਰੰਜਨ ਸੋਏ, ਦੂਜਾ ਨਾ ਜਾਣੇ ਗੁਰੂ ਸਾਹਿਬ ਨੂੰ। ਸਤਿਗੁਰੂ ਨੂੰ ਕੀ ਜਾਣੇ, ਸਤਿਗੁਰੂ ਸੱਚਾ ਗੁਰੂ, ਸਤ ਜੋ ਸਦੀਵ ਕਾਲ ਹੈ, ਗੁਰ ਜੋ ਗਿਆਨ ਸਰੂਪ ਹੈ, ਅਗਿਆਨ ਦੇ ਹਨੇਰੇ ਨੂੰ ਮੇਟ ਕੇ ਜੋ ਗਿਆਨ ਸਰੂਪ ਹੈ, ਪ੍ਰਗਾਸ਼ ਸਰੂਪ ਹੈ, ਜੋਤ ਸਰੂਪ ਆ, ਸਤਿਗੁਰ ਦਾ ਭਾਵ ਹੀ ਹੈ। ਸੱਤ ਤਿੰਨਾਂ ਕਾਲਾਂ ਵਿੱਚ ਜੋ ਨਾਸ ਨਹੀਂ ਹੁੰਦਾ, ਸੱਚ ਸਰੂਪ ਆ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ ਹੈ, ਅਕਾਲ ਪੁਰਖ ਵੀ ਇਹੋ ਹੀ ਹੈ। ਅਤੇ ਉਹਦਾ ਨਿਰਗੁਣ ਤੋਂ ਸਰਗੁਣ ਸਰੂਪ ਪੂਰਾ ਗੁਰੂ ਹੈ, ਗੁਰ ਗੋ ਅਗਿਆਨ ਦਾ ਭਾਵ ਹੈ, ਰੂਪ ਪ੍ਰਗਾਸ਼ ਦਾ। ਜੋ ਅਗਿਆਨ ਦੇ ਹਨੇਰੇ ਨੂੰ ਖਾ ਜਾਵੇ ਜਗਿਆਸੂ, ਨਿਕਲ ਕੇ ਗਿਆਨ ਦਾ ਪ੍ਰਗਾਸ਼ ਕਰਾ ਦੇ, ਜਿਹਦੇ ਆਪਦੇ ਹਿਰਦੇ ਵਿੱਚ ਇੱਕ ਰਸ ਪ੍ਰਕਾਸ਼ ਹੈ, ਗਿਆਨ ਹੀ ਗਿਆਨ, ਜੋਤ ਸਰੂਪ ਆ, ਉਹ ਸਤਿਗੁਰ ਆ ਪੂਰਾ। ਸਤਿਗੁਰ ਨਿਰੰਜਨ ਸੋਏ, ਨਿਰੰਜਨ ਮਾਇਆ ਕਾਲਕ, ਨਿਰੰਜਨ
ਅਗਿਆਨ ਦੇ ਹਨੇਰੇ ਤੋਂ ਰਹਿਤ। ਨਿਰੰਜਨ ਵਾਹਿਗੁਰੂ ਦਾ ਵਾਚਕ ਹੈ ਅਕਾਲ ਪੁਰਖ ਦਾ। ਇਹਦਾ ਭਾਵ ਹੀ ਉਹ ਜੋ ਸਤਿਗੁਰ ਦਾ ਅਰਥ ਆ ਉਹ ਨਿਰੰਜਨ ਦਾ ਅਰਥ। ਨਿਰੰਜਨ ਦਾ ਭਾਵ ਹੀ ਹੈ ਨਿਰੰਜਨ। ਅੰਜਨ ਤੋਂ ਭਾਵ ਹੁੰਦਾ ਸੁਰਮਾ, ਸੁਰਮਾ ਤੋਂ ਭਾਵ ਕਾਲਖ, ਕਾਲਖ ਤੋਂ ਭਾਵ ਕਾਲਾ ਹੁੰਦਾ ਹਨੇਰਾ, ਅਗਿਆਨ। ਜੋ ਅਗਿਆਨ ਦੇ ਹਨੇਰੇ ਤੋਂ ਰਹਿਤ ਗਿਆਨ ਸਰੂਪ ਹੈ, ਪ੍ਰਗਾਸ਼ ਸਰੂਪ ਹੈ। ਮਾਇਆ ਕਾਲਖ ਦਾ ਜਿਹਦੇ 'ਤੇ ਪ੍ਰਭਾਵ ਨਹੀਂ ਹੈ, ਮਾਇਆ ਦੇ ਵਿੱਚ ਨਿਰਲੇਪ ਹੈ, ਸ਼ੁੱਧ ਸਰੂਪ ਆ ਨਿਰੰਜਨ ਸੱਚੇ ਪਾਤਸ਼ਾਹ। ਸਾਰਿਆਂ ਜਨਾਂ ਨੂੰ ਵਿੱਚ ਨਿਰੰਜਨ, ਸਾਰਿਆਂ ਵਿੱਚ ਨਿਰਾ ਪੂਰਾ ਜੋਤ ਉਹਦੀ ਹੈ, ਸਾਰੇ ਤਾਂ ਹੀ ਕਿਰਿਆ ਕਰ ਰਹੇ ਨੇ। ਸਾਰਿਆਂ ਜਨਾਂ ਵਿੱਚ ਨਿਰਾ ਪੂਰਾ ਉਹਦੀ ਜੋਤ ਆ ਸੱਚੇ ਪਾਤਸ਼ਾਹ ਨਿਰੰਜਨ। ਸਾਰੇ ਜਨਾਂ ਨੂੰ ਰੰਜਨ ਵਾਲਾ ਉਹੀ ਹੈ, ਪ੍ਰਸੰਨ ਕਰਨ ਵਾਲਾ ਉਹੀ ਹੈ, ਉਹਦੀ ਜੋਤ ਕਰਕੇ ਸਾਰੇ ਹੱਸਦੇ ਖੇਡਦੇ। ਸੱਚੇ ਪਾਤਸ਼ਾਹ ਨਿਰੰਜਨ ਉਹ ਅਕਾਲ ਪੁਰਖ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਸਤਿਗੁਰ ਨਿਰੰਜਨ ਸੋਏ, ਉਹ ਸੋਏ ਨਿਰੰਜਨ ਦਾ ਰੂਪ ਸਮਝੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਇਸ ਕਰਕੇ ਕਿਹਾ ਸੀ, ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਭੱਟ ਸਾਹਿਬਾਨਾਂ ਨੇ, ਗੁਰਸਿੱਖਾਂ ਨੇ ਬੇਅੰਤ ਵਡਾਈ ਕੀਤੀ। ਮਹਾਰਾਜ ਨੇ ਆਪਣੇ ਆਪ ਨੂੰ ਆਪ ਨਹੀਂ ਕੋਈ ਵਡਿਆਈ ਕਰਦਾ ਹੁੰਦਾ, ਆਪਣੇ ਆਪ ਨੂੰ ਆਪ ਨਹੀਂ ਰੱਬ ਦੱਸਿਆ ਹੈ। ਆਪ ਸੇਵਕ ਦਾਸਾ ਭਾਵ ਵਿੱਚ ਅਕਾਲ ਪੁਰਖ ਦਾ ਰੂਪ ਹੁੰਦੇ ਹੋਏ ਵੀ ਮਹਾਰਾਜ ਦਾਸਾ ਭਾਵ ਵਿੱਚ ਰਹੇ ਨੇ, ਜੋ ਗੁਰਮਤ ਹੈ ਮਰਿਆਦਾ ਹੈ। ਪਰ ਗੁਰਸਿੱਖਾਂ ਜਿਨ੍ਹਾਂ ਪਾਇਆ ਗਿਆਨ ਹੋਇਆ, ਉਹਨਾਂ ਨੂੰ ਪਤਾ ਲੱਗਿਆ ਨਾ ਪ੍ਰੈਕਟੀਕਲ, ਉਹਨਾਂ ਸਾਰਿਆਂ ਸੱਚੇ ਪਾਤਸ਼ਾਹ ਵਡਿਆਈ ਕੀਤੀ। ਭੱਟ ਸਾਹਿਬਾਨਾਂ ਨੇ ਕੀਤੀ, ਜੇ ਉਹਨਾਂ ਨੂੰ ਗਿਆਨ ਹੋਇਆ ਭਟਕਣਾ ਖਤਮ ਹੋਈ। ਕਿਹਾ ਤੁਸੀਂ ਤੇ ਮਹਾਰਾਜ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਆਪ ਹੀ ਹਰੀ ਨੇ ਜੋਤ ਸਰੂਪ, ਜੋ ਆਪ ਹਰੀ ਉਹੀ ਗੁਰੂ ਨਾਨਕ ਦੇਵ ਜੀ ਅਖਵਾਏ ਨੇ, ਪ੍ਰਗਟ ਹੋਏ। ਸਤਿਗੁਰੂ ਪ੍ਰਗਟੇ ਨੇ, ਅਕਾਲ ਪੁਰਖ ਦਾ ਰੂਪ ਹੈ। ਸੋ ਸਤਿਗੁਰੂ ਨੂੰ ਨਿਰੰਜਨ ਕਰਕੇ ਜਾਣੇ। ਪੂਰੇ ਗੁਰੂ ਅਤੇ ਪਾਰ ਬ੍ਰਹਮ ਵਿੱਚ ਕੋਈ ਫਰਕ ਨਹੀਂ ਹੈ। ਨਾਨਕ ਸੋਧੇ ਸਿਮਰਿਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇੱਕੋ ਲਿਖਿਆ ਸਿਮਰਤੀਆਂ ਵੇਦਾਂ ਵਿੱਚ, ਪੂਰੇ ਗੁਰੂ ਵਿੱਚ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ। ਗੁਰ ਪਰਮੇਸ਼ਰ ਇੱਕੋ ਜਾਨ, ਐਸਾ ਨਿਸ਼ਚਾ ਰੱਖੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡੇ ਨੇ, ਪੂਜਨੀਕ ਆ ਸਤਿਗੁਰੂ ਨਾਨਕ ਦੇ, ਉਹਨਾਂ ਨੇ ਸਾਡੀ ਪੈਜ ਰੱਖੀ ਕਲੂ ਦੇ ਸਮੇਂ ਵਿੱਚ। ਗਿਆਨ ਧਿਆਨ ਦਾ ਕੋਈ ਅੰਤ ਨਹੀਂ ਹੈ, ਐਡਾ ਵੱਡਾ ਗਿਆਨ ਹੈ ਸਤਿਗੁਰੂ, ਆਪ ਗਿਆਨ ਸਰੂਪ ਨੇ। ਸਤਿਗੁਰ ਨਿਰੰਜਨ ਸੋਏ, ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਧਾਰਨ ਹੈ, ਔਜਲ ਬੋਹਿਤ ਅਸਗਾਹ ਗੁਰ ਬੋਹਿਤ ਹੈ ਤਾਰਿਅਮ, ਨਾਨਕ ਪੂਰ ਕ੍ਰਮ ਸਤਿਗੁਰ ਚਰਨੀ ਲੱਗੇ। ਆਪ ਜੀ ਫੁਰਮਾਨ ਕਰਦੇ ਨੇ ਜੈ ਸ਼੍ਰੀ ਦੀ ਵਾਰ, ਧੰਨ ਧੰਨ ਗੁਰਦੇਵ ਜੇ ਸੰਗ ਹਰ ਜਪੇ, ਗੁਰ ਕਿਰਪਾਲ ਜਪਏ ਤਾਪ ਗੁਣ ਸਭ ਛਪੇ। ਸੱਚੇ ਪਾਤਸ਼ਾਹ ਕਿਰਪਾਲੂ ਹੋ ਜਾਣ ਤਾਂ ਸਾਰੇ ਅਵਗੁਣ ਛੁਪ ਜਾਣ। ਗੋਪਾਲ ਦਾ ਹੀ ਰੂਪ ਨੇ, ਗੋਬਿੰਦ ਦਾ ਹੀ ਰੂਪ ਨੇ, ਪੂਰਨ ਨਾਰਾਇਣ ਨੇ। ਸਾਰੇ ਥਾਵਾਂ 'ਤੇ ਜੋ ਆਇਆ ਹੋਇਆ ਨਰਾਂ ਨਰਾਂ ਦੇ ਵਿੱਚ ਜੋਤ, ਉਹ ਪੂਰਨ ਨਾਰਾਇਣ ਦਾ ਰੂਪ। ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹੀ ਨੇ, ਦਿਆਲੂ ਨੇ, ਸਮਰੱਥ ਨੇ, ਪਾਪੀਆਂ ਨੂੰ ਤਾਰਨ ਹਾਰੇ ਨੇ ਸੰਸਾਰ ਸਮੁੰਦਰ।
ਭਾਉ ਜਲ ਸੰਸਾਰ ਸਮੁੰਦਰ ਤੋਂ ਜਹਾਜ਼ ਦੀ ਨਿਆਈ ਧਾਰਨਾ ਆਸਰਾ ਦੀ ਨਾਮ ਬਾਣੀ ਦਾ ਆਪਣੇ ਚਰਨਾਂ ਦਾ ਸੱਚੇ ਪਾਤਸ਼ਾਹ ਚਰਨਾਂ ਨਾਲ ਲਾ ਕੇ ਪੂਰੇ ਕਰਮ ਜਿਨ੍ਹਾਂ ਦੇ ਹੁੰਦੇ ਨੇ ਪੂਰੀ ਬਖਸ਼ਿਸ਼ ਹੋ ਜਾਂਦੀ ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਲੱਗਦੇ ਨੇ ਉਹਨਾਂ ਦੇ ਪੂਰਨ ਕਰਮ ਨੇ ਸਮਝ ਲਓ ਜਿਹੜੇ ਪੂਰੇ ਗੁਰੂ ਦੇ ਲੜ ਲੱਗਦੇ ਨੇ ਚਰਨਾਂ ਨਾਲ ਜੁੜ ਜਾਂਦੇ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗੇ ਆ ਸਤਿਗੁਰ ਨਿਰੰਜਨ ਸੋਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਿਰੰਜਨ ਉਸ ਅਕਾਲ ਪੁਰਖ ਵਾਹਿਗੁਰੂ ਗਿਆਨ ਸਰੂਪ ਦਾ ਜੋਤ ਸਰੂਪ ਦਾ ਇਹ ਕਿਹਾ ਸੀ ਵਿਦਵਾਨਾਂ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਨਿਰੰਜਨ ਹੈ ਗੁਰ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਨਿਰੰਜਨ ਆਦਿ ਕਾਲ ਤੋਂ ਜੋ ਆਦਿ ਹੈ ਸਭ ਤੋਂ ਪਹਿਲਾਂ ਜੋ ਉਹ ਹੀ ਆਦਿ ਨਿਰੰਜਨ ਜੋ ਅਕਾਲ ਪੁਰਖ ਕਾਲ ਤੋਂ ਰਹਿਤ ਹੈ ਸੋ ਉਹ ਆਦਿ ਨਿਰੰਜਨ ਉਹ ਨਿਰੰਜਨ ਸਰੂਪ ਅਕਾਲ ਪੁਰਖ ਨੇ ਨਿਰੰਜਨ ਆਦਿ ਨਿਰੰਜਨ ਹੈ ਗੁਰੂ ਨਾਨਕ ਕੋਈ ਗੁਰੂ ਨਾਨਕ ਦੇਵ ਧਾਰ ਕੈ ਮੂਰਤ ਹੈ ਜਗ ਆਇਓ ਸੋਹਣਾ ਸਰੂਪ ਬਣਾ ਕੇ ਆਪਣਾ ਜਗਤ ਵਿੱਚ ਪ੍ਰਗਟ ਹੋਏ ਨੇ ਆਏ ਨੇ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਲੋਕ ਵਿੱਚ ਸੁਣੀ ਗਈ ਵਡਿਆਈ ਪਰਲੋਕ ਵਿੱਚ ਸੁਣੀ ਗਈ ਵਿਦ ਲੋਕ ਬ੍ਰਹਮੇ ਦੇ ਲੋਕ ਵਿੱਚ ਸਾਰਿਆਂ ਨੇ ਦਿਦਾਰੇ ਪਾਏ ਆਪ ਸੱਚੇ ਪਾਤਸ਼ਾਹ ਜੀ ਫਿਰ ਉਹਨਾਂ ਇਹ ਕਿਹਾ ਕਿ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਸੰਗਤਾਂ ਨੂੰ ਆਮ ਸੰਗਤ ਨੂੰ ਸੰਸਾਰ ਭਉਜਰ ਤੋਂ ਪਾਰ ਕਰਨ ਵਾਸਤੇ ਸੋਹਣਾ ਸਿੱਖੀ ਦਾ ਰਸਤਾ ਇਹ ਸਿੱਖੀ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਤੋਰਿਆ ਹੈ ਫਿਰ ਕਿਹਾ ਅਖੀਰ 'ਤੇ ਉਹ ਹੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੈ ਮੂਰਤ ਹੈ ਜਗ ਆਇਓ ਉਹ ਵਾਹਿਗੁਰੂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਜਗ ਦੇ ਵਿੱਚ ਆਏ ਨੇ ਪ੍ਰਗਟ ਹੋਏ ਹਨ ਸੱਚੇ ਪਾਤਸ਼ਾਹ ਸਤਿਗੁਰ ਨਿਰੰਜਨ ਸੋਏ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਕਰਕੇ ਕੋਟ ਬ੍ਰਹਿਮੰਡ ਰੋਮ ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤ ਸਵਈਆਂ ਵਿੱਚ ਇਹੀ ਲਿਖਿਆ ਕਿ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸੋ ਅਵਤਾਰ ਧਾਰ ਦਰਸ ਦਿਖਾਏ ਇੱਕ ਇੱਕ ਰੋਮ ਦੇ ਇੱਕ ਇੱਕ ਵਾਲ ਦੇ ਵਿੱਚ ਜਿਹਦੇ ਕਰੋੜਾਂ ਬ੍ਰਹਿਮੰਡ ਨੇ ਜਿੰਨੇ ਦੇਸ਼ 196 ਦੇਸ਼ ਨੇ ਮੁਲਕ ਜਿੱਥੇ ਵਾਸਾ ਦੁਨੀਆਂ ਵੱਸਦੀ ਹੈ ਆਬਾਦੀ ਹੈ ਇਹ ਇੱਕ ਬ੍ਰਹਿਮੰਡ ਆ ਇੱਕ ਸੰਸਾਰ ਇੱਕ ਬ੍ਰਹਿਮੰਡ ਆ ਇਹ ਬ੍ਰਹਮ ਦਾ ਅੰਡਾ ਉਹਦਾ ਪੈਦਾ ਕੀਤਾ ਹੋਇਆ ਗੋਲਾਕਾਰ ਪ੍ਰਿਥਵੀ ਆਂਡਾ ਵੀ ਗੋਲ ਹੁੰਦਾ ਨਾ ਬ੍ਰਹਿਮੰਡ ਉਹ ਤੋਂ ਬਣਿਆ ਨਾਮ ਸੋ ਐਸਾ ਇਹ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਉਹ ਜੋ ਕਰੋੜਾਂ ਬ੍ਰਹਿਮੰਡ ਜਿਹਦੇ ਆ ਕੇ ਰੋਮ ਵਿੱਚ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸੋ ਅਵਤਾਰ ਧਾਰ ਦਰਸ ਦਿਖਾਏ ਉਸ ਵਾਹਿਗੁਰੂ ਨੇ ਇੱਕ ਇੱਕ ਰੋਮ ਵਿੱਚ ਜਿਹਦੇ ਕਰੋੜਾਂ ਬ੍ਰਹਿਮੰਡ ਨੇ ਏਡਾ ਸਮਰੱਥ ਆ ਕੋਟ ਬ੍ਰਹਿਮੰਡ ਕੋ ਆਪ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ ਪ੍ਰਤ ਪਾਲਾ ਨਿਤ ਸਾਰ ਸੰਭਾਲਾ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਓ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਦੇ ਬਚਨ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਐਸਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਜੋ ਹੈ ਉਹਨੇ ਹੀ ਮਾਨਸੋ ਅਵਤਾਰ ਧਾਰ ਮਾਨਸ ਦੇਹੀ ਵਿੱਚ ਅਵਤਾਰ ਧਾਰਨ ਕੇ ਦਰਸ ਦਿਖਾਇਆ ਦੀਦਾਰ ਦਿਖਾਇਆ ਦੁਨੀਆਂ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਤਿਗੁਰ ਨਿਰੰਜਨ ਸੋਏ ਮਾਨੁਖ ਕਾ ਕਰ ਰੂਪ ਨਾ ਜਾਣ ਇਹ ਗੁਰਸਿੱਖਾ ਕੇਵਲ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਹੁਤ ਵੱਡੇ ਫਿਲਾਸਫਰ ਸਨ
ਸਮਾਜ ਸੁਧਾਰਕ ਨਹੀਂ, ਕੇਵਲ ਇਹ ਹੀ ਨਹੀਂ ਸਨ, ਸੱਚੇ ਪਾਤਸ਼ਾਹ ਮਾਨੁਖ ਕਰ ਕਰ ਰੂਪ ਨਾ ਜਾਣ। ਮਾਨੁਖ ਕਾ ਮਾਨ ਦਾ ਖਾਧਾ ਹੋਇਆ ਮਨੁੱਖ ਹਉਮੈ ਦੇ ਵਿੱਚ, ਮਾਨੁੱਖ ਮਾਨ ਦਾ ਖਾਧਾ ਹੋਇਆ ਆਮ ਮਨੁੱਖ ਦਾ ਰੂਪ ਕਰਕੇ ਨਾ ਜਾਣ ਕਿ ਆਮ ਮਨੁੱਖ ਸਨ। ਮਾਨੁੱਖ ਕਾ ਕਰ ਰੂਪ ਨਾ ਜਾਣ, ਸੱਚੇ ਪਾਤਸ਼ਾਹ ਦੇ ਅੰਦਰ ਤਾਂ ਮਾਨ ਹਉਮੈ ਆਦਿਕ ਹੈ ਹੀ ਨਹੀਂ ਸੀ। ਜਿਹਦੇ ਅੰਦਰ ਹੈ ਨਹੀਂ ਹਉਮੈ, ਲੇਸ਼ ਮਾਤਰ ਵੀ ਹੈ ਨਹੀਂ, ਉਹੀ ਬ੍ਰਹਮ ਦਾ ਰੂਪ ਹੈ, ਉਹੀ ਬ੍ਰਹਮ ਹੈ ਉਹ ਸੱਚੇ ਪਾ। ਉੱਥੇ ਜਾ ਕੇ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਲੇਸ਼ ਮਾਤਰ ਵੀ ਹਉਮੈ ਦਾ ਭਾਵ ਹੋ ਜਾਂਦਾ ਹੈ, ਖਤਮ ਹੋ ਜਾਂਦੀ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਕਰਸ ਬ੍ਰਹਮ ਦਾ ਗਿਆਨ ਹਿਰਦੇ ਵਿੱਚ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਸਰੂਪ ਨੇ, ਕਰਸ ਬ੍ਰਹਮ ਦਾ ਗਿਆਨ ਹੈ ਹਿਰਦੇ ਵਿੱਚ। ਮਾਨੁੱਖ ਕਾ ਕਰ ਰੂਪ ਨਾ ਜਾਣ, ਨਿਮਰਤਾ ਨਿਆਮਤਾਂ ਹੀ ਵੰਡੀਆਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ। ਵੱਡੇ ਵੱਡੇ ਹੰਕਾਰੀਆਂ ਦਾ ਹੰਕਾਰ ਤੋੜ ਦਿੱਤਾ, ਨਿਮਰਤਾ ਦੇ ਖੰਡੇ ਨਾਲ ਬਾਣੀ ਦੇ ਗਿਆਨ ਦਾ ਖੰਡਾ ਮਾਰ ਕੇ ਢੇਰੀ ਕਰ ਦਿੱਤੇ। ਮਾਨੁੱਖ ਕਾ ਕਰ ਰੂਪ ਨਾ ਜਾਣ, ਗੁਰੂ ਨੂੰ ਮਾਨੁੱਖ ਦਾ ਕੇਵਲ ਰੂਪ ਕਰਕੇ ਨਾ ਜਾਣ, ਨਾ ਜਾਣੀ ਮਿਲੀ ਨਿਮਾ ਨਿਮਾ। ਇਹ ਤਾਂ ਨਿਮਾਣੇ ਕਲਯੁਗ ਦੇ ਨਿਮਾਣੇ ਜੀਵ ਨੂੰ, ਸੌ ਕਮਜ਼ੋਰ ਜੀਵ ਨੂੰ ਨਿਮਾਣਿਆਂ ਨੂੰ ਜਿਹੜੇ ਮਾਣ ਤੋਂ ਰਹਿਤ ਨੇ, ਉਹਨਾਂ ਨੂੰ ਮਾਣ ਦੇਣ ਵਾਸਤੇ ਇਹ ਸਰੂਪ ਇਹ ਦੇਹੀ ਮਿਲੀ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਰੂਪ ਵਿੱਚ, ਪ੍ਰਤੱਖ ਸਰੂਪ ਵਿੱਚ, ਭਲਾ ਤਾਂ ਮਾਨ ਦੇਹੀ ਰਾਹੀਂ ਹੁੰਦਾ ਨਾ। ਸੱਚੇ ਪਾਤਸ਼ਾਹ ਆਪ ਜਾ ਜਾ ਕੇ ਆਪ ਸੰਗਤ ਬਖਸ਼ੀ ਹੈ, ਮਿਲੀ ਨਿਮਾਣੇ ਮਾਨ, ਨਿਮਾਣਿਆਂ ਨੂੰ ਮਾਣ ਦੇਣ ਵਾਸਤੇ ਇਹ ਸਤਿਗੁਰੂ ਦੀ ਦੇਹੀ ਇਹ ਸਰੂਪ ਮਿਲਿਆ ਹੈ। ਸੱਚੇ ਪਾਤਸ਼ਾਹ ਨੇ ਧਾਰਨ ਕੀਤੀ ਹੈ ਕੁਝ ਸਮੇਂ ਵਿੱਚ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ, ਹਰਜੀਓ ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ, ਤੇਰੀ ਸ਼ਕਤੀ ਤੋਂ ਬਲਿਹਾਰ ਜਾਣੇ ਸੱਚੇ ਪਾਤਸ਼ਾਹ। ਤੁਸੀਂ ਨਚੀਜਿਆਂ ਨੂੰ ਨਿਮਾਣਿਆਂ ਨੂੰ ਮਾਣ ਦੇਣ ਵਾਲੇ, ਨਚੀਜਿਆਂ ਨੂੰ ਚੀਜ਼ ਵਾਲੇ, ਨਿਗੁਣਿਆਂ ਨੂੰ ਗੁਣ ਦੇ ਕੇ ਨਿਵਾਜਣ ਵਾਲੇ, ਐਸਿਆਂ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਨਾ। ਕੌਣ ਸੀ ਗਰੀਬਾਂ ਨੂੰ, ਲਤਾੜਿਆਂ ਹੋਇਆਂ ਨੂੰ ਗਲੇ ਲਾਉਂਦਾ? ਕੋਈ ਨਹੀਂ ਲਾਉਂਦਾ ਸੀ। ਮਿਲੀ ਨਿਮਾਣੇ ਮਾਨ, ਨਿਮਾਣਿਆਂ ਨੂੰ ਮਾਨ ਮਿਲਣਾ, ਇਹ ਪਾਵਨ ਸਰੂਪ ਗੁਰੂ ਦੇ ਰੂਪ ਵਿੱਚ ਮਿਲਿਆ ਹੈ, ਸੰਸਾਰ ਨੂੰ ਮਿਲੀ ਹੈ। ਜੇ ਦਸ ਜਾਮੇ ਵਰਤੇ ਨੇ, ਕੀ ਕਹਿੰਦੇ? ਦਸ ਗੁਰੂ ਸਾਹਿਬਾਨ, ਦਸ ਗੁਰੂ ਨਹੀਂ, ਗੁਰੂ ਦੀ ਜੋਤ ਇੱਕੋ ਵਰਤੀ ਹੈ, ਗੁਰੂ ਇੱਕੋ ਹੀ ਹੈ, ਗੁਰ ਪਰਮੇਸ਼ਰ ਇੱਕੋ ਜਾਣ ਆ, ਗੁਰੂ ਅਤੇ ਪਰਮੇਸ਼ਰ ਇੱਕੋ ਆ, ਜੋਤ ਸਰੂਪ ਨੇ, ਇੱਕੋ ਜੋਤ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਦਸ ਜਾਮਿਆਂ 'ਚ ਵਰਤੀ ਹੈ, ਇੱਕੋ ਜੋਤ। ਦਸ ਦਾ ਹਿੰਦਸਾ ਸੰਪੂਰਨ ਹੋ ਜਾਂਦਾ ਹੈ, ਸੰਪੂਰਨ ਹੈ ਗੁਰੂ ਪਰਮੇਸ਼ਰ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਰੂਪ ਜਾਣੋ ਅਕਾਲ ਪੁਰਖ। ਸੇਵਕ ਦਾ ਜਦੋਂ ਇਹ ਨਿਸ਼ਚਾ ਹੁੰਦਾ ਗੁਰਸਿੱਖ ਦਾ, ਸੇਵਾ ਕਰਦਿਆਂ ਕਰਦਿਆਂ ਗੁਰੂ 'ਤੇ ਐਸਾ ਭਰੋਸਾ ਆ ਜਾਂਦਾ, ਫਿਰ ਗਿਆਨ ਦਾ ਪ੍ਰਗਾਸ਼ ਹੋ ਜਾਂਦਾ ਹੈ। ਜਿੰਨਾ ਕੁ ਭਾਵਨਾ ਹੁੰਦੀ, ਜਿੰਨਾ ਕੁ ਵੱਡਾ ਗੁਰੂ ਨੂੰ ਜਾਣਦਾ, ਉਂਡੀਆਂ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਸੇਵਕ 'ਤੇ, ਗੁਰਸਿੱਖ 'ਤੇ ਮਹਾਰਾਜ ਸੱਚੇ ਪਾਤਸ਼ਾਹ ਕਰ ਦਿੰਦੇ ਨੇ। ਇਹ ਭਾਵ ਆ ਗੁਰੂ ਸਾਹਿਬ ਦਾ, ਇਹ ਭਾਵ ਇੱਥੇ ਕਹਿਣ ਦਾ ਕਿ ਮਾਨੁੱਖ ਕਾ ਕਰ ਰੂਪ ਨਾ ਜਾਣ, ਮਿਲੀ ਨਿਮਾਨੇ ਸੱਚੇ ਪਾਤਸ਼ਾਹ ਕਿਰਪਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ। ਬਾਣੀ ਨੂੰ ਵੇਖ ਕੇ ਵਾਹ ਵਾਹ, ਬਾਣੀ ਨਿਰੰਕਾਰ ਹੈ ਤਿਸ ਜੇਬ ਡਬਰਨਾ, ਨਿਰੰਕਾਰ ਦਾ ਰੂਪ ਹੈ ਬਾਣੀ। ਬਾਣੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਦਾ ਸਰੂਪ ਨੇ ਸੱਚੇ ਪਾਤਸ਼ਾਹ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਤ ਬਖਸ਼ਣੀ ਜੀ। ਦੂਜਾ ਨਹੀਂ ਜਾਣੈ ਕੋਇ ਸਤਿਗੁਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਾਰ ਨਾਲੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾ ਹਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਵਿਖੇ 10 ਵਜੇ ਦੇ ਕਰੀਬ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ। ਸ਼੍ਰੀ ਅਖੰਡ ਪਾਠ ਸਾਹਿਬ ਅੰਮ੍ਰਿਤ ਸ਼ਹੀਦ ਭਾਈ ਬੇਅੰਤ ਸਿੰਘ ਜੀ, ਤਿਨ੍ਹਾਂ ਦੀ ਧਰਮ ਸਪਤਨੀ ਬੀਬੀ ਬਿਮਰ ਕੌਰ ਜੀ ਖਾਲਸਾ, ਸ਼ਹੀਦ ਬੀਬੀ ਬਿਮਲ ਕੌਰ ਜੀ ਖਾਲਸਾ, ਤਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਗੁਰੂ ਘਰ ਵਿਖੇ ਸਮੂਹ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਅਤੇ ਸਾਰੀਆਂ ਸਿਆਟਲ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਕਰੀਬ 10:15 ਦੇ ਕਰੀਬ ਪ੍ਰਕਾਸ਼ ਹੋਣਗੇ। ਆਪ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ, 3 ਦਿਨ ਸੇਵਾ ਕਰਕੇ ਤਨ ਮਨ ਧਨ ਨਾਲ ਗੁਰੂ ਮਹਾਰਾਜ ਜੀ ਦੀਆਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰੀ ਕੇਰਾ ਮਨ ਵਸਾਇਆ ਕਹ ਨਾਨਕ ਆਨੰਦ ਹੋਆ।

ਕੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ।

ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਹਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ।

ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੂੰ ਠਾਕੁਰ ਤੁਮ ਪਹਿਰਦਾ।

ਸੁਖ ਕਨੇ ਕੋਏ ਨਾ ਜਾ

ਪਾਵਨ ਬਾਣੀ ਦੇ ਸ਼੍ਰੀ ਅਖੰਡ ਜਾਪ ਪ੍ਰਕਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਸਮੱਗਰੀ ਆਪ ਜੀ ਕੇ ਹਜ਼ੂਰ ਹਾਜ਼ਰ ਹੈ। ਸਮੂਹ ਹੀ ਗ੍ਰੰਥੀ ਸਿੰਘਾਂ ਸੇਵਾਦਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਦੇ ਹੋਏ ਬਾਣੀ ਦੇ ਅਖੰਡ ਜਾਪ ਆਦਿ ਤੋਂ ਮੱਧ ਮੱਧ ਤੋਂ ਅੰਤ ਨਿਰਵਿਘਨ ਸੰਪੂਰਨ ਭੋਗ ਪਵਾਉਣੇ ਜੀਓ। ਅੰਗ ਸੰਗ ਸਹਾਈ ਹੋਣਾ ਤਿੰਨੋ ਦਿਨ ਸੰਗਤਾਂ ਨੂੰ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਕਰਨ ਦਾ ਬਲ ਉਦਮ ਬਖਸ਼ਣਾ ਜੀਓ। ਕਿਰਪਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦਾ ਬਲ ਉਦਮ ਬਖਸ਼ਣਾ। ਸਮੂਹ

ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਸਮੂਹ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਉ ਸਚਿਆਰਾ ਹੋਇਆ ਕਿਉ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪੁਆਈਆ ਹੈ।

ਵਿਚਾਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਐ ਗੁਣੀ ਨਿਦਾਨ ਗਾਵਿਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ।

0: ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ
1: ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ ਜੇ ਤਿਸ ਗੁਣ

ਕਾਲ ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਰਥ

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸਿੱਖ ਪੀਰ ਪਾਤੇ ਸਾਹ, ਸੁਣਿਆ ਅੰਦੇ ਪਾਵ ਹਰਾਹੋ, ਸੁਣਿਆ ਹਾਥੋ ਵੈ ਸਗਾਹੋ, ਨਾਨਕ ਭਗਤਾ ਸਦਾ ਵਿਗਾਸ।

ਮਨ ਜਾਣੈ ਮਨ ਕੋਇ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹ ਦੁਰਗਹ ਮਾਨ, ਪੰਚੇ ਸੋਹਹ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹ ਕਰ ਵਿਚਾਰ, ਕਰਤੇ ਕ ਕਰਨ ਨਾਹੀ ਸੁਮਾਰ, ਧੌਲ ਧਰਮ ਦਇਆ ਕਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਮਣ ਜੋਰ। ਜੀ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਣ ਸਵਾਲੇ ਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੁਖ ਪਖਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਮਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਪਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋਥਾਓ, ਕੁਦਰਤ ਕਮਣ ਕਹਾ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਓਹੋ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਓਹੋ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਥ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹੋ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਨ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰਾਖਾ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ।
ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਠਾਰ ਹੈ ਕਹਿਣ ਕਤੇਬਾ।

ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗ ਹੈ ਜੋਧ ਅਪਾਰ ਕਿਤਿਆ ਗਣਤ ਨਹੀਂ ਵਿਚਾਰ।

ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ।

ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵ ਹੈ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀਸ ਮੁੱਲ ਨੀਸਾਣ ਮੁੱਲ ਕਰਮ ਮੁੱਲ ਫੁਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਦਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ

ਹੈ ਤੋਹਨ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵ ਹੈ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਹਰੇ ਸੇਈ ਤੁਧ ਨੋ ਗਾਵ ਹੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਹਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾ ਤੇ ਸਾਹੋ ਸਾਹਾਂ ਪਾ ਤੇ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ

ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿੱਧ, ਸਿੱਧ ਅਵਰਾ ਸਾਧ।

ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ।

ਕਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਪਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਨਰਿੰਦ ਕੇਤੀ ਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮਖ

ਤਿੱਥਾ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤੰਤ ਨੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ।

ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ।

ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾ ਹੇਠਾ, ਕੁਰ ਕਾਹੇ ਮਨ ਭਉ ਕਰਿਆ। ਊਡੇ ਊਡਾਵੈ ਸਹਿ ਕੋ ਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਣ ਖਿਲਾਵੈ ਕਮਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾਗਮਾ ਪਾਰਾ। ਸਭ ਧਿਆਵ ਹੈ ਸਭ ਧਿਆਵ ਹੈ, ਤੁਧ ਜੀ ਹਰ ਸੱਚੇ ਸਿਰਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵ ਹੋ ਸੰਤ ਹੋ ਜੀ, ਸਭ ਦੁੱਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਵਰਨਾ ਜਾਣਾ।

ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵ ਹੈ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਹ ਚਲ ਕਰਤਾ ਸੋਈ। ਤੁਧ ਆਪੇ ਭਾਵ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨਉ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨਉ ਤੂੰ ਜਾਣ ਆਏ ਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ।

ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ ਤਿਤ ਸਰਵਰੜਾ ਪਹੀਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾ ਪਹੀ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਅਮਨੀਚ ਕਰਮਾ। ਸਰਨ ਪਰੇ ਕੀ ਰੱਖ ਹੋ ਸਰਮਾ ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖਾ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ।

ਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸਾ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹਹ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਲ।

ਜੋ ਜੋ ਚੱਲਹ ਚੁੱਭਾ ਦੁੱਖ ਪਾਵਹ ਜਮਕਾਲ ਸਹਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ।

ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਗੈ ਬਸਨ ਸੋਹੇਲਾ ਔਦ ਘਟ ਦਿਨ ਸੋ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪੀਆ ਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ ਸਰਦਾ ਮਨ ਕੀ ਪੂਰੇ।

ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਊਸਰਾ ਹੈ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਫੂਲਾਂ ਵੀ ਸਰਾ ਤੇਰਾ ਚਿਤਨਾ ਆਵੈ ਨਾਓ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਵਰਨਾ ਹੀ ਥਾਓ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾਂ ਵੀ ਸੁਰਾ ਤੇਰਾ ਚਿਤਨਾ ਵੈ ਨਾਓ ਸਿੱਧ ਹੋਵਾ ਸਿੱਧ ਲਾਈ ਰਿਧਾ ਖਾਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ ਮਤ ਦੇਖ ਭੂਲਾਂ ਵੀ ਸੁਰਾ ਤੇਰਾ ਚਿਤਨਾ ਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾਂ ਵੀ ਸੁਰਾ ਤੇਰਾ ਚਿਤਨਾ ਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟ

ਰਤ ਲਹੋਈ ਸਮਸਤ ਹੋਵੈ ਭਾਗ ਤਿਸੇ ਪ੍ਰਾਪਤ ਭਾਈਓ ਜਿਸਦੇ ਵਿਆਹ ਪ੍ਰਭ ਆਪ ਹੋ ਸਤਿਗੁਰ ਕੀ ਸੇਵਾ ਸੋ ਕਰੇ ਇਸ ਬਿਨਸੈ ਹੋ ਮੈਂ ਤਾਪ ਨਾਨਕ ਕਹੋ ਗੁਰ ਭੇਟਿਆ ਬਿਨਸੈ ਸਗਲ ਸੰਤਾਪ ਸ਼੍ਰੀ ਅਗਮਲਾ ਪੰਜਵਾਂ ਇੱਕ ਪਛਾਣਾ ਜੀ ਕਾ ਇੱਕੋ ਰੱਖਣਹਾਰ ਇੱਕ ਸੁਖਾ ਮਨੇ ਆਸਰਾ ਇੱਕੋ ਪ੍ਰਾਣਾ ਆਧਾਰ ਤਿਸਰ ਨਾਹੀ ਸਦਾ ਸੁਖ ਪਾਰ ਬੰਮ ਕਰਤਾਰ ਮਨ ਮੇਰੇ ਸਗਲੋ ਭਾਵ ਤਿਆਗ ਗੁਰਪੁਰਾ ਰਾਤ ਉਦਿਤ ਇੱਕ ਸੁਖੀਲੇ ਵੀ ਲਾਗ ਰਹਾ ਇੱਕੋ ਭਾਈ ਮਿੱਤ ਇੱਕੋ ਮਾਤ ਪਿਤਾ ਇੱਕ ਸੁਖੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਭਰਾ ਮੰਨਣਾ ਵਿਸਰਾਏ ਜਿਨ ਸਭ ਕਿਸੇ ਵਿਵਸ ਕੀਤਾ ਉਹ ਘਰ ਇੱਕੋ ਬਾਹਰ ਇੱਕੋ ਥਾਂ ਸੁਤੰਤਰ ਆਪ ਜੀ ਜੰਤ ਸਭ ਜਿਨ ਕੀ ਹੈ ਆਠ ਪੈਰ ਤੇ ਜਾਪ ਹੋਏ ਕਿਸੇ ਤੀਰਤਿਆ ਨਾ ਹੋਈ ਸੁਖ ਸੰਤਾਪ ਹੋ ਪਾਰ ਬ੍ਰਾਹਮਾ ਭਰਾ ਵੇਖੈ ਦੂਜਾ ਨਾਹੀ ਖੋਏ ਜੀਓ ਪਿੰਡ ਸਭ ਤੇ ਸਕਾ ਜੋਤ ਪਾਵੈ ਸੋ ਹੋਏ ਗੁਰਪੁਰੇ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ਼ਜਾਗ ਮੱਲਾ ਪੰਜਵਾ ਜਿਨਾ ਸਤਿਗੁਰ ਸਿਉਂ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਇੱਕੋ ਨਾਮ ਤੇ ਆਏ ਸਤ ਸੁਖਾ ਸੁਖ ਪਪਜੈ ਇਧਰ ਗੈ ਪੈਂਦਾ ਜਾਇ ਰਹਾਉ ਜਨਮ ਮਰਨ ਕਾ ਪੋ ਗਿਆ ਭਾਉ ਭਉਤ ਗੋਪਾਲ ਉਹ ਸਾਧੂ ਸੰਗਤ ਨਿਰਪਲਾ ਆਪ ਕਰੇ ਪ੍ਰਤਪਾਲ ਉਹ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਾਨ ਥੰਤਰ ਰਵਰਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਹੈ ਕਹਿ ਦੂਜਾ ਨਾਹੀ ਕੋਏ ਤੇ ਸਰਨਾਈ ਛੁੱਟੀ ਹੈ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਨਿੱਕੀ ਸੋਭਾ ਨਿਰਮਲੀ ਪ੍ਰਗਟ ਪਈ ਜਾਣ ਜਿੰਨੀ ਮੇਰਾ ਪ੍ਰਭ ਧਿਆਇਆ ਨਾਨਕ ਤਨ ਕੁਰਬਾਨ ਸ਼੍ਰੀ ਅਗ ਮਹੱਲਾ ਪੰਜਵਾਂ ਮੈਂ ਸਤਿਗੁਰ ਸਾਹਿਬ ਦੁੱਖ ਗਿਆ ਹਰ ਸੁਖ ਵਸਿਆ ਮਨਿਆ ਅੰਤਰ ਜਤ ਪ੍ਰਗਾਸਿਆ ਕਰ ਸੁਣ ਵਲਾਏ ਮਿਲ ਸਾਧੂ ਮੁੱਖ ਉਜਲਾ ਪੁਰ ਲਿਖਿਆ ਪਾਏ ਬਿਨ ਗੋਬਿੰਦ ਨਿਤ ਗਾਵਣੇ ਨਿਰਮਲ ਸਾਚਾ ਨਾਏ ਮੇਰੇ ਮਨ ਗੁਰਸਦੀ ਸੁਖ ਹੋਏ ਗੁਰਪੁਰੇ ਕੀ ਚਾਕਰੀ ਬੇਤਾ ਜਾਏ ਨਾ ਕੋਈ ਰਹਾ ਮਨ ਕਿਆ ਇੱਛਾ ਪੂਰਿਆ ਪਾਇਆ ਨਾ ਮੰਦਾਨ ਅੰਤਰ ਜਾਮੀ ਸਦਾ ਸੰਕਰਨ ਹਰ ਪਛਾਣ ਗੁਰਪ੍ਰਸਾਦੀ ਮੁੱਖ ਉਜਲਾਓ ਜਪ ਨਾਨਕ ਨਾਮ ਛਦਾਉਣ ਜਪ ਨਾਨਕ ਜਪ ਨਾਮ ਦਾਨ ਛਨਾਣ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਾਵੇ ਅਮਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਰਕੇ ਪ੍ਰਾਪਾ ਮੇਲਿਆ ਦੀ ਆਪਣਾ ਨਾਮ ਆਉਣ ਜਾਣਾ ਰਹਿ ਗਿਆ ਆਪੂਆ ਮਿਰਵਾਣ ਸੱਚ ਮਹਿਲ ਕਰ ਪਾਇਆ ਗੁਰ ਕਾ ਸਤਿ ਪਛਾਣ ਭਗਜਨਾ ਕੋ ਰੱਖਦਾ ਆਪਣੀ ਕਿਰਪਾ ਥਾਰ ਹਲਤ ਪਲਤ ਮੁਕਜਲੇ ਸੱਚ ਏਕ ਗੁਣ ਸਾਰ ਆਠ ਪੈਰ ਗੁਣ ਸਾਰ ਦੀ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਹੋ ਨਾਨਕ ਸਤਿਵਰੇ ਹਾਰ ਸੁਜਾਗ ਮੱਲਾ ਪੰਜਵਾਂ ਪੂਰਾ ਸਤਿਗੁਰੂ ਜੇ ਮਿਲੈ ਪਾਈਆ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀ ਅੰਮ੍ਰਿਤ ਨਾਮ ਜਨਮ ਮਨ ਦੁੱਖ ਕੱਟੀਐ ਲਾਗੈ ਸਹਿਜ ਦਿਆਣ ਮੇਰੇ ਮਨ ਪ੍ਰਸਰਨ ਆਈ ਪਾਏ ਹਰ ਨੁਜਾ ਕੋ ਨੀ ਏਕੋ ਨਾਮ ਤੇ ਆਏ ਰਹਾ ਕਿਵੇਂ ਦਾ ਕਹਿਣਾ ਜਾਈਆ ਸਾਗਰ ਗੁਣੀਆ ਥਾਵ ਵੜ ਪਾਗੀ ਮੇਰੇ ਸੰਗਤੀ ਸੱਚਾ ਸਤ ਵਿਸਾਓ ਕਰ ਸੇਵਾ ਸੁਖ ਸਾਗਰ ਐਸੇ ਸਾਹ ਬਾਦਸ਼ਾਹੋ ਚਰਨ ਕਮਲ ਕਾ ਆਸਰਾ ਦੂਜਾ ਨਾ ਹੀ ਠਾਓ ਮੈਂ ਤਰ ਤੇਰੀ ਪਾਰ ਬ੍ਰਹਮ ਹੂੰ ਤੇਰਾ ਧਨ ਰਹਾਓ ਨਿਮਾੜਿਆ ਪ੍ਰਾਮਣ ਤੂੰ ਤੇਰਾ ਸੰਗ ਸਮਾਓ ਹਰ ਜਪਿਆ ਆਰਾਧਿਆ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੀ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਨ ਪ੍ਰਭ ਪਾਰ ਬ੍ਰਹਮ ਕੁਛਿੰਦ ਸ਼੍ਰੀ ਰਾਗ ਮੱਲਾ ਪੰਜਵਾਂ ਪ੍ਰੀਤ ਲੱਗੀ ਤੇ ਸੱਚੋਂ ਮਰਨ ਆਵੈ ਜਾਏ ਨਾਵੇਂ ਛੋੜਿਆ ਵਿਛੜਿਆ ਸਾ ਮਹਿਰਿਆ ਸਮਾਏ ਦੀਨ ਦਰਦ ਦੁੱਖ ਭੰਜਨਾ ਸੇ ਵੇਖੈ ਸਦ ਪਾਇਆ ਚੱਜ ਰੂਪ ਨਿਰੰਜਨੋ ਗੁਰਮਹਿਲਾਇਆ ਮਾਏ ਭਾਈ ਰੇ ਗੂ ਮੀਤ ਕਰੋ ਪ੍ਰਸ ਹੋਏ ਮਾਇਆ ਮੋਹ ਪ੍ਰੀਤ ਸੁਖੀ ਨਾ ਦਿਸਾ ਕੋਈ ਰਹਾ ਦਾਨਾ ਦਾਤਾ ਸੀਲ ਬੰਦੇ ਨਾਲ ਰੂਪਾ ਪਾਰ ਸਕਾਸਾ ਹੀ ਹੱਥ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਨਾਂ ਜਾਣਿਆ ਨੇ ਚਲਤ ਦਰਬਾਰ ਜੋ ਮੰਗਿਆ ਸੋਈ ਪਾਈਆ ਨਿੰਦਾਰਾ ਆਧਾਰ ਜਿਸ ਪੇਕ ਤਰਕਲ ਵਿਖ ਰਹੇ ਮਨ ਤਨ ਹੋਵੇ ਸਾਂਤ ਇੱਕ ਮਨ ਇੱਕ ਤੀ ਆਈ ਹੈ ਮਨ ਕੀ ਲਾਈ ਬਰਾਤ ਗੁਣ ਨਿਧਾਨ ਨਾਵ ਤਨ ਸਦਾ ਪੂਰਨ ਜਾ ਕੀ ਦਾਓ ਸਦਾ ਸੁਧਾਰਾ ਦੀਐ ਦਿਨ ਵਿਸਰ ਨਾਹੀ ਰਾਓ ਦਿਨ ਵਿਸਰੋ ਨਹੀਂ ਰਾਤ ਜਿਨ ਕੋ ਪੁਰ ਲਿਖਿਆ ਤਨ ਕਾ ਸੁਖਾ ਗੋਬਿੰਦ ਤਨ ਮਨ ਧਨ ਅਰਪੀ ਸੋ ਸਗਲ ਵਾਰੀ ਹੈ ਜਿੰਦ ਦੇਖਿਆ ਸੁਣਿਆ ਦੂਰ ਸਦ ਘਟ ਘਰ ਬ੍ਰਹਮ ਰਵਿੰਦ ਅਖਿਤ ਕਣਾਣੂ ਪਾਲਦਾ ਪ੍ਰਭ ਨਾਨਕ ਸਤ ਭਗਤ ਸਿੰਘ ਸੁਜਾਗ ਮੱਲਾ ਪੰਜਵਾਉ ਮਨ ਤਨ ਧਨ ਜਿਨ ਪ੍ਰਭ ਦੀ ਆ ਰੱਖਿਆ ਸਹਿ ਸਵਾਰ ਸਰਵ ਕਲਾਂ ਘਰ ਥਾਪੇ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਮਰੀਆ ਅੰਤਰ ਰੱਖ ਵਰਤਾਰ ਮੇਰੇ ਮਨ ਹਰ ਬਿਰਿਓ ਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁੱਖ ਨਾ ਵਿਆਹ ਪੈ ਕੋਈ ਰਹਾਉ ਰਤਨ ਪਦਾਰਥ ਮਨ ਕਾ ਸੋਨਾ ਰੂਪਾ ਖਾਕ ਮਾਤ ਪਿਤਾ ਸਦ ਬੰਦ ਪਾ ਕੂੜੇ ਸਭੇ ਸਾਕ ਜਿਨ ਕੀ ਆ ਤਿਸੇ ਨਾ ਜਾਣੀ ਮਨ ਮੁਖ ਪਸੰਦ ਪਾਕ ਅੰਤਰ ਬਾਹਰ ਰਵ ਰਿਆ ਤਿਸ ਨੂੰ ਜਾਣਾ ਦੂਰ
ਜਿਸਨਾ ਲਾਗੀ ਰਚ ਰਿਹਾ ਅੰਦਰ ਹੁਮੈ ਕੂਰ ਭਗਤੀ ਨਾਮ ਹੁਣਿਆ ਆਵੈ ਵੰਜਿਆ ਪੂਰ ਰੱਖ ਲਿਓ ਪ੍ਰਭ ਕਰਨ ਹਰ ਜੀ ਜਿੰਦ ਕਰਦੇ ਆਓ ਬਿਨ ਪ੍ਰਭ ਕੋਏ ਨਾ ਰੱਖਣ ਹਰ ਮਾਂ ਵਿਕਟ ਜਾਂ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਿਆ ਸ੍ਰੀ ਅਗਮੱਲਾ ਪੰਜਵਾ ਮੇਰਾ ਧਨ ਹਰ ਧਨ ਮੇਰਾ ਰੂਪ ਰੰਗ ਮੈਂ ਦੇਸ ਸੁਧਾਰਾ ਬਣਦਾ ਅਨੇਕ ਬਹੁਤ ਰੰਗ ਹਰ ਵੇਸ ਹਰ ਨਾ ਬਿਨਾ ਵਸੀ ਕਾਰਜ ਕਿਰਨ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਸਾਧਕੀ ਗੁਰ ਚਰਨ ਜਿਤ ਲਾਏ ਰਹਾ ਨਾਮ ਨਿਦਾਨ ਤੇ ਆਇਆ ਮਸਤਕ ਹੋਵੈ ਪਾਗ ਹੁਕਾਰ ਸਭ ਸਵਾਰੀ ਹੈ ਗੁਰ ਕੀ ਚਰਨੀ ਲਾਗ ਹੋਮੈ ਰੋਗ ਬਨਮ ਗਟਿਆ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੀ ਅੜਸਠ ਜੀਤ ਨਾਓ ਜੀਉ ਪ੍ਰਾਣ ਮਨ ਤਨ ਹਰੇ ਸੱਚਾ ਇਹੋ ਸੁਭਾਓ ਇੱਥੇ ਮਿਲੇ ਵਡਿਆਈਆਂ ਅੰਦਰ ਗੈ ਪਾਵੈ ਤਾਓ ਕਰਿ ਕਰਾਏ ਆ ਪ੍ਰਭ ਸਭ ਕਹਿਤੇ ਸਹੀ ਮਾਤ ਮਾਰਿਆ ਪੇਜੀ ਵਾਲਦਾ ਅੰਤਰ ਬਾਰ ਸਾਥ ਨਾਨ ਪ੍ਰਭ ਸਰਨਾਗਤੀ ਸਰਬ ਕਟਾ ਕੇ ਨਾਥ ਸ਼੍ਰੀ ਅਗਮੱਲਾ ਪੰਜਵਾ ਸਰਨ ਪਏ ਪ੍ਰਭ ਆਪਣੇ ਗੁਰੂ ਆ ਕਿਰਪਾਲ ਸਤਿਗੁਰ ਕਹਿ ਪਦੇਸੀ ਹੈ ਬਿਨਸੇ ਸਰਬ ਜਾਲ ਅੰਤਰ ਲੱਗਾ ਰਾਮ ਨਾਮ ਅੰਮ੍ਰਿਤ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਿਆ ਪ੍ਰਭ ਆਪਣੀ ਇੱਕ ਨਿਮਕ ਨਾ ਮਨ ਵਿਸਾਰਾ ਗੁਣ ਗੋਬਿੰਦ ਗਾਵੀ ਹੈ ਅਗਨ ਘਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਾਢ ਟੇ ਵਿਸਤਾਰ ਸਹਿਜੇ ਸਵਤੀ ਰਤੀਆ ਭੁਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਸਾਧ ਪਾਈਆ ਸਾਧੂ ਧੂਰ ਲੁਕ ਕਮਾਵਾ ਕਿਸਤੇ ਜਾਵੇ ਕਸਦਾ ਹਜ਼ੂਰ ਥਾਨ ਥਨ ਤਾਰਾ ਵਰਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅੰਮ੍ਰਿਤ ਸਾਚ ਸੱਚੇ ਸੱਚਾ ਦਾਨ ਸੱਚੀ ਕੁਦਰਤ ਧਾਰਿਆ ਨੂੰ ਸੱਚ ਸਿਰਜਨ ਰਹਾਣ ਨਾਨਕ ਜਪੀਆ ਸੱਚਨਾਮ ਹੁਸਦਾਸ ਦਾ ਕੁਰਬਾਨ ਸ਼੍ਰੀ ਅਗਮੱਲਾ ਪੰਜਵਾ ਉਦਮ ਕਰ ਹਰ ਜਾਪਣਾ ਵਡਭਾਗੀ ਤਨ ਕਾਟ ਉਸ ਸਤਸੰਗ ਹਰ ਸਿਮਰਨਾਮ ਮਲ ਜਨਜਨ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਜੇ ਪਲ ਪੁੰਜ ਤੂੰ ਸਭ ਚੁੱਕੈ ਸੁਖ ਸੰਤਾਪ ਰਹਾਓ ਤਿਸ ਕਾਰਨ ਮਨ ਧਾਰਿਆ ਸੋਕਾ ਡਿੱਠਾ ਨਾਲ ਜਲ ਤਲ ਮੇਲ ਪੂਰਿਆ ਪ੍ਰਭ ਆਪਣੀ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਭਜੇ ਪਰ ਬਮਕੇ ਸਭ ਜਪ ਤਪਤ ਨੇ ਗੀਤ ਰਤਨ ਜਵੇਰ ਬਾਣ ਕਾ ਅਮਰ ਧਾਰ ਕਾ ਨਾਓ ਸਹਿ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ਼੍ਰੀ ਰਾਗ ਮੱਲਾ ਪੰਜਵਾ ਸੋਈ ਸਾਧ ਸੋਹਣ ਸੋਏ ਜਿਤ ਚਪਿਆ ਨਾਓ ਚੰਨ ਕਮਲ ਗੁਰ ਧਨ ਦੀ ਯਾਰ ਨੇ ਮਿਲਿਆ ਅੰਥਾਵੇ ਤਾਓ ਸਾਚੀ ਪੂੰਜੀ ਸਾਧ ਸੰਜਮਾ ਆਠ ਪੈਰ ਗੁਣ ਗਾਓ ਕਰਕੇ ਬਾਬਾ ਪੇਟਿਆ ਮਰਨਾਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘੜ ਘੜ ਅੰਤਰ ਆਵਰਿਆ ਸਦਾ ਸਾਈ ਸੰਗ ਆਓ ਸੁੱਖਾ ਕੀਮਤ ਗਿਆਗਣੀ ਜਾਂ ਸੁਣੀ ਗੋਬਿੰਦ ਜਿਨ ਚਾਖਿਆ ਸਿੱਧ ਦਾਸੇ ਆਓ ਰਾਜਾਣਾ ਜਿੰਦ ਸੰਤਾ ਸਿੰਧ ਮਾਨਵ ਸਾਹਿਬ ਪ੍ਰਾ ਪ੍ਰੀਤਮਕ ਛੰਦ ਜਿਨ ਸੇਵਾ ਪ੍ਰਾ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣੋ ਜਿੱਤ ਕੋਟ ਮਜਨ ਸਨਾਨ ਰਸਨਾ ਉਚਾ ਗੁਣਵੰਤੀ ਖੋਏ ਨਾ ਪੂਜਾ ਦਾਨ ਦਿਸ਼ਟ ਧਾਰ ਮਨ ਧਨ ਵਸੈ ਦਿਆਲ ਪੁਰਖ ਮਿਹਰਬਾਨ ਜੀਉ ਪਿੰਡ ਧਨ ਤਿਸਕਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਰ ਦਿਨਾ ਵਿਛੜਿਆ ਜਿਉ ਮਿਲਿਆ ਕਰ ਧਾਰ ਦਾਸਾਂ ਕੇ ਬੰਦਨ ਕੱਟਿਆ ਸੱਚਾ ਚਨੇ ਹਰ ਭੁੱਲਾ ਮਾਰਗ ਪਾਇਨ ਗੁਣਿਆ ਗੁਣ ਨਾ ਵਿਚਾਰ ਨਾਨਕ ਦੇ ਸਰਨਾਗਤੀ ਜੇ ਸਗਲ ਘਟਾਂ ਆਧਾਰ ਸ਼ਗਮਾਲਾ ਪੰਜਵਾਂ ਰਸਨਾ ਸੱਚਾ ਸਮਰੀਆ ਮਨ ਤਨ ਹੋਏ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸਮਨੇ ਉਰਨਾ ਕੋਏ ਮੇਰ ਕਰੇ ਜੇ ਸਤ ਆਪਣੀ ਸਸਨਾ ਵਿਸਰਾਸ ਹੋਏ ਮਨ ਮੇਰੇ ਸਾਚਾ ਸੇਵ ਜਿਚ ਸਾਚ ਬਿਨ ਸੱਚੇ ਸਭ ਕੂੜਾ ਹੈ ਅੰਤੇ ਹੋਏ ਮਨਾਸ ਰਹਾ ਉਹ ਸਾਹਿਬ ਮੇਰਾ ਨਿਰਮਲਾ ਤਿਸਮਰਿਆ ਨਾ ਜਾਏ ਮੇਰੇ ਮਨ ਤਨ ਪੋਖ ਅਦਲੀ ਕੋਈ ਅਣਮਲਾ ਵੈ ਮਾਏ ਚਾਰੇ ਕੁੰਡਾਂ ਭਾਲੀਆ ਸਾਹਿਬ ਨੇ ਉਰਨਾ ਕੋਏ ਤਿਸ ਅੱਗੇ ਅਰਦਾਸ ਕਰ ਜੋ ਮਿਲੇ ਮਿਲ ਸਾਰੇ ਕੁੰਡਾਂ ਭਾਲੀਆਂ ਸਭ ਨੇ ਉਰਨਾ ਜਾਏ ਤਿਸ ਆਗਿਆ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਿਰੰਦਨਾ ਭਾਰਾਵਾਲ ਪਰਬਤ ਗਾ ਸਲਾਈਐ ਜਿਸ ਤੇ ਚਲਦਾ ਨੇਕ ਸਦਾ ਸਦਾ ਰਾਧਿਆ ਆ ਮਤ ਵਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਸ਼੍ਰੀ ਰਾਗ ਮਹੱਲਾ ਪੰਜਵਾ ਸੰਤ ਨੋ ਮਿਲ ਭਾਈਓ ਸੱਚਾ ਨਾਮ ਸੰਭਾਲ ਤੋਸਾ ਬੰਦੋ ਜੀ ਕਾਇਤ ਤੈ ਨਾਲ ਗੁਰਪੁਰੇ ਦੇ ਪਾਈਐ ਆਪਣੀ ਦਾ ਨਿਹਾਲ ਕਰਨ ਬਰਾਬਰ ਤਿਸ ਹੋਵੈ ਉਸਨੂੰ ਹੋਏ ਦਿਆਲ ਮੇਰੇ ਮਨ ਗੁਰਜੇ ਵੜ ਨਾ ਕੋਏ ਦੂਜਾ ਥਾਓ ਨਾ ਕੋ ਸੂਜੈ ਗੁਰਮੇਲੈ ਸੱਚ ਸੋਏ ਸੁਹਾਉ ਸਗਲ ਪ੍ਰਦਾਤ ਤਿਸਮਲੇ ਜਿਨ ਗੁਰ ਡਿਠਾ ਜਾਏ ਗੁਰਚਰਣੀ ਜਿਨ ਮਨ ਲੱਗਾ ਸਿਵੜ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਾਮੈ ਰਿਆ ਸਮਾਏ ਗੁਰ ਪਰਮੇਸ਼ਰ ਪਾਰਬੰਮ ਗੁਰਡਬਦਾ ਲਈ ਤਰਾਏ ਕਿਤਮ ਗੁਰ ਸਲਾਈਐ ਕਰਨ ਕਰਨ ਸਮਰੱਥ ਸੇ ਮੱਥੇ ਨੇ ਚੱਲ ਰਹੇ ਜਿਨ ਗੁਰਦਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨ ਮਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਭੰਜਨ ਦੁੱਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇਵਿਆ ਆਪਣਾ ਜਾਂ ਦੂਸਰ ਲੱਗਾ ਡੰਡ ਗੁਰ ਨਾਲ ਤੁਲਨਾ ਤੁਲੀ ਖੋਜ ਟਬਰਾ ਮਾਂਡੋ ਨਾਮ ਦਾਨ ਸਤਿਗੁਰੀਆ ਸੁਖ ਨਾਨਕ ਮਨ ਮੈਂ ਮੰਡ ਸ਼੍ਰੀ ਅਗਮੱਲਾ ਪੰਜਵਾ ਮਿੱਠਾ ਕਰਕੇ ਖਾਇਆ ਕੌੜਾ ਵਜਿਆ ਸਾਧੂ ਭਾਈ ਮੀਤ ਸਿਰਦਕੀਏ ਬਿਖਿਆ ਰਚਿਆ ਬਾਦ
ਜਾਂਦੇ ਬਿਨ ਲਾ ਹੋਵੇ ਹੀ ਵਿਣ ਨਾ ਵੈ ਸਮਾਦ ਮੇਰੇ ਮਨ ਸਤਿਗੁਰੂ ਕੀ ਸੇਵਾ ਲਾਗ ਜੋ ਦਿਸਾ ਸੁਸਨਾ ਮਨ ਕੀ ਮਤ ਤਿਆਗ ਰਹਾਉ ਜਿਉ ਕੋ ਗ੍ਰਹ ਰਕਾਇਆ ਧਾਵੈ ਦਰਦ ਤਾਏ ਲੋਭੀ ਜਿੰਦਾ ਜਾਣੀ ਭੱਖ ਭੱਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਭਜੋਨੀ ਪਾਏ ਮਾਇਆ ਜਲ ਪਸਾਰਿਆ ਪੀਥਰ ਚੌਕ ਬਣਾਏ ਜਿਨ ਤਿਸਨਾ ਪੰਖੀ ਪਾਸਿਆ ਨਿਕਸਾ ਨਾ ਪਾਏ ਮਾਏ ਜਿਨ ਕੀਤਾ ਤਿਨਾ ਜਾਣੀ ਫਿਰ ਪਿਆ ਵੈ ਜਾਏ ਮਨ ਪ੍ਰਕਾਰੀ ਮੋਹਿਆ ਬੋ ਸੰਸਾਰ ਜਿਸਨੂੰ ਦੁੱਖ ਸੁਰ ਰਹਿ ਸਮਰਤ ਪੁਰਖ ਅਪਾਰ ਹਰ ਜਨ ਹਰ ਲਿਵ ਉਭਰੇ ਉਧਰੇ ਨਾਨਕ ਸਤਿ ਵਲੇ ਹਰਿ ਜਗ ਮੱਲਾ ਪੰਜਵਾਂ ਕਰ ਦੂਜਾ ਗੋਲਿਆ ਗੋਲ ਕਿਆ ਤੇ ਸੰਡ ਬਸਾਰ ਮੋਹਰਤ ਪੁਨੀ ਚੱਲਣਾ ਤੂੰ ਸਿਮਲ ਕਰ ਬਾਰ ਹਰ ਗੁਣ ਗਾਉ ਬਣਾ ਸਤਿਗੁਰ ਸੇ ਪਿਆਰ ਕਿਆ ਤੁਰੜੀ ਬਾਤ ਗੁਮਾ ਰਹਾਉ ਜੈਸੇ ਰਣ ਪਰਾਉਣੇ ਉੜ ਸਦਾ ਪ੍ਰਭਾਤ ਕਿਆ ਤੁਰ ਤਗ ਦਿੱਤ ਸਿਉ ਸਾ ਫੁੱਲਾ ਕੀ ਬਾਗਾਤ ਹੋ ਮੇਰੀ ਮੇਰੀ ਕਿਆ ਕਰੇ ਜਿੰਦਿਆ ਸੁਪਰਾ ਲੋੜ ਸਰਫਰ ਉੱਠੀ ਚੱਲਣਾ ਚੜ ਦਾਸੀ ਲੱਖ ਕਰੋੜ ਲੱਖ ਚੌਦੋਸੀ ਭਰਮ ਤਿਆ ਦੁਲਬ ਜਨਮ ਪਾਇਓ ਏ ਨਾਨਕ ਨਾ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ ਸ਼ਿਲਾਗ ਮੱਲਾ ਪੰਜਵਾਂ ਤਿਚਰ ਵਸੈ ਸਵੇਲੇ ਜਿਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਕਾਕੂ ਲਾਲ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਛਾਓ ਧਨ ਸੋ ਤੇਰਾ ਥਾਂ ਰਹਾਓ ਤਿਚਰ ਵਸਿਆ ਜਿਚਰ ਵਸਿਆ ਕੰਤਕਾਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ ਪੀੜਾ ਸੋ ਸੇਵ ਤੂੰ ਸਰੜਾ ਸੁਖ ਵਸ ਗੁਰ ਮਿਲ ਚਾਜਿਆ ਚਾਰ ਸਿੱਖ ਤੁਧ ਕਦੇ ਨਾ ਲੱਗਿਆ ਦੁੱਖ ਸੁਣਨਾ ਸੋਹਰਿਆ ਵੰਜਣਾ ਸਾ ਮਗਲਾ ਹੁਣੇ ਹਾਰ ਨਾਨਕ ਧੰਨ ਸੁਭਾਗ ਜਿਨਸਾਂ ਨਾਲ ਪਿਆਰ ਸ਼੍ਰੀ ਅਗਮੱਲਾ ਪੰਜਵਾਂ ਕਾਰ ਸੇਵਾ ਕਰਨ ਕਾਰਨ ਏਕ ਹੋਈ ਜਿਨ ਕੀ ਆਕਾਰ ਉਤੀ ਸਤਿਆਉ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਾਇ ਤੇ ਆਏ ਛੋੜ ਸਿਆਣ ਕਲ ਸਿਆਣ ਪਾਂ ਸਾਹ ਸਦ ਲਾਇ ਰਹਾਓ ਦੁੱਖ ਕਲੇਸ਼ ਨਾ ਭੋ ਵਿਆਪੈ ਗੁਰਮੰਤਰ ਹਿਰਦੈ ਸੋਏ ਕੋਟ ਜਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਏ ਦੇਖ ਦਸਨ ਮਨ ਸੁਧਾਰਾ ਪਾਪ ਸਗਲੇ ਜਾਓ ਹੁਣ ਤਨ ਕੈਬਲੇ ਹਾਰ ਨਿਰੰਜਨ ਗੁਰ ਕੀ ਪੈਰੀ ਪਾਏ ਸਾਸੰਦ ਮਨ ਵਸੈ ਸਾਜ ਹਰਕਾ ਨਾਉ ਸਿੜ ਭਾਗੀ ਨਾਨਕਾ ਜਿਨ ਮਨ ਇਹੋ ਭਾਉ ਸ਼੍ਰੀ ਜਗਮੱਲਾ ਪੰਜਵਾਂ ਸੰਚਾਰ ਤਨ ਪੂਜ ਸਤਿਗੁਰ ਛੋੜ ਸਗਲਾ ਵਿਕਾਰ ਜਿਨ ਤੂੰ ਸਾਹ ਸਵਾਰਿਆ ਹਰ ਸਿਮਰੋ ਆਧਾਰ ਜਪ ਮਨ ਨਾਮ ਇੱਕ ਆਧਾਰ ਪ੍ਰਾਣ ਮਨ ਤਾਂ ਜਿਨੇ ਦੀਆ ਆਧਾਰ ਹਾਓ ਕਾਮ ਕ੍ਰੋਧ ਹੰਕਾਰ ਮਾਪੇ ਵਿਆਪਿਆ ਸੰਸਾਰ ਸੰਤ ਸਰਣੀ ਲਾਗ ਸਰਣੀ ਮਿਟੇ ਦੁੱਖਾਂ ਦਾ ਹਾਰ ਸਾ ਸੰਤੋਖ ਦਿਆ ਕਮਾਵਿਆ ਕਰਨੀ ਸਾਰ ਆਪ ਛੁੜ ਸਭ ਹੋਏ ਰਹਿਣਾ ਜਿਸ ਦੇ ਪ੍ਰਾਪਤ ਹੰਕਾਰ ਜੋ ਦਿੱਥੇ ਸਗਲ ਤੂੰ ਹੈ ਭਸਰਿਆ ਪਸਾਰ ਖਾਓ ਨਾ ਗੁਰਪਰਮ ਕੱਟਿਆ ਸਗਲ ਬ੍ਰਹਮ ਵਿਚਾਰ ਸ਼ਰਗ ਮੱਲਾ ਪੰਜਵਾਂ ਦੁੱਖ ਕਿਰਤ ਸੋ ਕਿਰਤ ਮੰਦੇ ਸੰਸਾਰ ਸਗਲਾਣਾ ਦੂ ਤੇਰੇ ਹੱਥ ਭਗਤਾ ਕੋ ਬਿਰਲਾ ਜਾਣਾ ਠਾਕਰ ਸੋਹਰੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਢ ਪੁਰਖ ਸਜਾਣਾ ਰਹਾਓ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਈ ਤਤ ਸਮਦਰਸੀ ਸੰਤੋ ਕੋਈ ਕੁਟਮਦਾਈ ਕਹਿਣ ਕਹਾਉਣੇ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ ਗਾਤਾ ਗਾਤਕ ਸ਼ਨਦਰਨ ਆਇਆ ਸੰਤਨ ਕੀ ਨਾਨਕ ਦਾਨ ਪਾਇਆ ਸੀ ਜਗਮੱਲਾ ਪੰਜਵਾਂ ਕਾ ਸਦਮਾ ਤੇਰੇ ਭਰੋਸੇ ਪਿਆਰੇ ਮੈਂ ਦਾੜ ਲਾਇਆ ਭੁੱਲਿਆ ਚੁੱਕੇ ਬਾਰ ਤੂੰ ਥਾਮਾਇਆ ਸੇਲਾ ਕਹਿਣ ਕਹਾਉਣ ਤੇਰਾ ਬਿਕਮ ਭਾਵਣ ਰਹਾ ਹੋ ਵਾਣ ਤਾਣ ਕਰੋ ਤੇਰਾ ਹੋ ਜਾਣੂ ਆਪਾ ਸਾਵੀ ਮਾ ਸਭ ਤੇ ਬਾਰ ਵੇ ਮੁਹਤਾਜ ਬਾਪਾ ਪਿਤਾ ਹੋ ਜਾਣੂ ਨਾਈ ਤੇਰੀ ਗਮਨ ਜੁਗਤਾ ਸਭ ਹੀ ਮਤ ਸਕਲ ਤੇ ਬਾਹਰ ਹੋ ਪਏ ਸਭ ਹੀ ਵੱਧ ਸਭੇ ਦੇ ਬਾਹਰ ਸਾਵੀ ਮਾ ਸਭੇ ਦੇ ਬਾਹਰ ਬੇਮੋਤਾਜ ਬਾਪਾ ਪਿਤਾ ਹੋ ਜਾਣੋ ਨਾ ਹੀ ਤੇਰੀ ਕਵਣ ਜੁਗਤਾ ਮੰਦਨ ਮੁਗਤ ਸੰਤੋ ਮੇਰੀ ਰਾਖਿਆ ਮਮਤਾ ਭੇ ਕਿਰਪਾਲ ਠਾਕਰ ਹੋਏ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ਼੍ਰੀ ਰਾਗ ਮੱਲਾ ਪੰਜਵਾਂ ਕਰ ਪਹਿਲਾ ਸੰਜ ਨਾ ਮਿਲ ਪਾਇਆ ਕੱਟੜ ਜਾ ਜਮਕਾਲ ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਪੇਟਿਆ ਬਿਨਸਾ ਸਗਲ ਜਨ ਸਭ ਜੰਜਾਲ ਮੇਰੇ ਸਤਿਗ੍ਰਾਹੋਂ ਤੁਧ ਵਿੱਟੋਂ ਕੁਰਬਾਨ ਤੇਰੇ ਦਸਨ ਕੋ ਬਲਿਹਾਰਨਾ ਤੂੰ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਪਾਓ ਕਰ ਸਹੀ ਪੁਰਸ ਜਾਣ ਜਿੰਨਾ ਪਿਛਿਆ ਛੁੱਟਿਆ ਜਿੰਨਾ ਅੰਦਰ ਨਾਮ ਦਾਨ ਗੁਰਜੀ ਉੜਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰੱਥਿਆ ਦਰਗਾਹ ਬੈਠਣ ਜਾਏ ਕਰਤਿਆ ਤੇ ਵਡਿਆਈਆਂ ਪੁਰ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸਾਹਿਬ ਠੀਕ ਸੱਚੋ ਸਾਹਿਬ ਖਾਣੇ ਸੱਚੋ ਬੋਧੋ ਵੇਖ ਸਰਬਨੰਤਰ ਰਾਵਰਿਆ ਜਪ ਨਾਨਕ ਜੀ ਵਿਆ ਏਕ ਸ਼੍ਰੀ ਅਕਮੱਲਾ ਪੰਜਵਾਂ ਗੁਰ ਪਰਮੇਸ਼ਵਰ ਪੂਜਿਆ ਮਨ ਧਨ ਲਾਇ ਪਿਆ ਸਤਿਗੁਰਦਾਤਾ ਜੀ ਕਾ ਸਭ ਸਾਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾਏ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ ਰਹਾਓ ਗੁਰ ਸਮਰਾਤ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਗਚਨ ਨਿਰਮਲਾ ਗੁਰ ਜਿਹੜੇ ਅਵਣਾ ਕੋਏ ਗੁਰ ਕਰਤਾ ਗੁਰ ਕਰਨਾ ਹਰ ਗੁਰਮ ਸਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਰ ਗੁਰਦਾਤਾ ਹਰ ਨਾਮ ਦੇ ਉਦਰਾ ਸਭ ਸੰਸਾਰ ਗੁਰ ਸਮਰਾਤ ਗੁਰ ਨਿਰੰਕਾਰ ਗੁਰ ਉੱਚਾ ਗਮਾ ਪਾਰ ਗੁਰ ਕੀ ਮਹਿਮਾ ਗਮ ਹੈ ਕਿਆ ਕਥੇ ਕਥਨ ਹਾਰ ਜਿਤਰੇ ਪਲ ਮਨਮਾ ਚਿਤਰ ਸਤਿਗੁਰ ਬਾਸ ਪੂਰਵ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬੁੜਨਾ ਹੀ ਪੈਂਦਾ ਆਸ ਹਰ ਨਾਂ ਨੇ ਕਦਨਾ ਵਿਸਰੇ ਹੋ ਜੀਓ ਪਿੰਡ ਤੇਰਾ ਜਾ ਸਾਸ ਰਗਮੱਲਾ ਪੰਜਵਾਂ
ਸੰਤ ਜਨ ਉਸਨੂੰ ਭਾਈਓ ਛੁੱਟਣ ਸਾਚਾ ਨਾ ਗੁਰ ਕੇ ਚੰਦ ਸਰੇਵਣੀ ਤੀਰਥ ਹਲਕਾ ਨਾ ਵਾਗਿਆ ਦਰਗਹਿ ਮੰਨੀ ਹੈ ਮਿਲਣ ਤਾਵੇ ਥਾਉ ਭਾਈ ਰੇ ਸਾਚੀ ਸਤਿਗੁਰ ਸਾਹਿਬ ਸਤਿਗੁਰ ਤੁੱਠੇ ਪਾਈਆ ਪੂਰ ਨਲਕਾ ਪਿਓ ਰਹਾਓ ਸਤਿਗੁਰ ਵਿੱਟੋ ਵਾਰੀ ਆ ਜਿਨ ਦਿੱਤਾ ਸੱਚ ਨਾ ਵੰਡ ਸੱਚ ਲਾਣਾ ਸੱਚੇ ਕੇ ਗੁਣ ਗਾਓ ਸੱਚ ਗਾਣਾ ਸਰ ਪੈਣਾ ਸੱਚੀ ਸੱਚਾ ਨਾ ਆਓ ਸਤਿਗੁਰਾਸ ਨਾ ਵਿਸਲਿਆ ਸਭ ਮੁਰ ਗੁਰੂ ਆਪ ਗੁਰਜੇ ਵੜਿਆ ਬਣਾ ਦਿਸਈ ਆਠ ਪੈਰ ਤੇ ਜਾਪ ਨਦਕਰੇ ਤਾਂ ਪਾਈ ਹੈ ਸੱਚ ਨਾ ਗੁਣਦਾਸ ਗੁਰ ਪਰਮੇਸ਼ਰ ਏ ਕੈਸਾ ਮੇਰਾ ਸਮਾਏ ਜਿਨਕੋ ਪੁਰੂ ਲਿਖਿਆ ਸਹੀ ਨਾਮ ਤੇ ਆਏ ਨਾਨਕ ਸੁਣਾਗਤੀ ਮਰਨ ਜਾਵੇ ਜਾਏ ਕੋਂਕਾ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਭਾਵਣਾ ਜਿਉਂ ਜਿਉਂ ਜਾਪੈ ਵਾਏ ਇਸ ਨੂੰ ਵਾਏ ਸੁਣਾਈ ਹੈ ਸੋ ਕੇ ਵਿੜਕੇ ਥਾਏ ਆਖਣ ਵਾਲੇ ਕੇ ਜਿਤੜੇ ਸਾਹਿਬ ਆਖ ਰਹੇ ਲਿਵ ਲਾਏ ਬਾਬਾ ਲੋਗਮਾ ਪਾਰ ਪਾਕੀ ਨਾਈ ਪਾਗਤਾ ਸੱਚਾ ਪਰਦਗਾ ਰਹਾਓ ਤੇਰਾ ਆਖਣਾ ਜਾਪੀ ਕੇਤਲਾ ਲਿਖਣਾ ਜਾਣਾ ਕੋਏ ਜਿਸ ਸਾਰ ਮਿਲੀ ਹੈ ਤੇ ਸੰਨਾ ਤਿਲ ਨਾ ਪਜਾਵੈ ਰੋਏ ਕੀ ਮਿਕਣਾ ਪਾਈ ਆ ਸਾ ਸੁਣ ਸੁਣ ਆਖਿਆ ਸੋਈ ਪੀਰ ਪੈਗੰਬਰ ਸਾਲਕ ਸਾਧਕ ਸੋਦੀ ਔਰ ਸ਼ਹੀਦ ਸੇਖ ਮਸਾਇਕ ਹਾਜੀ ਬੁੱਲਾ ਦਾਦਰ ਵੇ ਸਜ਼ੀਰ ਬਰਕਤ ਨਿਕਵਕਲੀ ਪੜਦੇ ਰਹਿਣ ਦਾ ਰੂਦ ਪੁੱਛਣਾ ਸਾਜੇ ਪੁੱਛਣਾ ਟਾਏ ਟੂ ਪੁੱਛਣਾ ਆਉਂਦੇ ਵੈ ਲਏ ਆਪਣੀ ਕੁਦਰਤ ਆਪੇ ਜਾਣਾ ਆਪੇ ਕਰਨ ਕਰੇ ਸਭਨਾ ਵੇਖਿਆ ਨਦ ਕਰ ਜਾ ਪਵਦਾ ਦੇ ਥਾਵਾ ਨਾ ਨਾ ਜਾਣਿਆ ਨਾ ਵਾ ਕੇ ਨਾਓ ਜਿੱਥੇ ਵਸੈ ਮੇਰਾ ਪਾਸ ਹੋ ਸੋਈ ਖੁੱਡਾ ਥਾਓ ਅੰਬਰ ਕੋਈ ਨਾ ਸੰਕੀ ਹੋ ਤਿਸ ਨੂੰ ਪੁੱਛਣ ਜਾਓ ਵਰਨਾ ਵਰਨ ਨਾ ਭਾਵਣੀ ਜੇ ਕਿਸੈ ਵੱਡਾ ਕਰੇ ਵੱਡਿਆ ਤਵੜਿਆ ਜਾ ਪਵਦਾ ਦੇ ਸਵਾਰੀ ਆਪਣਾ ਚਾਸਾ ਨਾ ਟਿਲ ਕਰੇ ਸਾਖੂ ਆਖਿਆ ਬਹੁਤ ਬਹੁਤ ਲੈਣਾ ਕਿਆ ਵਿਚਾਰ ਕਿਹੜਾ ਦਾਤਾ ਆਖਿਆ ਦੇਖੇ ਰਾ ਸੰਭਾਰ ਉਹ ਨਾਨਕ ਤੋਂ ਉੱਠਣ ਆਵੀ ਤੇਰੇ ਜੋਗ ਜਗ ਭੰਡਾਰ ਮਾਲਾ ਪਹਿਲਾ ਸਭੇ ਕੰਧ ਮਹਿਲੀਆਂ ਸਗਲੀਆਂ ਕਰੇ ਸੰਘਾਰ ਗਣਤ ਗਣਾਉਣ ਆਈਆਂ ਸੁਹਾਵੇ ਵਿਕਾਰ ਪਖੰਡ ਪ੍ਰੇਮ ਨਾ ਪਾਈਐ ਖੋਟਾ ਪਾਲ ਖੁਆਰ ਹਰਜੀ ਹੋਈ ਪਹਿਲਾ ਵੈ ਨਾਰ ਉਹ ਤੁਹਾਡੇ ਪਾਣ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾ ਉਹ ਗੁਰਸਪਤੀ ਵੀ ਸੰਤ ਤਨ ਮਨ ਗੁਰਸ਼ਬਦੀ ਸ਼ਿੰਗਾਰਿਆ ਤੁਹਾਨੂੰ ਆਪਣੇ ਕਹਿ ਬਾਸ ਦੋਈ ਘਰ ਜੋੜ ਖੜੀ ਥੱਕਿਆ ਸੱਚ ਕਹਿ ਅਰਦਾਸ ਲਾ ਰੱਤੀ ਸੱਚ ਪੈ ਵਸੀ ਭਾਈ ਰੱਤੀ ਜਾ ਗਲਾਸ ਪਿਲਾ ਕਿ ਜਰੀ ਕਾਂਢੀ ਲਾਲੀ ਮਨ ਨਾਓ ਸਾਚੀ ਪਿਤਾ ਤੂਟੀ ਸੱਚੇ ਮਿਲ ਮਿਲਾਓ ਸੋ ਰੱਤੀ ਮਨ ਵੇਦਿਆ ਸਤਿਗੁਰ ਲਿਆਰਿਆ ਜਾਓ ਸਾਤਾਂ ਰਾਂਡ ਨਾ ਵੈਸੀ ਜੇ ਸਤਿਗੁਰ ਮਾਏ ਸਮਾਏ ਫਿਰ ਸਲ ਨੋਤਨੋ ਸਾਚੋ ਮਰਨ ਜਾਏ ਨਿਤਨ ਵੈਸ ਵਾਗਣੀ ਸਾਚੀ ਜਾਜ ਨਦਰ ਜਾਏ ਸਾਤੜੀ ਮਨ ਮੰਡੀ ਹੈ ਕੱਪੜੇ ਬਿਰਨ ਸ਼ਿੰਗਾਰ ਚੰਦਨ ਜੀ ਦੇ ਸਾਇਆ ਮੰਦਰ ਦਸਵਾਂ ਦੁਆਰ ਦੀਪ ਸਦਵੇ ਗਾਸਿਆ ਰਾਮ ਨਾਮ ਰਿਹਾਰ ਨਾਚੀ ਅੰਦਰ ਨਾਰੀ ਅੰਦਰ ਸੋਹਣੀ ਮਸਤਮਣੀ ਬਿਆਰ ਸੋ ਬਸ ਸੁਹਾਣ ਸੱਚਾ ਪ੍ਰੇਮ ਬਿਆਰ ਬਿਨ ਫਿਰ ਪੁਰਖ ਨਾ ਬਣਾਈ ਸਾਚੇ ਗੁਰ ਕਾ ਹਿਤ ਪਿਆਰ ਨਸਿਆਂ ਦੀ ਹਾਰੀ ਸੋਤੀ ਹੈ ਕਿਉਂ ਫਿਰ ਬਿਨ ਰਣ ਵਿਆਏ ਅੰਕ ਜਦੋਂ ਤਨ ਜਾਲੀ ਹੋ ਮਨ ਤਨ ਜਲ ਬਲ ਜਾਏ ਜਾਤਨ ਕੰਧਨ ਰਾਵੀ ਆ ਤਿਸ ਬਿਰਥਾ ਜੋ ਬਣ ਜਾਏ ਇਸ ਜਗਨ ਮਹਿਲੀ ਸੋਤੀ ਬੁਝਣਾ ਪਾਏ ਹੋ ਸੋਤੀ ਫਿਰ ਜਾਗਣਾ ਕਿਸ ਕੋ ਪੂਜਣ ਜਾਏ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਇਸ਼ ਜਗ ਮੱਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪ੍ਰਗਤ ਤੂੰ ਆਪੇ ਮੋਲਾ ਬਾਰ ਸੱਚੋ ਮਾਣ ਮਹੱਤੂ ਆਪੇ ਬਿਜਮਣ ਹਾਰ ਹਰ ਜੀਓ ਤੂੰ ਕਰਦਾ ਕਰਤਾਰ ਜੋ ਪਿਆ ਤਰਾਗ ਤੂੰ ਹਾਰ ਨਾ ਮਿਲਾ ਜਾ ਰਹਾ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਜੀਠ ਗੁਰ ਕੈ ਸ਼ਬਦ ਸਲਾਣਾ ਕਟਕਾ ਡੀਠਾ ਡੀਠ ਆਪੇ ਸਾਗਰ ਬੁੱਥ ਆਪੇ ਪਾਰ ਪਾਰ ਸਾਚੀ ਵਣ ਸਜਾਣ ਤੂੰ ਸੋ ਲੰਘਾਉਣ ਹਾਰ ਨਿਡਾ ਡਰ ਜਾਣੀ ਹੈ ਬਸ ਗੁਰੂ ਵਾਰ ਵਾਸਤਰ ਕਰਤਾ ਦੇਖੀ ਹੈ ਹੋਰ ਕੀਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਤੰਦਾ ਪਾਏ ਗੁਰਰਾਗ ਸੁਭਰੇ ਸਾਚੇ ਸੁਣ ਲਾਏ ਹਰ ਜੀ ਸਬਦ ਸਲਸਾਣੀ ਹੈ ਸੱਚ ਤੇ ਗੁਰਵਾਗ ਤੇ ਤਨ ਮੈਂ ਨਾ ਲੱਗੀ ਸੱਚ ਕਰ ਜਦੋਂ ਤਾਕ ਨਦਕਰੇ ਸੱਚ ਪਾਈ ਹੈ ਬਿਨਾਂ ਵੈ ਕਿਆ ਸਾਕ ਹੋ ਜਿੰਨੀ ਸੱਚ ਪਛਾਣਿਆ ਸੇ ਸੁਖੀ ਜੁਗ ਚਾਰ ਹੋ ਮੈਂ ਤਿਸਨਾ ਮਾਰ ਕੈ ਸੱਚ ਲੱਗਿਆ ਉਤਾਰ ਜਗ ਮਹਿਲਾ ਹਾਏ ਖਨਾਮ ਪਾਈ ਹੈ ਗੁਰ ਵਿਚਾਰ ਸੱਚ ਵੱਖਰ ਲਾ ਦੀਆ ਲਫਸ ਦਾ ਸੱਚ ਦਾਸ ਸਾਚੀ ਦਰਗਿਆ ਵੈ ਸੀ ਭਗਤ ਸੀ ਗੁਰਦਾਸ ਪਾਸ ਵਾਲੇ ਖਾਨੇ ਬੜਾ ਰਾਮ ਨਾਮ ਪ੍ਰਗਾਸ ਉੱਚੋ ਆ ਉੱਚੋ ਆਖੀਆ ਕੋਨਾ ਦੇਖਿਆ ਜਾਏ ਜੈ ਦੇਖਾ ਤਾਂ ਇੱਕ ਤੂੰ ਸਤਿਗੁਰ ਦੀ ਅਤੇ ਕਾਜ ਅੰਦਰ ਜੋਤਨ ਅੰਦਰ ਜਾਣੀਆਂ ਨਾਨਕ ਸਾਹਿਬ ਸਵਾਸ ਰਗ ਮਹਲਾ ਪਹਿਲਾ ਮਛਲੀ ਜਾਲ ਜਾਣੀਆਂ ਸਰ ਖਾਰਾ ਸਗਾਓ ਹੱਥ ਜਾਣੀ ਸੋਹਣੀ ਕਿਉਂ ਕਿਤੋਂ ਵਸਾਓ ਕੀਤੇ ਕਰਨ ਪਾਕੜੀ ਕਰਨ ਟਲਾ ਟਲਾਓ ਭਾਈ ਰੇ ਇਉਂ ਸੇ ਜਾਣੋ ਕਾਲ ਜਿਉਂ ਮੱਛੀ ਤੋਂ ਮਾਣ ਸਾਬ ਵਜਨ ਦਾ ਜਲ ਰਹਾਓ ਸਾਹਿਬਾਂ ਤੋਂ ਕਾਲ ਕਹਿ ਬਿਲਕੁਲ ਕਾਲਾ ਫਾਰ ਹੋ ਸਾਚ ਬੜੇ ਸੋਦਾ ਛੋਟੇ ਖਾਰ ਹੋ ਤਨ ਕਿਆ ਬਲੇ ਹਰਨ ਦਸ ਹਜ਼ਾਰ ਸਿਆਰ ਸੀ ਚੰਦ ਸਫੰਕੀਆਂ ਜਾਰੀ ਬਦਕ ਹਾਥ ਗੁਰਰਾਗ ਸੁਭਰੇ ਹੋਰ ਫਾਤੇ ਜੋਗਾ ਸਾਥ ਬਿਨਾਂ ਵੈਚਣ ਸੱਠੀ ਹੈ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਅੱਗੇ ਸੱਚੇ ਸੱਚਾ ਤਾਣ ਜਿੰਨੀ ਸੱਚਾ ਮੰਨੀਆਂ ਤਿੰਨ ਮਨ ਸੱਚ ਤੇ ਆਣ ਮਨ ਮੁੱਖ ਸੁੱਚੇ ਜਾਣੀਆਂ ਗੁਰਮੁਖ ਜਨਾ ਗਿਆਨ ਸਤਿਗੁਰ ਆਗਿਆ ਅਰਦਾਸ ਕਰ ਸਾਜਨ ਦੇ ਮਲਾ ਏ ਸਾਜਨ ਮਿਲੀ ਹੈ ਸੁੱਖ ਪਾਇਆ ਜਮਦੂਤ ਮੋਏ ਵਿਖ ਖਾਏ ਨਾਗਾਂਦਰ ਹੋਸਾ ਨਾ ਵਸਾ ਮਨਿਆ ਏ ਵਾਜੋ ਗੁਰੂ ਵਾਰ ਹੈ ਬਿਨ ਸਭ ਦੇਵ ਜਨਾ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਦਾ ਲਿਵਲਾਏ ਤਿੱਥਾ ਕਲਾਂ ਸੰਚਰਿਆ ਜੋਤ ਜੋਤ ਨਾਏ ਤੂੰ ਆ ਸਾਜਨ ਸਦਾਨ ਤੂੰ ਆਪੇ ਮਿਲਣ ਹਾਰ ਗੁਰ ਸਦੀ ਸਲਾਈ ਅੰਤ ਨਾ ਬਾਰ ਹਵਾਰ ਅਕਾਲ ਨਾ ਪੜਿਆ ਜਿੱਥੇ ਗੁਰ ਕਾ ਸ਼ਬਦ ਅਪਾਰ
ਹੁਕਮੀ ਸਭੇ ਵਜੈ ਹੁਕਮੀ ਕਾਰ ਕਮਾਏ ਹੁਕਮੀ ਕਾਲੇ ਵਸ ਹੈ ਹੁਕਮੀ ਸਾਜ ਕਮਾਏ ਨਾਨਕ ਜੋਤ ਸੁਭਾਵ ਹੈ ਸੋਤੀ ਹੈ ਇਹਨਾਂ ਜਨਤਾ ਅੱਜ ਕਹਿੰਦੇ ਨਾ ਸ਼੍ਰੀ ਗਮਾਲਾ ਪਹਿਲਾ ਮਨ ਝੂਠਾ ਤਾਂ ਝੂਠ ਹੈ ਜੇਵਾ ਜੂਠੀ ਹੋਏ ਮੁੱਖ ਝੂਠਾ ਝੂਠਣਾ ਕਿਉਂਕਾ ਸੱਚਾ ਸੋਏ ਬਿਨਿਆ ਬਸ ਸਦਾ ਮਾਂਜੀਐ ਸੱਚੇ ਦੀ ਸੱਚ ਹੋਏ ਮੁੰਦੇ ਗੁਣਹੀਣੀ ਸੁਖੇ ਫਿਰ ਲਾ ਲਿਆ ਮਨ ਫਿਰ ਰਲੀਆ ਰਸਮਾਨ ਸਹੀ ਸਾਸ ਸਦਕ ਨਿਰਹਾਓ ਇਹ ਪ੍ਰਦੇਸ਼ ਜੇਤੀਆ ਤਨ ਵਾਂਡੀ ਝੜੇ ਜਿਉਂ ਜਲ ਥੋਲੇ ਮਛਲੀ ਕਾਰਨ ਭਲਾ ਕਨਭਲਾ ਕਰੇ ਫਿਰ ਭਾਵੈ ਸੁਖ ਪਾਈਐ ਜਾਂ ਫਿਰ ਨਿਹਾਲ ਪਿਛਲਾ ਹੀ ਆਪਣਾ ਸਗੀ ਚਲੀ ਨਾਲ ਤਨ ਸੋਹ ਮਨ ਮੋਇਆ ਰਤੀ ਜਗ ਨਿਹਾਲ ਸੱਸ ਵਾਰੀ ਸੋਹਣੀ ਬਿਰਲਾ ਵਿਗੁਣਾਲ ਕਾਮਣ ਕਾਮ ਨਾ ਆਵੀ ਖੋਟੀ ਅਗੁਣ ਯਾਰ ਨਾ ਸੁਖ ਪਈਐ ਸੋਹਰੈ ਝੂਠ ਜਲੀ ਵੇਕਾਰ ਆਵਣ ਵਾਂ ਡਾਕੜੋ ਜੋੜੀ ਕੰਧ ਵਿੱਚ ਸਾਰ ਫਿਰ ਕੀ ਨਾ ਨਾ ਸੁਹਾਗਣੀ ਮੋਤੀ ਕੋ ਮੋਤੀ ਸੋ ਕਿ ਦਸਾ ਦੋ ਫਿਰ ਕਹਿ ਕਵਨ ਆਵੀ ਬੋਲੀ ਬਦਲ ਬਾ ਦੋ ਦਰ ਘੱਟੋ ਹੀ ਨਾ ਲੈ ਛੁੱਟੈ ਦੂਜਾ ਪਾਹੇ ਪੰਡਿਤ ਬਚੇ ਮੋਤੀਆ ਨਾ ਬੁਝਾ ਵਿਚਾਰ ਅਣਕਮੋਤੀ ਦੇ ਚਲੈ ਮਾਇਆ ਕਵਾ ਪਾਰ ਕਥੀ ਝੂਠੀ ਜਗ ਪਵੈ ਰਣਨੀ ਛੁੱਤ ਸਾਰ ਕਿਤੇ ਪੰਡਿਤ ਜੁਦ ਕੀ ਬੇਦਾ ਕਰੇ ਵਿਚਾਰ ਵਾਦ ਗੁਰੂ ਦੇ ਲਾਣੇ ਬਾਦ ਵਾਦੀ ਆਉਣ ਜਾਣ ਬਿਲ ਗੁਰ ਕਰਨਾ ਛੁੱਟ ਸੀ ਕਹਿ ਸੁਣਿਆ ਗੁਗਾਣ ਸਾਹਿਬ ਗੁਣਵੰਤੀ ਆਖੀ ਹੈ ਮੈਂ ਗੁਣ ਨਾ ਹੀ ਖੋਈ ਹਰ ਵਾਰ ਨਾ ਸੁਹਾਗਣੀ ਮੈਂ ਭਾਵੈ ਭਰਾ ਸੋਏ ਨਾਨ ਸਤ ਲਾਵੜਾ ਨਾ ਵਿਛੜਾ ਹੋਏ ਸ਼ਲਾਗ ਮੱਲਾ ਪਹਿਲਾ ਜਪ ਤਾ ਸੰਜਮ ਸਾਧੀਆ ਤਿਤ ਕਿਚਾ ਵਾ ਸੁਪੰਦਾਂ ਚ ਗਾਈਆਂ ਬਿਨ ਲਾਵੈ ਕਿਆ ਦਾਸ ਰਾ ਜੀ ਹਰਾ ਦੇ ਤਿਆ ਲੁਣੇ ਬਿਨ ਮੁੰਡਨ ਮਲਾਸ ਮੁੰਦੇ ਗੁਣ ਦਾਸ ਕੇ ਹੋਏ ਗੁਣ ਤਿਆਗ ਸਮਾਈ ਹੈ ਗੁਰੂ ਪੂਰਾ ਸੋਏ ਰਾਓ ਮਹਾਰਾ ਸੀ ਵਾ ਪਾਰੇ ਤੱਕੇ ਗੁੰਡਾ ਚਾਰ ਮੁੰਨਾ ਬੁਝੇ ਆਪਣਾ ਵਸਤਾ ਹੀ ਕਰਬਾਰ ਵਿਣ ਲਹਿ ਕਰ ਆਪਣੇ ਚਲੈ ਕਰ ਸਾਰ ਬਣ ਜਾਂ ਸੋ ਬਣ ਜੇ ਕਾਰ ਗੁਰਮ ਗੁਰਮ ਵਿਚਾਰ ਸੰਤਾ ਸਿੰਘ ਦੇ ਪਾਈ ਹੈ ਜੇ ਮਿਲੇ ਬਿਨ ਨਾ ਹਾਰ ਮਿਲਿਆ ਹੋਇਆ ਵਿਛੜਿਆ ਜੇ ਸਤਰ ਜੋਤ ਆਵਾਰ ਸੱਚਾ ਆਸਨ ਸੱਚ ਰਹਿ ਸੱਚਾ ਬਣੇ ਬਿਆਰ ਜਿੰਨੀਆਂ ਪਛਾਣੀਆਂ ਘਰ ਮੈਂ ਮਲ ਸਫਾਏ ਸੱਚੀ ਸਤੀ ਰੱਤੀ ਆ ਸੱਚੋ ਪੱਲਾ ਪਾਏ ਤੇ ਭਵਨ ਸੋ ਪ੍ਰਭ ਜਾਣੀ ਹੈ ਸੱਚੋ ਸੱਚ ਨਾਏ ਸਾਥ ਨਈ ਸੁਹਾਗਣੀ ਜਿਨ ਪੇ ਜਾਤਾ ਸੰਗ ਹੋ ਬੈਲੀ ਬੈਲ ਬੁਲਾਈਆ ਸੋ ਕਰਾਵੇ ਰੰਗ ਸੁਹਾਗਣ ਸੱਸ ਸੁਹਾਗਣ ਸਾ ਭਲੀ ਫਿਰ ਮੋਈ ਹੁਣ ਸੰਗ ਹੋ ਭੁੱਲੀ ਭੁੱਲੀ ਤੈ ਚੜਾਓ ਥਲ ਡੁਗੜ ਜਾਓ ਬਨ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੁਝ ਨਾ ਪਾਓ ਨਾਓ ਭੁੱਲੀ ਜੇ ਫਿਰਾਂ ਫਿਰ ਫਿਰ ਜਾਓ ਜਾ ਪੁੱਛ ਜਾ ਪਤਾਵਾ ਚਲੇ ਜਾ ਕਰ ਹੋਏ ਰੰਜ ਜਾਣੇ ਆਪਣਾ ਦਰਕ ਡਗ ਨਾ ਹੋਏ ਨਾਨਕੇ ਖੁਰਾ ਹੋ ਰਿਹਾ ਤੁਸੀਂ ਜਾਓ ਨਾ ਕੋਈ ਜਲਾਗ ਮਾਲਾ ਪਹਿਲਾ ਗੁਰ ਤੇ ਨਿਰਮਲ ਜਾਣੀਆਂ ਨਿਰਮਲ ਦੇ ਸਰੀਰ ਨਿਰਮਲ ਸੱਚ ਮਨ ਸਹਿ ਸੋ ਜਾਣਾ ਬਬੀਰ ਸਹਿਜੇ ਤੇ ਸਗ ਲਓ ਨਾ ਲੱਗਿਆ ਜਮਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸੱਚ ਏਕ ਤੂੰ ਹੋਰ ਮੈਲ ਪਰੀ ਸਭ ਜਾਏ ਆਹ ਹਰ ਕੰਮ ਦਰ ਸੋਣਾ ਕੀਆ ਕਰਨਾ ਹਾਰ ਰਾਵ ਸੱਸ ਨੂਪ ਰਾਵ ਸੱਸ ਦੀਪ ਅਨੂਪ ਜੋ ਤੇ ਬਣ ਜੋ ਦਾਪਾਰ ਹਟ ਪਟਗੜ ਕੋਠੜੀ ਸੱਸ ਦਾ ਵਾਪਾਰ ਗਿਆਨ ਅਨ ਮੈਂ ਪੰਜਾਂ ਦੇਖ ਦਿੰਦਾ ਸੁਪਾਏ ਗੁਪਤ ਪ੍ਰਗਟ ਸਭ ਜਾਣੀਆਂ ਜਿਵੇਂ ਰਾਕਾ ਠਾਏ ਆ ਸਾ ਸਤਿਗੁਰੁ ਜੀ ਮਿਲੈ ਤਾਂ ਸਹਿਜ ਰੇ ਮੈਂ ਲਾਏ ਕਲਕਸ਼ਟਰੀ ਲਾਈਆ ਪਰਖਿਆ ਚਿਤ ਲਾਏ ਕੋਠੇ ਠਾਰ ਨਾ ਪਾਏ ਨੇ ਕਦੇ ਕਿਤੇ ਨਾ ਪਾਏ ਆਸ ਦੇਸਾ ਦੂਰ ਕਰ ਮਿਲ ਜਾ ਰਿਹਾ ਸਮਝਾਏ ਸੰਭਾਏ ਸੁੱਖ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਸੁੱਖਿਆ ਕਹੋ ਦੁਗਲਾ ਮਨ ਕੁਝ ਨਾ ਹੋਏ ਸੁੱਖ ਦੁੱਖ ਸੰਗਤ ਜਾਣੀਐ ਸਦ ਪੇ ਸੁਖ ਹੋਏ ਬੇਦ ਪਕਾਰੇ ਬਾਛੀਐ ਬਾਣੀ ਬ੍ਰਹਮ ਬਿਆਸ ਮੁੰਨ ਸਿਵ ਸਤਿਕਾਰ ਨਾਮ ਵਰਤੇ ਗੁਣਦਾਸ ਸੱਚੇ ਤੇ ਜਿਣਗੇ ਹੋ ਸਦ ਵਿਚਾਰਿਆ ਜਾਸ ਛੋ ਜੁਗ ਮੇਲੇ ਮਲ ਭਰੇ ਜਿਨ ਮੁੱਖ ਨਾਮ ਨਾ ਹੋਏ ਭਗਤੀ ਪਾਏ ਹੋਣਿਆ ਮੁੱਖ ਆਲਾ ਪਤ ਖੋਏ ਜਿਨੀ ਨਾਮ ਸਾਰਿਆ ਉਗਣ ਮੁੱਠੀ ਰੋਏ ਹੋਜ ਕੁਦ ਪਾਇਆ ਡਰ ਕਰ ਮਿਲਾ ਫੇਲਾ ਹੇ ਆਪ ਜਾਣ ਕਰਵਸ ਹੈ ਹੋ ਮੰਤਸ ਨਾ ਜਾਏ ਨਾਨਕ ਦਿਨ ਬੜੇ ਉਜਲੇ ਹੇ ਜੁਰਾ ਤਿਆਰ ਨਾ ਜਗ ਮਾਲਾ ਪਹਿਲਾ ਸੁਣ ਮਾਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁਖ ਪਾਗ ਦੁਕਣ ਦੁਆਗਣੀ ਕਿਉਂ ਥਿਰ ਰਹਿ ਸੁਹਾਗ ਪਾਇਰੀ ਔਰ ਨਾ ਮੈਂ ਢਾਓ ਮੈਂ ਤਨ ਨਾਮ ਨਦਾਨ ਹੈ ਗੁਰ ਦੀ ਅਬਲ ਜਾ ਰਹਾ ਗੁਰਮਤ ਸਜਾ ਸਿੱਧਾ ਸੰਗ ਮਲਾਓ ਤੇ ਮੈਂ ਖੜੀ ਨਾ ਜੀਵੋ ਬਿਨਾ ਵੈ ਮੈਂ ਜਾਓ ਮੈਂ ਤੇ ਨਾਮ ਨਾ ਵਿਸਰੈ ਟਿਕਟ ਕੀ ਕਰ ਜਾਓ ਗੁਰੂ ਜੀ ਨਾ ਕਰ ਲਾ ਚਲੇ ਨਾ ਹੀ ਤਾਂ ਉਹ ਬਿਨ ਸਤਿਗੁਰ ਨਾ ਨਾ ਪਾਈ ਹੈ ਬਿਨਾ ਵੈ ਕਿਆ ਸੁਭਾਗ ਆ ਗਿਆ ਜਤਾਉਣਾ ਸੁਣੇ ਕਰ ਆਏ ਗਿਆ ਬਚਤਾਉਣਾ ਜੋ ਸੁਣਿਆ ਕਰ ਕਾਹੋ ਬਿਨਾ ਵੈ ਦੁੱਖ ਡਿਓਰੀ ਜੋ ਕਦਰ ਕੀ ਪੀਤ ਤਬਲਾ ਮਹਿਲ ਨਾ ਪਾਈ ਹੈ ਜਬਲਾ ਸਾਸ ਥੀਤ ਸਬਦ ਰਪਿਆ ਕਰੇ ਪਾਈ ਹੈ ਨਿਰਬਾਣੀ ਬਦ ਨਹੀਂ ਤਾਂ ਹੋ ਗੁਰ ਪੁੱਛੋ ਆਪਣੇ ਗੁਰ ਪੁੱਛ ਕਰ ਕਮਾਓ ਸਭ ਸਲਾਹੀ ਮਨ ਵਸੈ ਹੋ ਮੈਂ ਦੁੱਖ ਜਲ ਜਾਓ ਸਹਿਜੀ ਹੋ ਮਿਲਾ ਸੱਚ ਹੈ ਸਤ ਸੰਭਾਓ ਸਤ ਦਿਨ ਮਿਲੇ ਤਜ ਕਾਮ ਤੋ ਹੰਕਾਰ ਨਾਮ ਸਲਾਨ ਸਤ ਸਦਾ ਹਰਾ ਖਬਰ ਤਾਜ ਸੋ ਕਿਉਂ ਮਨੋ ਵਸਾਰੀ ਆ ਸਾਹ ਜੀਆਂ ਕਾ ਆਧਾਰ ਸੋ ਮਰਿਆ ਸੋ ਮਰ ਹੈ ਫਿਰ ਮਰ ਨੇਤ ਜੀ ਵਾਰ ਸਬਦ ਹੈ ਇੱਥੇ ਪਾਈ ਹੈ ਹਰਨਾਮੇ ਲਗਾ ਬਿਆਲ ਮੈਂ ਨਾ ਵਜਾ ਕਿ ਭੁੱਲਾ ਫਿਰਿਆ ਹੈ ਮਰ ਜਨ ਮੈਂ ਵਾਰ ਵਾਰ ਸਭ ਸਲਾਹ ਹੈ ਆਪ ਕੋ ਵਡਵਡੇਰੀ ਹੋਏ ਗੁਰਬਿਨ ਆਪ ਨਾ ਚੁਣੀ ਹੈ ਕਹਿ ਸੁਣਿਆ ਕਿਆ ਹੋ ਗੋਏ ਨਾਨਕ ਸ਼ਬਦ ਪਛਾਣੀ ਹੈ ਮੈਂ ਕਰਨਾ ਕੋਸ਼ਿਸ਼ ਲਗ ਮਲਾ ਪਹਿਲਾ
ਬਿਨ ਪ੍ਰਤਨ ਸੰਗਾਰੀਆ ਧੋਬਣ ਬਾਤ ਜੋਬਣ ਬਾਤ ਸੰਗਾਰ ਉਹ ਨਾ ਮਾਣੇ ਸੋ ਛੇੜੀ ਬਿਨ ਫਿਰ ਬਾਤ ਸੰਗਾਰ ਦੁੱਖ ਆਗਣੀ ਨਾ ਘਰ ਸਜ ਬਤਾਰ ਉਹ ਮਨ ਰੇ ਰਾਮ ਜੀ ਸੁਖ ਹੋਏ ਬਿਨ ਗੁਰ ਬਿਨਾ ਪਾਈਐ ਸਭ ਲੈ ਸਕ ਹੋਈ ਰਹਾ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਸ ਵਾਏ ਸਰਮਾਣੇ ਪਿਛੜੀ ਗੁੜਾ ਹਿਤ ਪਿਆਰ ਗੁਰਮੁਖ ਜਾਣ ਸਿਆਣੀ ਹੈ ਗੁਰ ਮੇਰੀ ਗੁਣ ਜਾਰ ਉਹ ਸੱਚ ਮਿਲੋ ਕਾਮਣੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਕਾਸਿਆ ਕਿਵੇਂ ਦਿਖਾਨਾ ਜਾਏ ਹਰ ਵਾਰ ਕਸ ਅਗਣੀ ਸੱਚ ਹੈ ਨਾਏ ਮਨ ਮੈਂ ਮਨਵਾ ਜੇ ਮਰੈ ਤਾਂ ਫਿਰ ਆਵੈ ਨਾਰ ਇੱਕ ਤਾਗ ਗਲ ਮਿਲੈ ਗਲ ਮੁ ਤਿਨ ਕਾ ਹਾਲ ਸੰਸੰ ਕੋ ਪੁਜੈ ਗੁਰਮੁਖ ਨਾਮ ਆਧਾਰ ਕਿਨ ਮੈਂ ਪੁਜੈ ਖਿਨ ਕਪੈ ਖਿਨੀ ਆਵੈ ਖਿਨ ਜਾਏ ਸ਼ਬਦ ਵਸਾਣੇ ਰਾਵ ਰਹਿ ਨਾ ਤਿਜ ਗਲ ਦਾਏ ਸਾਹਿਬ ਤੁਲਨਾ ਤੋਲੀ ਹੈ ਕਤਨਾ ਪਾਇਆ ਜਾਏ ਵਾ ਪਾਣੀ ਹੁਣ ਜਾ ਰਿਹਾ ਆਇਆ ਜਦੋਂ ਖਾਏ ਕਾਰਕਮ ਵੈ ਸੱਚ ਕੀ ਲਾਭ ਲੈ ਜਾਏ ਪੂੰਜੀ ਸਤਾਮ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੁਲ ਤੁਲਾਈਏ ਸੱਚ ਸਾਜੀ ਤੋਲ ਲੁਗਾ ਸਾਹਮਣ ਸਾਹਮਣੀ ਗੋਠਾ ਕੀ ਸੱਚ ਬੋਲ ਅਤਲਾਏ ਤੋਲ ਸੀ ਪੂਰੇ ਪੂਲਾ ਤੋਲ ਲੋਆ ਕਹਿਣੇ ਕਤਨਾ ਛੁੱਟੀ ਹੈ ਨਾ ਪੜ ਪੁਸਤਕ ਪਾਰ ਆਇਆ ਸੋਚ ਨਾ ਪਾਈਐ ਬਿਨ ਹਾਰ ਭਗਤ ਬਿਹਾਰ ਨਾਨਕ ਨਾਮ ਨਾ ਵਿਸਰੈ ਵੇਲੇ ਗੁਰ ਕਰਤਾਰ ਜਗ ਮਹਲਾ ਪਹਿਲਾ ਗੁਰਪੁਰਾ ਜੀ ਮਿਲਿਆ ਪਾਈ ਰਤਨ ਵਿਚਾਰ ਮਨ ਦੀ ਜੈ ਗੁਰੀ ਆਪਣੇ ਪਾਈ ਅਸਰ ਪਿਆਰ ਭਗਤ ਵਰ ਪਾਈਏ ਅਗਨ ਮਿਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਸ਼ੁਭਰ ਮੈਂ ਨਾਰ ਦੇ ਬੇਰ ਵਿਆਸਾ ਕੋਈ ਰਹਾ ਗਿਆਨ ਧਿਆਨ ਤੁਹਾਨੂੰ ਜਾਣੀ ਹੈ ਕਤ ਕਾਵੈ ਸੋਏ ਸੁਪਲੇ ਬਿਖਰਿਆ ਬੜਾ ਆਸ਼ਾ ਨਿਰੀ ਹੋਏ ਲਾਜਵੀਰ ਬਾਣ ਕੀ ਗੁਰ ਭੰਡਾਰਾ ਸੋਏ ਗੁਰ ਭੰਡਾਰੇ ਪਾਈਆ ਨਿਮ ਨਾਮ ਪਿਆਰ ਸੱਚ ਬੱਕਰ ਸੰਚੀ ਹੈ ਪੂਰਾ ਕਰਮ ਅਪਾਰ ਸੁੱਖ ਦੁੱਖ ਸੁੱਖ ਦਾਤਾ ਦੁੱਖ ਮਿਠਣੋ ਸਤਿਗੁਰ ਸੰਸਕਾਰ ਭੋਜਲ ਵਿਗੁੰਡਰਾਉਣੋ ਨਾ ਕੰਦੀ ਨਾ ਪਾਰ ਨਾ ਬੇਟੀ ਨਾ ਤੁਲੜਾ ਨਾ ਤੇ ਮੰਜ ਮਿਲਾ ਸਤਿਗੁਰ ਭੈ ਕਾ ਬੋਝਤਾ ਨਦੀ ਪਰ ਉਤਾਰ ਇੱਕ ਤਰ੍ਹਾਂ ਤੇਰਾ ਵਿਸਰੈ ਦੁੱਖ ਲੱਗੈ ਸੁੱਖ ਜਾਏ ਜੇਵਾ ਜਲੋ ਜਲਾਵਣੀ ਨਾ ਨਾ ਜਪੈ ਸਾਏ ਘੱਟ ਪਿੰਡ ਸਾਹਿਬ ਦੁੱਖ ਅੱਗੋ ਅਗਲੋ ਜਮ ਪਕੜਾ ਵਜਦਾਏ ਮੇਰੀ ਮੇਰੀ ਕਰ ਗਏ ਧੰਨ ਧੰਨ ਦਾ ਸਾਥ ਮੈਨਾਂ ਵੈ ਤਨ ਬਾਦ ਹੈ ਪੁੱਲੋ ਮਰ ਗਿਆ ਤੂੰ ਸੱਚੋ ਸਾਹਿਬ ਸੇਵਿਆ ਗੁਰਮੁਖ ਕਤੋ ਕਾਤੇ ਆਵੇ ਜਾ ਪਈਆ ਪਈਆ ਕਿਰਤ ਬਰਾਏ ਕਪਈਆ ਕਿਰਤ ਕਮਾਏ ਪੂਰੋ ਲਿਖਿਆ ਕਿਉਂ ਮਿਟੀਐ ਲਿਖਿਆ ਲੇਖ ਜਾਏ ਮੇਰਾ ਨਾਂ ਛੁੱਟੀਐ ਗੁਰਮਤਿ ਮਿਲੈ ਮਿਲਾਏ ਤਿਸਮੰਤ ਮੇਰਾ ਕੋ ਨਹੀਂ ਜਿਸ ਕਾ ਜੀਉ ਪ੍ਰਾਣ ਉਮਾ ਮਮਤਾ ਜਲ ਬਲੋ ਲੋਭ ਜਲੋਆ ਮਾਣ ਨਾਨਕ ਸਦਾ ਵਿਚਾਰੀਐ ਪਈਆ ਗੁਰੂ ਨਿਦਾਨ ਜਗ ਮਹਲਾ ਪਹਿਲਾ ਰੇ ਮਨ ਐਸੀ ਹਰ ਸੁਪ੍ਰੀਤ ਕਰ ਰੇ ਮਨ ਆਸੀ ਹਰ ਸਿਉ ਪ੍ਰੀਤ ਕਰ ਜਾਸੀ ਜਲ ਕਮਲੇ ਲਾਰੀ ਨਾਲ ਪਛਾੜੀਆ ਪੀ ਵਿਸਾ ਸੰਦੇ ਜਲ ਮੈਂ ਜੀਉ ਪਾਏ ਕੇ ਬਿਨ ਆਵਾ ਜਲ ਮਰਨ ਤਰੇ ਮਨ ਰੇ ਕਿਉਂ ਛੂਟਾ ਬਿਨ ਪਿਆਰ ਗੁਰਮੁਖੰਤ ਰਾਵ ਰਿਆ ਬਖਸ਼ੇ ਭਗਤ ਭੰਡਾਰ ਹਾਓ ਰੇ ਮਨ ਆਸੀ ਆਸੋ ਪ੍ਰੀਤ ਖਾ ਜਾਸੀ ਮਛਲੀ ਜਿਉ ਅਤ ਕੋ ਤਿਉਂ ਸੁਕਣੋ ਮਨ ਤਨ ਅੰਦਰ ਬਿਨ ਜਲ ਕੱਟੀਆਂ ਛੁੱਟੀ ਪ੍ਰਭ ਜਾਣਾ ਪੀਰ ਰੇ ਮਨ ਆਸੀ ਆਸੋ ਪ੍ਰੀਤ ਕੌਰ ਜਾਸੀ ਚਾਦਰ ਕਮੇਸ਼ ਸਰ ਪਾਰ ਥਲ ਸਰਿਆਵਲੇ ਬੂੰਦ ਇੱਕ ਬੂੰਦਾ ਪਵੀ ਕੇ ਕਰਮ ਲੈ ਸੋ ਪਾਈਆ ਕਿਤਨਾ ਮੇਸ ਪਿਆਇਆ ਜਾ ਦੇ ਰੇ ਮੇਰੇ ਆਸੀ ਆਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਪ ਟਣ ਆਪੇ ਖਵੈ ਦੁੱਖ ਦੁੱਧ ਕੋ ਖਪਣਾ ਦੇ ਆਪੇ ਮੇਲ ਛੋਨੀ ਆ ਸੱਚ ਵੜਿਆਈ ਦੇ ਰੇ ਮੇਰੇ ਆਸੀ ਆਸੋ ਪ੍ਰੀਤ ਕਰ ਜੈਸੀ ਚਕਵੀ ਸੂਰ ਖਿਨ ਪਾਲੀ ਨਾ ਸੋਵਈ ਜਾਣਾ ਦੂਰ ਹਜੂਰ ਮਨੁੱਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨੁੱਖ ਗਣਤ ਲੰਘਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕਿਵੇਂ ਨਾ ਪਵੈ ਜਿਹੜੇ ਸਭ ਕੋਈ ਗੁਰਮੁਖ ਹੋਈ ਸੋ ਪਾਈ ਹੈ ਸੱਚ ਮਿਲਿਆ ਸੁਖ ਹੋਏ ਸੱਚਾ ਨੇ ਨਾ ਤੋਟੀ ਜੇ ਸਤਿਗੁਰ ਬੇਟਾ ਸੋਏ ਗਿਆਨ ਪਦਾਰਥ ਪਾਈ ਹੈ ਤ੍ਰੇਪਣ ਸੋਜੀ ਹੋਏ ਨਿਰਮਲਨਾ ਉਹਨਾਂ ਵਿਸ਼ ਹੈ ਜੇ ਗੁਣਕਾ ਗਾਹਕ ਹੋਏ ਖੇਲ ਗਏ ਸਿਪੰਕ ਨੂੰ ਜੋ ਸੁਖ ਦੇ ਸਰ ਤਲ ਘੜੀ ਕੇ ਮੋਹ ਥੱਕੇ ਚੱਲਣਾ ਖੇਲ ਨੱਜ ਕੇ ਕੱਲ ਜਿਸ ਤੂੰ ਮਿਲਿਆ ਸੋ ਮਿਲਿਆ ਜਸ ਜਪੜ ਮਾਲ ਬਿਨ ਗੁਰਪ੍ਰੀਤ ਨਾ ਪੁਜੈ ਹੁਮੈ ਮੈਲ ਨਾ ਜਾਏ ਸੁੰਘ ਅਪਛਾਣਿਆ ਸਦਭੇਦ ਬਧਿਆਏ ਗੁਰਮੁਖ ਅਪਛਾਣਿਆ ਵਰਕੇ ਕਰੇ ਵਿਕਰਾਏ ਮਿਲਿਆ ਕਿਆ ਕਿਆ ਮੇਲੀ ਹੈ ਸਦ ਮਿਲੈ ਬਧਿਆਏ ਮਨੁ ਸੋਜੀ ਨਾ ਪਵੈ ਵਿਛੜ ਛੁੱਟਾਂ ਕਾਏ ਨਾਨਕ ਦਾ ਕਰੇ ਹੈ ਹਰ ਨਾ ਦੂਜੀ ਆਇ ਸ਼ਲਾਗ ਮਾਲਾ ਪਹਿਲਾ ਮਨ ਮੁਖ ਭੁਲੈ ਭੁਲਾਈਐ ਭੁੱਲੀ ਟੋਰਾਂ ਕਾਏ ਗੁਰਬਿਨ ਗੁਣ ਦਿਖਾ ਵੀ ਜਾਂਦੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੰਡਾ ਜਾਏ ਬਾਬਾ ਮਾਇਆ ਭਰਮ ਬੁਲਾਏ ਭਰਮ ਭੁੱਲੀ ਉਰਾਗਣੀ ਨਾ ਪਹਿਲੇ ਅੰਗ ਸਮਾਜ ਰਹਾਓ ਭੂਲੀ ਫਿਰ ਸੰਤਰੀ ਭੂਲੀ ਕਰਦਾ ਜਾਏ ਭੂਲੀ ਡੂਗਰ ਥਲੜਾਏ ਭਰਮ ਮੰਡਲਾਏ ਤਰੁ ਸੁਨੇ ਕਿਉਂ ਮਿਲੈ ਗਰਭ ਮੁੱਠੀ ਬਿਲਾਏ ਵਿਛੜਿਆ ਗੁਰਮੇਲ ਸੀ ਹਰਾਸ ਹਰਸ ਪਿਆਰ ਹਰ ਰਸ ਨਾਮ ਪਿਆਰ ਸਾਸ ਹੈ ਸੁਬਾਕਣੀ ਹਰ ਗੁਣ ਨਾਮ ਬਿਦਾਰ ਜਿਉਂ ਭਵੈ ਤਲਕ ਤੂੰ ਮੈਂ ਤੁਝ ਬਿਨ ਕਮਣ ਪਦਾਰ ਅੱਖਰ ਕਰ ਭੂੜੀਆ ਪੀਲੀ ਪੇਖੀ ਬਹੁਤ ਮਾਣ ਕਿਤਨਾ ਤਾਂ ਕਿਆ ਕਰੇ ਮਨ ਮੈਂ ਮਹਿਲ ਗੁਮਾਣ ਗੁਰਮੁਖ ਕਹਿੰਦੇ ਸਮਝਾਈ ਹੈ ਮਨ ਦਾ ਸੁਲਤਾਨ ਪ੍ਰੇਮ ਦਾ ਦਪਾਈ ਹੈ ਗੁਰਮੁਖ ਤੱਤ ਗਏ ਵਿਚਾਰ ਸਾਥ ਨਿਆਪ ਗਵਾਇਆ ਗੁਰਕਾ ਸਦ ਵਿਚਾਰ ਘਰ ਹੀ ਸੁਭਰ ਪਾਇਆ ਗੁਰਕਾ ਦਾ ਬਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ
ਗੁਰ ਕਾ ਸਬਦ ਮਨ ਵਸਿਆ ਹੁਮੈ ਵਿੱਚੋਂ ਖੋਏ, ਨਾਮ ਦਰਦ ਪਾਇਆ ਲਾਭ ਸਦਾ ਮਨ ਹੋਏ, ਕਰਬਲਾ ਤਾਂ ਪਾਈ ਆਇਆ ਆਪਣਾ ਲਿਆ ਜਾਏ। ਗੁਰ ਕੀ ਚਰਨੀ ਲਾਗ ਰੋ ਵਿੱਚ ਗਵਾਏ, ਸੱਚੇ ਸਤਿ ਦਾ ਤਿਆਸ ਚੁੱਪਲਾ ਪਾਏ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗੁਰਮਤ ਮਨ ਸਮਝਾਇਆ ਲੱਗਾ ਦਿਲ ਬਿਆਰ, ਉਹਨਾਂ ਨੇ ਸਾਚਨਾ ਵਿਸਰਿਆ ਮੇਲੇ ਸਦਾ ਪਾਤਸ਼ਾਹ ਮੱਲਾ ਪਹਿਲਾ ਸੁਨਾ ਮਾਇਆ ਮੋਣੀ ਸੁਧ ਬੰਦਵ ਘਰ ਨਾਲ। ਤਨ ਜੋ ਬਣ ਜਾ ਠੱਗਿਆ ਲੱਭ ਲੋਭ ਅਹੰਕਾਰ, ਮੋਟ ਗੋਲੀ ਹੋਮ ਹੋਈ ਸਾ ਵਰਤਾ ਸੰਸਾਰ। ਉਹ ਮੇਰੇ ਪ੍ਰੀਤ ਮਾਤ ਮੈਂ ਤੁਜ ਨੂੰ ਨਾ ਖੋਏ, ਮੈਂ ਤੁਜ ਨੂੰ ਨਾ ਪਾਵੇ ਤੂੰ ਪਾਵਰਾ ਸੋਏ ਰਹਾਓ, ਮੈਂ ਤੁਜ ਮੈਨੂੰ ਨਾ ਪਾਵੇ ਤੂੰ ਭਾਵੈ ਸੁੱਖ ਹੋਏ ਰਹਾਓ। ਨਾਮ ਸਲਾਈ ਰੰਗ ਸਿਉ ਗੁਰ ਕਾ ਸਬਦ ਸਤੋਕ, ਜੋ ਦੀ ਸਹਿ ਸੋ ਚੱਲ ਸੀ ਗੂੜਾ ਮੋਨਾ ਵੇਖ ਵਟ ਵਟਾਉ ਆਇਆ, ਨਿਰ ਚੱਲਦਾ ਸਾ ਦੇਖ ਆਖਣ ਆਖੇ ਕਿਤਰੇ ਗੁਰ ਬਿਨ ਬੁਝਣਾ ਹੋਏ, ਨਾ ਵਡਾਈ ਜੀ ਮਿਲੈ ਸੱਚ ਰਪੈ ਪਤ ਹੋਏ। ਜੋ ਤੇ ਭਾਵੈ ਸੇ ਭਲੇ ਕੋਟਾ ਖਰਾ ਨਾ ਕੋਏ, ਗੁਰਸਨਾਈ ਛੁੱਟੀ ਹੈ ਮਨ ਕੋਟੀ ਰਾਸ, ਧਾਤ ਪਾਤ ਸਾ ਕੀ ਘੜੀਆ ਸਦ ਵਿਗਾਸ, ਆਪੇ ਭਰ ਕੇ ਪਾਰ ਖੂ ਫੇਂਕ ਜਾਂਦਾ ਖਾਸ, ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਜਾਏ, ਕਹਿਣੇ ਹੱਥ ਨਾਲ ਲੱਭੀ ਸੱਚ ਕਹਿ ਪਾਏ। ਗੁਰਮਤਿ ਸੁਦਾਣਾ ਹੋਰ ਕੀਮਤ ਕਹਿਣ ਨਾ ਜਾਏ, ਜਿਨ ਜਿਤਨ ਨਾ ਨਾ ਭਾਵੀ ਜਿਤ ਤਿਤ ਤਨ ਹੁਮੈ ਬਾਦ, ਗੁਰਬਿਨ ਗਿਆਨਾ ਪਾਈ ਹੈ ਲਿਖਿਆ ਦੂਜਾ ਸਾਧ, ਬਿੰਦੂ ਕਾਮਨਾ ਆਵੇ ਮਿੱਠਿਆ ਪੀ ਕਾ ਸਾਧੂ, ਆਸਾ ਅੰਦਰ ਜਮੇ ਆ ਆਸਾ ਰਸ ਕਸ ਖਾਏ, ਆਸਾ ਬੰਸਲਾ ਜਾ ਮੂੰਹ ਮੁਛਟਾਂ ਖਾਏ, ਹਾਉ ਗੁਣ ਬੰਦੀ ਮਾਰੀ ਹੈ ਛੁੱਟੈ ਗੁਰਮਨਾਇ, ਸਰਬੇ ਹੀ ਥਾਈ ਇੱਕ ਤੂੰ ਜੋ ਭਾਵੈ ਤੂੰ ਰਾਖ, ਗੁਰੂ ਦਾਚਾ ਮਨ ਵਸੈ ਨਾਮ ਭਲਭਤ ਸਾਖ, ਹੁਮੈ ਰੋਗ ਗਵਾਈ ਹੈ ਸਬਦ ਸੱਚੈ, ਅਜ ਭਾ ਕਾ ਕਾਸ਼ ਵਿਦਾਲ ਤੂੰ ਤ੍ਰਿਪੁਣ ਸਮਾਏ, ਆਪੇ ਭਗਤੀ ਭਾਉ ਤੂੰ ਆਪੇ ਮੇਲ ਮਿਲਾਏ, ਨਾਨਕ ਨਾਮ ਨਾ ਵਿਸਰਿਆ ਜਿਉਂ ਭਗਤ ਰਜਾਇ, ਜਿਹੜਾ ਮੱਲਾ ਪਹਿਲਾ ਰਾਮ ਨਾਮ ਮਨ ਰਥਿਆ, ਵਰ ਕੇ ਕਰੀ ਸ਼ਿੰਗਾਰ ਸ਼ਬਦ ਸੁਰਤ ਸੁਖ ਪਾਈ ਹੈ, ਪ੍ਰਭ ਦਾ ਤੋ ਸੁਖ ਸਹਾਰ ਜਿਉਂ ਭਗਤ ਰੱਖ ਤੂੰ ਮੈਂ, ਹਰ ਨਾਮ ਆਧਾਰ ਮਨ ਰਹੇ ਸਾਚੀ ਕਿਸਮਤ ਜਾਏ, ਜਿਨ ਤਨਵਨ ਦਾਸ ਸਾਧ ਸ਼ਿੰਗਾਰਿਆ ਤਿਸੇ ਲਈ ਲਾਓ, ਤਨਵਨ ਸੰਤ ਹੋਮੀ ਹੈ ਕਰਤੀ ਤੋਲ ਕਟਾਏ, ਤਨ ਮਨ ਸਮਦਾ ਜੇ ਕਈ ਅਣ ਦਿਨ ਅੱਗ ਜਲਾਏ, ਹਰ ਨਾਮੈ ਤੁਲਨਾ ਪੂਜੀ ਜਲੇ ਖੁੱਟੀ ਕਰ ਗੰਭਾਏ, ਹਰ ਸਲੀ ਕਟਾਈ ਹੈ ਸਜ ਕਰੜ ਤਰਾਏ, ਤਨ ਮਨ ਚ ਲਗਾ ਲਈ ਹੈ ਪੀਵਾਂ ਦੇ ਲੋਕ ਨਾ ਜਾਏ, ਹਰ ਨਾਮੈ ਤੁਲਨਾ ਪੂਜੀ ਸਾਡੇ ਠੋਕ ਜਾਏ, ਖੰਜਨ ਕੋਟ ਕੋਟ ਦੱਤ ਗਰੀਬ ਹੈ ਵਰਗਾ ਵਰਦਾਨ, ਪੋ ਵਿਦਾਨ ਪੂਆ ਕਣੀ ਪੀਅੰਤਨ ਗੁਰ ਭਗਵਾਨ, ਰਾਮ ਨਾਮਨ ਬੇਦਿਆ ਗੁਰਦੀਆ ਸਜਦਾਨ, ਮਨ ਅਟ ਬੁੱਧੀ ਖੇਤੀ ਆ ਕਿਤੇ ਵਿਧ ਵਿਚਾਰ, ਕਿਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ, ਸੱਚੋ ਰੇ ਸਭ ਖੋ ਉੱਪਰ ਸੱਚਾ ਚਾਰ, ਸਭ ਕੋ ਉੱਚਾ ਕੀ ਹੈ ਨਿਜ ਨਜ਼ਰ ਕੋਈ, ਇੱਕ ਨਾ ਪਾਂਡੇ ਸਾਜੀ ਹੈ ਇੱਕ ਚੰਨ ਤੇ ਲੋਏ, ਕਰਮ ਲੈ ਸੁਖ ਪਾਈ ਹੈ ਤੁਰ ਪੁੱਛਣਾ ਮਿੰਟਾ ਖੋਏ, ਸਾਧੂ ਲੈ ਸਦ ਪਾ ਸਾਧੂ ਜਿੰਨਾ ਸੰਤੋਖ ਸਹਿ ਗੁਰ ਪਾਏ, ਆਕਤ ਦਾ ਵਿਚਾਰੀਆ ਜਿਸ ਗੁਰ ਪਾਏ ਸਮਾਏ, ਪੀ ਅਮਰਤ ਸੰਤੋਖਿਆ ਤੱਕਿਆ ਪਿੰਨਾ ਜਾਏ, ਘੱਟ ਘੱਟ ਅਜੇ ਕਿਉਂ ਕਰੀ ਅਣ ਦੱਸੋ ਸਭਾਏ, ਲਿਖੋ ਸੋ ਜੀ ਬਈ ਗੁਰਮੁਖ ਮਨ ਜਾਏ, ਨਾਨਕ ਨਾਨਾ ਵਿਸਰਿਆ ਛੋਟਾ ਸਤਿ ਕਮਾਇਸ਼ ਤੱਕ ਮੱਲਾ ਪਹਿਲਾ, ਚਿੱਤੇ ਦਿਸੇ ਚੌੜ ਹਰ ਬੰਕੇ ਬੰਕ ਦੁਆਰ, ਕਰਮ ਖੁਸ਼ੀ ਸਾਰਿਆ ਦੂਜਾ ਹਿਤ ਪਿਆਰ, ਅੰਦਰ ਖਾਲੀ ਪ੍ਰੇਮ ਬਿਨ ਢਹਿ ਢਹਿ ਦਿਨ ਚਾਰ, ਭਾਈ ਰੇ ਤਨ ਦਤ ਨਾ ਹੋਏ, ਰਾਮ ਨਾਮ ਤਨ ਬਲੋ ਗੁਰਦਾਤ ਕਿਰਪਾ ਸੋ ਰਹਾ, ਰਾਮ ਨਾਮ ਤਨ ਬਲੋ ਜੇ ਦੇਵ ਦੇ ਹੁਣ ਹਾਰ ਆਗਿਆ ਪੁੱਛ ਨਾ ਹੋ ਗਈ, ਵੇਲੀ ਗੁਰ ਕਰਤਾਰ, ਆਪ ਜੀ ਦਾ ਛੁੱਟੀ ਹੈ ਆਪੇ ਪੁੱਛਣ ਨਿਵਾਰ, ਮਨ ਬਜਾਣਾ ਆਪਣੇ ਧੀਆਂ ਪਸੰਦ ਯੋਗ, ਨਾਰੀ ਦੇ ਕਿਰਪਾ ਸਿਆਣ ਵਾਲੇ ਆਸਾ ਸੋਗ, ਗੁਰਮੁਖ ਸਭ ਜੰਗਾਵੜੇ ਅਨੁਸਾਰ ਰਸ ਭੋਗ, ਚਿੱਤ ਚਲਾ ਵਿਤ ਜਾਵਣੋ ਸਾਕਤ ਡੋਲ ਉਡਲਾਏ, ਬਾ ਢੂੰਡ ਗੁੱਛੀਐ ਕਰਮ ਵਸ ਜਾਏ, ਮਨ ਘੁੰਮੈ ਕਰ ਰਹੀ ਮਸੀਹ ਗੁਰਮੁਖ ਪੱਲੈ ਪਾਏ, ਸਾਕਤ ਨਰਬਣਿਆਰੇ ਆਪਣਾ ਬੁਲ ਵਿਛਾਣ, ਰਗਤ ਬਿੰਦ ਕਾਇਓ ਤਨੋਂ ਅਗਨੀ ਪਾਸ ਬਦਾਉਣ ਪਾਉਣਾ, ਕਹਿ ਬਸ ਦਿਹੋਰੀ ਮਸਤ ਇਨਸਾਨ, ਬਹੁਤਾ ਜੀਵਨ ਮੰਗਿਆ ਮੂੰਹ ਲੜਾ ਖੋਏ, ਸੁੱਖ ਜੀਵਨ ਤੁਸੀਂ ਆਖੀਐ ਜਿਸ ਗੁਰਮੁਖ ਸਿਆ ਸੋਏ, ਨਾ ਵਿਹੁਣੇ ਕਿਆ ਗਣੇ ਜਿਸ ਹਰ ਗੁਰ ਦਸਣਾ ਹੋਏ, ਕਿਉਂ ਸੁਪਨਾ ਨਿਸ ਭੁੱਲੀਐ ਜਬ ਲੰਦਰਾ ਹੋਏ, ਇਉਂ ਸਰਪਨ ਕਹਿਵਿਆ ਜਿਹੜਾ ਅੰਤਰ ਹੁਮੈਦ ਹੋਏ, ਗੁਰਮਤ ਹੋਏ ਵਿਚਾਰੀਐ ਸੁਪਨਾ ਜਗ ਲੋਏ, ਅਗਨ ਮਰਿਆ ਜਲ ਪਾਈਐ ਜਿਉਂ ਵਾਰ ਗੁਰਦੈ ਮਾਏ, ਬਿਨ ਜਲ ਕਬਲ ਸੋ ਦਾਤੀ ਹੈ ਬਿਨ ਜਲ ਮੀਨ ਮਲਾਏ, ਨਾਨਕ ਗੁਰਮਕਾਰ ਰਸ ਮਿਲਿਆ ਜੀਵਾ ਹਰ ਗੁਣ ਗਾਇ ਸ਼ਰਗ ਮੱਲਾ ਪਹਿਲਾ, ਡੂਗਰ ਦੇ ਡਰਾਉਣੋ ਪੇ ਡਰੇ ਆਸ, ਉਛੋ ਪ੍ਰਭਤ ਗਾਖੜੋ ਨਾ ਪੌੜੀ ਦੇ ਤਾਸ, ਗੁਰਮਗੰਧ ਜਾਣਿਆ ਗੁਰ ਮੇਰੀ ਦਿਲ ਗੁਰ ਮੇਲੀ ਤਰਿਆਸ, ਭਾਈ ਰੇ ਪੁਛ ਗੁਰੂ ਡਰਾਓ, ਪੂਰਾ ਸਤਿਗੁਰੂ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ, ਚਲਾ ਚਲਾ ਜੇਗਰੀ ਜਾਣ ਚੱਲਣ ਹਾਰ ਜੋ ਐਸੋ ਚਲ ਸੀ ਅੰਮ੍ਰਿਤ ਗੁਰ ਕਰਤਾਰ, ਸਾਹਿਬ ਪੀ ਸੱਚ ਲਾਈ ਐ ਸੱਚੇ ਥਾਣ ਪਿਆਰ, ਦਰਗਾਹ ਮੇਲਾ ਸੋਹਣੇ ਪੱਕੇ ਕੋਟਾ ਯਾਰ, ਸਤੀ ਕੁੜੇ ਪਾਖਰੇ ਲਸਕਰੇ ਕਾਕਾ ਵਾਰ, ਕਿਸ ਹੀ ਥਾਲ ਚੱਲਿਆ ਖੱਪ ਮੋਏ ਅਸਾਰ, ਸੁਨਾ ਰੂਪਾ ਸੰਚੀ ਹੈ ਮਲ ਜਨ ਜਾਲ, ਸਾਫ ਜੰਗ ਮੈਂ ਜੋ ਹੀ ਫੇਰੀ ਹੈ ਬਿਨਾ ਵੈਸਲ ਕਾਲ,
ਪਿੰਡ ਪੜਾ ਜੋ ਚਲ ਵਿਗਲ ਸੀ ਬਸ ਗੱਲ ਕਿਆ ਬਾਲ ਪੁੱਤਾਂ ਦੇਖ ਬਗਾਸੀ ਐ ਨਾਰੀ ਸੀ ਵਤਾਰ ਚੁਆ ਜਨ ਲਾਈ ਐ ਕਾਪੜੋ ਰਾਮ ਰੂਪ ਸੰਗਾਰ ਖੇ ਖੇਰ ਲਾਈ ਐ ਛੋੜ ਚੱਲੇ ਖਰਬਾਰ ਮਹਿਲ ਮਲੁਕ ਖਾਈਏ ਰਾਜ ਵਾ ਕੇ ਖਾਣ ਚੌਧਰੀ ਰਾਓ ਸਦਾਈ ਐ ਜਲਬੜੀਆ ਮਾਣ ਗੁਰਮਗਨਾ ਉਤੀ ਆਈ ਐ ਸਾਰਿਆ ਜਿਉਂ ਡੱਡਾ ਕਾਨ ਹੋਮੈ ਕਰ ਕਰ ਜਾ ਸੀ ਜੋ ਆਇਆ ਜਗ ਮਾਈ ਸਭ ਕਾਜਲ ਕੋ ਸਭ ਜਾ ਕੱਟ ਲੋ ਕੋਠੜੀ ਤਨ ਮਨ ਦੇ ਸਵਾਏ ਗੁਰਦਾਕਸੇ ਨਿਰਮਲੇ ਸਤਨਵਾਰੀ ਪਾਏ ਨਾਨਕ ਦਰੀਆ ਸੱਚ ਨਾਮ ਹਸੇ ਸਭ ਸਾਹੋ ਮੈਂ ਹਰ ਨਾਮ ਨਾ ਵਿਸਰੇ ਹਰ ਨਾਮ ਰਤਨ ਸਾਹੋ ਗੁਰਮੁਖ ਬੋਝਲ ਹਜਵੇ ਗੁਰਮੁਖ ਦਾ ਸਾਹ ਜਗ ਮੱਲਾ ਪਹਿਲਾ ਕਰ ਦੂਜਾ ਕਾਮ ਕਰ ਬੈਠਣਾ ਨਿਤਲ ਸਦੋਕ ਨਿਚਲਣਾ ਕੀ ਤੋ ਹੁਕਮ ਮੁਕਾਮ ਤਾਂ ਬਾਹਰ ਜਾਣੀਆ ਗਏ ਲੋਕ ਦੀਆਂ ਕੰਮ ਕੈਸੇ ਮੁਕਾਮੀ ਕਾਰ ਸਦਿਕ ਕਰਨੀ ਖਰਚ ਬਾਂਧੋ ਲਾਗ ਰਹੇ ਨਾ ਮੇਰਾ ਹਾਓ ਜੋਗੀ ਤਾਂ ਆਸਣ ਕਰ ਬਹਿ ਮੁੱਲਾ ਕਰੇ ਬਕਾਮ ਪੰਡਿਤ ਬਗਾਣੇ ਪੋਤੀਆਂ ਸਦ ਬਹਿ ਇਹ ਦੇ ਸਥਾਨ ਸੁਰਨਾਗਣ ਮੰਦਰ ਮੁੰਨ ਜਨ ਸੇ ਵੀ ਸਲਾਰ ਦਰ ਕੂਚ ਕੁਚਾ ਕਰ ਗਏ ਅਵਰੇ ਪੀ ਜਨ ਨਹਾ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੋਚ ਘੜੀ ਮੁੱਤ ਕੇ ਚੱਲਣਾ ਦਿਲ ਸਮਝੂ ਮੈਂ ਮੂਛ ਸੁਦਾ ਭਾਈ ਵੇ ਖਾਣੀ ਹੈ ਮੇਰਾ ਜਾ ਕੋਈ ਨਾਨ ਕੋ ਖਾਣਾ ਬੇਨਤੀ ਜਲ ਤਰ ਮੇਲੇ ਸੋਏ ਅਲੋ ਲੱਖ ਗਮ ਕਾਦਰ ਕਰਨ ਹਰ ਕਰੀ ਮਸਾ ਦੁਨੀਆ ਹੁਣ ਜਾਣੀ ਮੁਕਾਮੇ ਕਰੀ ਮੁਕਾਮ ਤੇ ਸਦਮ ਬਾਕੀ ਹੈ ਜਿਸ ਦਾ ਵੀ ਲੇਖ ਹੋਆ ਸਮਾਨ ਤੱਤੀ ਸਾਦੀ ਚਲਸੀ ਮੁਕਾਮੋ ਹੀ ਦੇਖ ਰਾਹ ਸਾ ਚਲੈ ਨਸ ਸੱਸ ਚਲੈ ਤੜਕਾ ਲੱਗ ਪਰ ਹੋਏ ਮੁਕਾਮ ਕੋਈ ਏਕ ਹੈ ਨਾਨਕ ਕਾ ਸੱਚ ਵੀ ਗੋਏ ਸ਼ਿਜਾਕ ਮੱਲਾ ਤੀਜਾ ਕਰ ਪਹਿਲਾ ਛੋਦੀਆਂ ਕੁੰਕਾ ਸਰ ਬਸਾਦ ਗੁਰਮੁਖ ਕਿਰਪਾ ਕਰੀ ਭਗਤ ਕੀ ਜੈ ਬਿਨ ਗੁਰ ਭਗਨਾ ਹੋਏ ਆਪੇ ਆਪ ਬਲਾਇ ਪੂਜੈ ਦਨ ਮਲੋ ਹੈ ਖੋਏ ਹਰ ਜੀ ਸੱਚਾ ਸਾਚੀ ਬਾਣੀ ਮਨ ਸੁਣ ਲਾ ਹੋਏ ਭਾਈ ਰੇ ਭਗਤ ਜਾ ਕਹਿ ਜਾ ਗਿਆ ਆ ਪੂਰੇ ਗੁਰ ਕਿਸੇ ਨਾ ਕਿ ਦੀ ਬਿਸਨ ਘੁਮਾ ਰਾਉ ਆਪੇ ਹਾਜਕ ਜਿੰਦਾ ਤਾਪੇ ਬਖਸ਼ ਮਲਾ ਏ ਜੀ ਜਨ ਕਿਆ ਵਿਚਾਰੇ ਕਿਆ ਗੁਆ ਸੁਣ ਆਏ ਗੁਰਮੁਖ ਆਪੇ ਦੇਵੜੀ ਆਪੇ ਜ਼ਿਕਰ ਆਏ ਦੇਖ ਟੰਮ ਬੋਏ ਲਵਾਣਾ ਚਲਦੀਆਂ ਨਾਲ ਨਾ ਜਾਈ ਸਤਿਗੁਰ ਸਿਵ ਗੁਣ ਦਾਨ ਪਾਇਆ ਤੁਸ ਕੀ ਕੀਮਤ ਪਾਈ ਪ੍ਰਭੂ ਸਖਾ ਹਰ ਜੋ ਮੇਰਾ ਅੰਤਿਓ ਸਿਖਾਈ ਪੇੜਾ ਜਗ ਨੀ ਤਾ ਮਨ ਪਦ ਗਵਾਈ ਬਿਨ ਸਤਿਗੁਰ ਕੋ ਮਗਨਾ ਜਾਣਿਆ ਦੇ ਟੋਰ ਨਾ ਕਾਈ ਹਸਦਾ ਤਾ ਮਨ ਨੇ ਵਸਿਆ ਅੰਤ ਕਿਆ ਵਜਦਾਈ ਪੇੜਾ ਜਗ ਜਿੰਦੇ ਤਾ ਗੁਰਮਤਿ ਮਨ ਵਸਾਇਆ ਕੰਦਨ ਅਖਰੇ ਦਿਨ ਰਾਤੀ ਮੈਂ ਮੋਹ ਚੁਕਾਇਆ ਹੋ ਜਿਸ ਚੁਰਾ ਤਾ ਤੈਸੋ ਹੋਵੇ ਸੱਚੇ ਸਤ ਸਮਾਇਆ ਆਪੇ ਨਗਰੇ ਭਾਵ ਲਾਏ ਗੁਰਸੋ ਦੀ ਵਿਚਾਰ ਗੁਰਸ ਵੀ ਸੱਚ ਬਜਾਉ ਮੈਂ ਤਸ ਨਾ ਮਾਰ ਹਰ ਗੁਣਦਾਤਾ ਸਤ ਮਨ ਵਸੈ ਸੱਚ ਦਾ ਕਿਆ ਉਤਾਰ ਪ੍ਰਭ ਮੇਰਾ ਸਤ ਦਿਨ ਬੜਾ ਮਨ ਨਿਰਮਲ ਪਾਇਆ ਜਾਏ ਨਾਮ ਦਾ ਨਹਨ ਮਨ ਵਸੈ ਹੋ ਮੈਂ ਦੁੱਖ ਸਭ ਜਾਏ ਸਤਿਗੁਰ ਸਤ ਸੁਣਾ ਜਾ ਹੋ ਸਦ ਲਿਆਰਿਆ ਜਾਓ ਆਪਣੇ ਮਨ ਤ ਕਹਿ ਕਹਾ ਏ ਬਿਨ ਗੁਰ ਆਪਣਾ ਜਾਈ ਹਰ ਜੋ ਭਗਤ ਵਚਨ ਤੋਂ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਦੇ ਪ੍ਰਭ ਆਪੇ ਗੁਰਮੁਖ ਦੇ ਬੜਿਆ ਸ਼ਰਾਕ ਮਹਲਾ ਤੀਜਾ ਹੋ ਮੈਂ ਕੁਨ ਮਾਮ ਦੇ ਜਮ ਡਾਂਟ ਲੱਗਿਆ ਤਿੰਨ ਆਏ ਸਤਿਗੁਰ ਸੇਵਣ ਸੇ ਉਭਰੇ ਹਰ ਜਿਤ ਲੇ ਲਾਏ ਮਨ ਲੈ ਗੁਰਮੁਖ ਨਾਮ ਦੇ ਆਏ ਗੁਰੂ ਪੂਰਬ ਕਰਤੇ ਲਿਖੇ ਆਓ ਤਿੰਨ ਗੁਰਮੁਖ ਮਾਮ ਸੇ ਆਓ ਸਤਿਗੁਰ ਪਰ ਇਤਨਾ ਆਵੀ ਨਾ ਲੱਗੋ ਪਿਆਰ ਸੁਪਨਾ ਸੁਕਨ ਨਾ ਭਾਵਈ ਦੁੱਖ ਮੈਂ ਸਭ ਸਵਾਏ ਜੇ ਹਾਰ ਕੇ ਹਰ ਕੀ ਚਾਹ ਬਹੁਤ ਲੋਚਿਆ ਕਿਤਨਾ ਮਿਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪੈ ਦਰਦ ਆਏ ਗੁਰ ਸਤਿ ਰਾਵੇ ਰੰਗ ਸਿਉ ਮਨ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅਮ੍ਰਿਤ ਨਿਰੀ ਹੈ ਭੀ ਬਿਖ ਪਲ ਲੱਗਿਆ ਤਾਂ ਆਏ ਸੇ ਜਨ ਦੱਸੇ ਦਿਨ ਬੜੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਪਾਣਾ ਕਮਾਉਂਦੇ ਸਤਿਗੁਰ ਕਾ ਪਾਣਾ ਕਮਾਉਂਦੇ ਵੇਖੋ ਮਾਤਾ ਜੀ ਵਿਕਾਰ ਮਨ ਟੋਕਦੇ ਪਾਏ ਨਾ ਛੁੱਟੀ ਹੈ ਸਮ੍ਰਿਤ ਸ਼ਾਸਤਰ ਸਦੋ ਜਾਏ ਬਿਨ ਸੰਗਤ ਸਾਧੂ ਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਦਾਨ ਜਿਸ ਅੰਤਰ ਨਾ ਪਾਰ ਵਾਰ ਗੁਰਮੁਖ ਸੇਹੀ ਸੋਹਣੇ ਸੋਹਦੇ ਜਿਨ ਕਿਰਪਾ ਕਰੇ ਕਿਰਤਾਰ ਨਾਨਕ ਦਾਤਾ ਏ ਕਹਿ ਦੂਜਾ ਬਣਾ ਕੋਏ ਗੁਰਪ੍ਰਸਾਦੀ ਪਾਈ ਹੈ ਕਰ ਪ੍ਰਾਪਤ ਹੋਏ ਸ਼੍ਰੀ ਰੰਗ ਮੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਗੈ ਗੁਰ ਭਾਈ ਹਰ ਪੀਵੈ ਰਾਜ ਰਹਿ ਓਡਿਆ ਗਿਆ ਏ ਕਰ ਵਾਸਾ ਭਾਈ ਹਰ ਨਾਮ ਸੰਭਾਏ ਮੰਨ ਰੇ ਗੁਰ ਕੀ ਘਰ ਕਮਾਏ ਗੁਰਸੇ ਭਾਣਾ ਜੇ ਚੱਲੈ ਤਾਂ ਦਿਨ ਦਸ ਨਾ ਆਏ ਪੰਖੀ ਬਿਰਖ ਸੁਹਾਵੜੇ ਉੱਡੇ ਤੋਂ ਚੌਂਦ ਸਜਾਏ ਜੇ ਤਾਂ ਓਡਿਆ ਦੁੱਖ ਕਣੇ ਮਿਤਾ ਜਾ ਦਬਲਾ ਏ ਗੁਣ ਗੁਰ ਮੈਲ ਨਾ ਪਈ ਨਾ ਅੰਮ੍ਰਿਤ ਬਲ ਪਾਏ ਗੁਰਮੁਖ ਮਰਿਸ਼ਾਵੜਾ ਸੱਚ ਹੈ ਸਹਿ ਸਭਾਏ ਸਾਕਾ ਤੀ ਨਿਵਾਰਿਆ ਏਕ ਸ਼ਬਦ ਲਾਹੇ ਅੰਮ੍ਰਿਤ ਫਲ ਹਰੇਕ ਹੈ ਆਪੇ ਦੇ ਜਗਵਾਏ ਮਨ ਕੁ ਬਿਨਾ ਸੁਕੀ ਗਏ ਨਾ ਮਨ ਮੁਖ ਉਬੇ ਸੁੱਕ ਗਏ ਨਾ ਫਲ ਤਨਾ ਜਾਓ ਤਨਾ ਪਾਸ ਨਾ ਬੇਸੀ ਹੈ ਉਹਨਾਂ ਘਰ ਨਾ ਗਰਾਓ ਕੱਟੀਆ ਤਿੰਨ ਜਾਲੀ ਹੈ ਉਹਨਾਂ ਸੋਧਨਾ ਲਾਓ ਹੁਕਮੇ ਕਣ ਗੁਮਾਵਣੇ ਪਈਆ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਪਜਾ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸਾ ਸੰਭਾਓ ਹੁਕਮ ਨਾ
जाने उपना जाने बपड़ी भूले फिरे गवार मनड़क मावने तुम गवार अंतर सात ना भाई ना साच लगा प्यार गुरु के मसोने गुरु कह तो प्यार सच्ची भगती सच रते दस दस यार आए से प्रवान है कुल्ला का करे उधार सब नदरी नदर कमा करूं कमा दे नदी बार ना कोए जैसी नदर कर देखे सच्चा तैसो ही कोए नानक ना उड़े आईया करमरा तो हुई जग मला तीजा गुरमुख नाम ती आई है मनमुख भी ना पाए गुरमुख सदा मुख उजले हार वसिया मन आए सहज सु पाई है सहज अस माए भाई रे दस नसा होए गुरु की सेवा भगत प्राप्त है गुरला बुझा कोई आओ सासवाग सुहागणी ये चला सुख पाए सदा फिर ने चल पाई है ना उभर न जाए सुद मिला ना विछड़ी फिर क्या समाए हार निर्मल अत निर्मला बिन गुर पै न जाए पट पुण न बुझी पेकी में बुलाए गुरमति हर सदा कृपा गुरमति हर सदा प्यार रसना गुण गा समाए माया मोह विसारिया गुरमति दा समाओ बिन शब्द जग दुखिया फिर है मन मकान की खाए शब्द नाम ती आई है सदे सतमाए माया पुले सद फिर है समाध लगा है हसवाए थी लो व्याप्त है अंत रही लिपटाए बिन गुर मुक्त ना पाई है ना दुबदा माया जाए माया किसन आखी है क्या माया करम कमाए दुख सुख यह जीव बंद है हो मैं करम कमाए बिन शब्द है भरम ना चुकी ना विचों मैं जाए बिन प्रीति भगत ना होई बिन नावै थाए ना पाए शब्द है हो मैं मारी है माया का भरम जाए ना पदार्थ पाई है गुरमुख सह सुभाए बिन गुण गुर गुण जापणी बिन आ गुर भगत ना होए भगत हर मन वसिया सहज मिलिया प्रस होए नानक शब्द हर सलाई है कर्म प्राप्त होई श्री लग मला तीजा माया मोह मेरे प्रभु की ना पे बुलाए मान मकन मन करे नहीं बूझा सुता अजन गवाए गुरबाणी जुग में चरण खरम सामने आए मन रहे नाम जब सुको होए गुरसालाहे गुरपुरा सलाई है सामला प्रस हो रहा हो भरम गया पो भागया हर चरणी च लाए मन मुख सत बड़े कमाइया हर सामने आए घर महल अज भी समाइया जमकान लगे खाए नामा जी बक कबीर लाहा पूरे गुरते कहते पाई ब्रह्म के भी शब्द ना पछाने हो मैं सत गवाई सो नदन की बाणी गावे खो ना मिठा भाई दैत पत कर्म धर्म कछ संजम ना पड़ा दूजा भाव न जाने सतगुरु पिटिया दिन हो ना मखाने एको पड़ा एको ना बुझा दूजा बरा को हे गट दसन जोगी न्यासी बिन गुर परम भलाए सतगुरु सेवे ताक आत्म पावै हर जन साहे सची बाणी सोच लागे आवन जान रहा है पंडित पड़पड़ बाद बखाना है बिन गुर भरम भलाए लक्ष लोजी फिर पिया बसौदा मुक्त ना पाए जान ना चेते ताकत पाए जा सतगुर मेरे मिलाए सतसंगत मैं है नाम अर्प जाए जा सतगुर मिला सुभाए तन मन अर्पी आव गवा तन मन अर्पी आव गवाई जा सतगुर पाए सत बलिहारी गुरु अपने मिटो जी हर सिद्ध लाश सो ब्राह्मण ब्रह्म जो बिंद है सो ब्राह्मण ब्रह्म जो बिंद है हर सेती रंग राता प्राप निकट वसा सपना का अंतर गुरु मिला जाता नानक नाम मिले बड़ी आई गुरु कसद विचारा श्री जग मल्ला तीजा सा जन सदोज दी बिन गुरु पै ना जाए फट फट बंद जोत की थके पिखी बिन भला आए गुर पिट अग पाया अपनी कृपा कर जाए भाई रे गुर बिन साजना होए शब्दी ते सहज उपजाए हर पाया सस होए रहाउ सजी गावे थाई पवे बिन सहज जगत ने बाद सहज ही भगत उपजाए सहज प्यार भरा आगो सहज ही ते सुख शांत होए बिन सहज जीवन बाद फिर जाए ਸਹਿ ਗੁਣ ਵਿੱਚ ਸਹਿਜ ਨਾ ਪਾਈਐ ਤ੍ਰਿਗੁਣ ਬ੍ਰਹਮ ਬੁਲਾਏ ਪੀੜਾ ਗੁਣੀਐ ਪੜੀਆ ਗੁਣੀਆਂ ਕਿਆ ਕਰਤੀ ਅਜਾ ਮੁੰਡਾ ਕੁਦਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਭਲਾ ਪਾਏ ਨਿਰਗੁਣਾ ਹੁੰਦਾ ਸੱਜੇ ਸੋ ਜੀ ਹੋਏ
ਗੁਣ ਸਦਾ ਸੀ ਸੋਏ ਭੁਲਿਆ ਸਚ ਮਿਲਾ ਸੀ ਮਤਲਬ ਹੋਏ ਬਿਨ ਸ਼ਬਦ ਬਿਨ ਸਹਿਜ ਸਭਾਰ ਸਹਿਜੀ ਸੋਜੀ ਪਈ ਸੱਚਾ ਦਰਬਾਰ ਆਪੇ ਪੁਸ਼ਪ ਲਾਇਨ ਪੂਰੇ ਗੁਰ ਕਰਤਾਰ ਸਹਿਜੀ ਦੀ ਸ਼ਮਸ਼ਾਨੀ ਆ ਨਿਰਭਉ ਜੋ ਨਿਰੰਕਾਰ ਸਭਨਾ ਜੀ ਕਾ ਜੁਤ ਜੁਤ ਮਿਲਾਉਣ ਹਾਰ ਪੂਰੇ ਸਦ ਸਲਾਈ ਆ ਸੰਦਾ ਬਰਾਬਰ ਗਿਆਨਿਆਂ ਕਾ ਤਨ ਨਾਮ ਹੈ ਜੋਤੀ ਸੱਚ ਗੁਣ ਜੋਤ ਸਹਿਜ ਗਿਆਨਿਆਂ ਕਾ ਤਾਂ ਨਾਮ ਹੈ ਸੱਚ ਕਿਤੇ ਵਪਾਰ ਹਰ ਨਾਮ ਲੈਣਾ ਕੁੱਟ ਪੇ ਭੰਡਾਰ ਨਾ ਕੁੱਟ ਨਾ ਜਾਵੀ ਤੇ ਦੀਏ ਦੇਵਣ ਹਾਰ ਸਜਗ ਮੱਲਾ ਤੀ ਜਾ ਸਤਗੰਬਲੀ ਹੈ ਫੇਰ ਨਾ ਪਵੈ ਜਨਮ ਮਰਨ ਦੁੱਖ ਜਾਏ ਪੂਰਾ ਸਭ ਦੇ ਸਭ ਸੋਜੀ ਪਈ ਹਰ ਨਾਮੇ ਦਾ ਰਜਮਾ ਏ ਮਨ ਮੇਰੀ ਸਤਿਗੁਰ ਸੋ ਚੱਲਾ ਏ ਨਿਰਮਲ ਨਾਮ ਸਭ ਨੇ ਉੱਤੋਂ ਵਾਪਸ ਮੰਨ ਆਇਆ ਹਾਰ ਜੀਓ ਆਖੋ ਆਪਣੀ ਸੰਡਾ ਹੀ ਜਨਕ ਤਰਣਾ ਗੁਰ ਕਾ ਸਤਜੀਤ ਮਰੈ ਭੋਜ ਗੁਰਮੁਖ ਹੋਇ ਤਰਣਾ ਉਡੈ ਭਾਗ ਨਾਉ ਪਾਈ ਹੈ ਗੁਰਮਤਿ ਤਉ ਜਾਈ ਆਪੇ ਮਨ ਸਿਆ ਪ੍ਰਭਾ ਕਰਤਾ ਆਸਾ ਜੀ ਆਸ ਮਾਇ ਹਾਉ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜ ਰਿਆ ਸੰਭਾਈ ਕਨਾ ਮਨ ਸਦਨਾ ਭਾਵ ਹੈ ਬੰਧਨ ਬੰਧਨ ਬੰਧ ਪਵਾਇਆ ਲਕਸ਼ਮ ਫਿਰ ਵੀ ਆਵਿਆ ਪਿਤਾ ਨੇ ਪਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਆਣ ਦਿਨ ਗੁਣ ਗਾਵੈ ਸਦ ਨਿਰਮਲ ਸਹਿਜ ਨਾ ਸੰਭਾਤੇ ਗੁਰਮੁਖ ਬਾਣੀ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਨਾ ਦਿਵਾਣੀ ਇੱਕੋ ਸਿਵਣ ਏਕ ਆਰਾਧਿਆ ਹੈ ਗੁਰਮੁਖ ਅਤਕਾਣੀ ਸੱਚਾ ਸਾਹਿਬ ਸੇਵੀ ਹੈ ਗੁਰਮੁਖ ਸਹਿ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰ ਮਿਲਾਏ ਆਪੇ ਕਰੇ ਕਰਾਏ ਆਪੇ ਏਕ ਸੁਤਿਆਂ ਦੀ ਜਗ੍ਹਾ ਆਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸੰਭਾਏ ਸ਼ਲਕ ਮੱਲਾ ਤੀ ਜਤ ਗੁਰ ਸੇਵੀ ਹੈ ਮਨ ਮਿਲਾ ਭਾਈ ਭਾ ਸਰੀਰ ਮਨ ਆਨਾ ਸਦਾ ਸੁਖ ਪਾਇਆ ਭੇਟਾ ਕਰ ਗੰਭੀਰ ਸੱਚੀ ਸੰਗਤ ਬੈਸਣਾ ਸਚਨਾ ਮਨ ਧੀਰ ਮਨ ਰੇ ਸਤਿਗੁਰ ਸੇ ਸੰਗਾ ਸਤਿਗੁਰ ਸੇ ਹਰ ਮਨ ਵਸੈ ਲੱਗਣ ਮਿਲ ਪਤੰਗ ਰਹਾਉ ਸੱਚੇ ਸਤ ਪਤ ਵਜੈ ਸੱਚੇ ਸਚਾ ਨਾਉ ਜਿੰਨੀ ਹੁਮੈ ਮਾਰ ਪਛਾਣਿਆ ਓਤਨ ਵੇਲੇ ਜਾਓ ਮਨ ਮੁਖ ਸੱਚ ਨਾ ਜਾਣੀ ਤਿੰਨਾ ਠਾਉ ਰੰਗ ਤੋਂ ਧਾਓ ਸੱਚ ਖੰਡ ਸਪੈ ਨਾ ਸੱਚੇ ਹੀ ਵਿਸ਼ਵਾਸ ਸਦਾ ਸੱਚ ਲਾਣਾ ਸੱਚਾ ਸ਼ਬਦ ਨਿਵਾਸ ਸਭ ਆਤਨ ਪਛਾਣਿਆ ਗੁਰਮਤੀ ਦੀ ਗਰਵਾਸ ਸੱਚ ਵੇਸ਼ਣ ਸੱਚ ਵੇਖਣਾ ਬੋਲਣਾ ਤਨ ਮਨ ਸੱਚਾ ਨਹਾਓ ਸੱਚੀ ਸਾਖੀ ਸਵਦੇਸ ਸੱਚ ਸੱਚੇ ਸੀ ਸੋਏ ਜਿੰਨੀ ਸੱਚ ਵਿਸਾਰਿਆ ਸੀ ਚੁੱਕੀ ਚਲੇ ਰੋਏ ਸਤਿਗੁਰੂ ਨੇ ਸੇਵਿਆ ਸੇ ਕਿਤਿਆ ਸੰਸਾਰ ਜੰਦਰ ਬਿਮਾਰੀ ਹੈ ਕੋਕ ਨਾ ਸੁਣਿਆ ਵਿਕਾਰ ਬਿਰਥਾ ਚਮਕਵਾਇਆ ਹਰ ਮੈਂ ਵਾਰੋ ਵਾਰ ਇਹ ਜਗ ਜਲਤਾ ਦੇਖ ਹੈ ਭਾਈ ਭਾਅ ਸਤਿਗੁਰ ਸਰਣਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸੰਜਮ ਸੱਚ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸਾਹਿਬ ਬੋਝਤਾ ਸਬਦੀ ਭੁਜਲ ਤੜਾ ਲਕਸ਼ ਲਓ ਜੀ ਫਿਰਦੇ ਰਹੇ ਬਿਨ ਸਤਿਗੁਰ ਭੁਗਤਾਂ ਹੋਈ ਪੜਪੜ ਬੂੰਦੀ ਥੱਕੇ ਦੂਜਾ ਭਾਈ ਤਾਂ ਕੋਈ ਸਤਿਗੁਰ ਸਭ ਨੇ ਸੁਣਾਇਆ ਬਿਨ ਸੱਚੇ ਵਰਨਾ ਕੋ ਹੋਈ ਸੋ ਸੱਚ ਹੈ ਲਾਏ ਸੀ ਸੱਚ ਲੱਗੇ ਨਿੱਤ ਸੱਚੀ ਕਰ ਕਰਾਣ ਤਿੰਨ ਜਗ੍ਹਾ ਸਾਹਿਬ ਆਇਆ ਸੱਚਾ ਹੈ ਮਿਲ ਰਹਾ ਨੂੰ ਨਾਨਕ ਭਗਤੀ ਸੁਖੀ ਸਦਾ ਸੱਚੇ ਨਾਮ ਰਜਨ ਸੁਜਾਗ ਮਹਲਾ ਪੰਜਵਾਂ ਜਾਂ ਕੋ ਮੁਸ਼ਕਲ ਹੈ ਤੋੜਨਾ ਢੋਈ ਕੋਈ ਨਾ ਦੇ ਲਾਗੂ ਹੋਏ ਸੁਣਾ ਸਾਕ ਵੇ ਭਾਜੀ ਕਲੇ ਸਭ ਪੂਜਾ ਸੁ ਚੁੱਕਾ ਸਸਰਾਓ ਜਿਸ ਪਰਮਾ ਲੱਗਿਆ ਤਾਂ ਤੀ ਵਾਹ ਸਾਹਿਬ ਨਤਾਲਿਆਂ ਕਾ ਦਾਣ ਰਜਾਈ ਥੇ ਰਹਾ ਗੁਰਸੋ ਦੀ ਸੱਚ ਜਾਣ ਰਹਾਓ ਜੇ ਕੋ ਅੱਧ ਬੜਾ ਨੰਗ ਭੁੱਖੇ ਭੀੜ ਜਮੜਾ ਪਰਡਾ ਪਵੇ ਕੋਈ ਨਾ ਦੇਵੇ ਧੀਰ ਸਵਾਤ ਸਾਹਿਬ ਸਵਾਰ ਸਵਾਓ ਨਾ ਕੋਕਰੇ ਨਾ ਛੋਇਆ ਕਾਜ ਚਿੱਤ ਆਵੈ ਉਸ ਪਾਰ ਬਹੁਤ ਨਿਚਲ ਵੈ ਰਾਜ ਜਾਕੋ ਚਿੰਤਾ ਬਹੁਤ ਵਧੀ ਵਿਆ ਪੈ ਰੋਗ ਗ੍ਰਿਸ ਤੋਂ ਬਲੇਟ ਜਾ ਕਦੀ ਹਰਸ ਸੋਗ ਕੌਣ ਕੌਣ ਕਰੀ ਚੌ ਗੰਟਕਾ ਘੜੀਆਂ ਪਸਣ ਤੋ ਹੋਏ ਚਿਤਿਆ ਉਸ ਬਾਰ ਬਹੁਤ ਤਨਮਨ ਚਿਤ ਲੋ ਹੋਏ ਕਾਮ ਕ੍ਰੋਧ ਮਵਸ ਕੀ ਆ ਕੀ ਕਿਰਪਨ ਰੂਪਾ ਪਿਆ ਲੋ ਪਿਆਰ ਚਾਰ ਹੀ ਕਿਲ ਵਿਖ ਉਹਨਾਂ ਕੀ ਹੁਆ ਸੰਸੰਗਾਰ ਪੋਥੀ ਪਈ ਗੀਤ ਕਵਿਤ ਕਿਛ ਕਦੇ ਦਨ ਦਰਿਆ ਖਿੱਤ ਜਾਵੇ ਉਸ ਬਾਰ ਤਾਨਿਮਿਕ ਸਿਮਰਤ ਤਰਿਆ ਸਾਸਤ ਸਿਮਰਤ ਬੇਚਾਰ ਮੁਕਾਗਰ ਬਿਛੜੇ ਤਪੇ ਤਪੇ ਜੋਗੀ ਆ ਤੀਰਥ ਗਵਣ ਕਰੇ ਖਟ ਕਰਮਾ ਦੇ ਦੁਗਣੇ ਪੂਜਾ ਕਰਦਾਨਾ ਆਏ ਗੰਗ ਰੰਗ ਨ ਲੱਗੀ ਪਰਮ ਮੰਦਾ ਸਰਪਨ ਲੱਗੇ ਜਾ ਹੇ ਰਾਜ ਮਿਲਖ ਸਿੱਖਦਾਰੀਆਂ ਰਸ ਭੋਗਣ ਵਿਸਤਾਰ ਬਾਗ ਸੋਏ ਸੋਹਣੇ ਚੱਲਿਆ ਘਰ ਸੁਗਮ ਭਾਰ ਰਗ ਤਮਾ ਸੇ ਬੋਬਦੀ ਚਾਹੇ ਲੱਗ ਰਹੀ ਆ ਚਿੱਤ ਨਾ ਆਇਓ ਪਰਮ ਤਰਪਨ ਦੋ ਜੁਣ ਕੇ ਆ ਬਹੁਤ ਨਾ ਡੋਮੰਤ ਸੁਬੰਧਨ ਮਰੀਤ ਮਤ ਸਸਤਮ ਭਾਈ ਆ ਸੱਚ ਸੰਗ ਪ੍ਰੀਤ ਲਸਕਰ ਤਰਕਸ ਬੰਦ ਜੀ ਉਹ ਜੀਓ ਸਲੀ ਘੀਤ ਚੇਤਨ ਆਇਓ ਪਰਮ ਤਾਂ ਖੜ ਸਤਲ ਦੀਤ ਕਾਇਆ ਰੋਗ ਨਾ ਛਦ ਕਛ ਨਾ ਕਿਛ ਖੜਾ ਭੋਗ ਮਿਤਰਾ ਵੀ ਚਿੱਤ ਦਿਸ ਅਨੰਦ ਭੋਗਿਆ ਭੋਗ ਸਗ ਕੀਰਤਨ ਆਪਣਾ ਜੋ ਇੰਨਾ ਸੰਗ ਤਰਿਆ ਚਿਤਿਆਸ ਪਰਮ ਜਮ ਕੰਕਰ ਵਸ ਭਰਿਆ ਕਿਰਪਾ ਕਰੇ ਸੇ ਪਰਮ ਵੈ ਸਾਧੂ ਸੰਗ ਜੋ ਜਿਉਂ ਵਧਾਈ ਹੈ ਤਿਉਂ ਹਰਸ ਰੰਗ ਦੋਹਾਂ ਸਿਆਂ ਕਾ ਕਥਮ ਆਪ ਅਨੰਦ ਜਾਤਾ ਹੋ ਸਤਿਗੁਰ ਤੁਰੇ ਪਾਇਆ ਨਾਨ ਸੱਚਾ ਨਾ ਸੁਜਗ ਮਹਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਕੌਣ ਭਾਵ ਹੈ ਕੌਣ ਬਾਤਾ ਮਨ ਖੋਜ ਮਰ ਰਹਾਓ ਧਿਆਨੀ ਧਿਆਨ ਲਾਵਿਆ ਗਿਆਨੀ ਗਿਆਨ ਕਮਾਵੈ ਪ੍ਰਭ ਗਿਆਨੀ ਜੁਗਤਾ ਭਗਵਤੀ ਦਾ ਜੁਗਤਾ ਜੋਗੀ ਕਹਿਤ ਮੁਗਤਾ ਤੁਸੀਂ ਤਾਂ ਭੇਜਾਤਾ
ਮੋਹਨੀ ਮੋਹਨ ਤਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਦਾਤਾ ਭਗਤਾਂ ਦਾ ਪ੍ਰਕਾਰ ਆ ਪੰਡਿਤ ਵੇਦ ਵਕਾਰ ਆ ਗ੍ਰਸਥੀ ਗ੍ਰਸਥ ਮਾਤਾ ਇੱਕ ਤਜ ਸਭ ਦੀ ਬਹੁ ਰੂਪ ਬਧੂਤਾ ਕਾਪੜ ਕੌਤੀ ਜਾਗਤਾ ਭਗਤੀ ਭਗਵਤੀ ਰਤ ਮੁਕਤਾ ਜੋਗੀ ਕਹਿਤ ਮੁਕਤਾ ਤਪਸੀ ਤਪੇ ਰਾਤਾ ਮੋਨੀ ਮੋਹਨ ਤਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਦਾਤਾ ਭਗਤ ਦਾ ਪ੍ਰਕਾਰ ਆ ਪੰਡਿਤ ਵੇਦ ਵਕਾਰ ਆ ਗ੍ਰਸਥੀ ਗ੍ਰਸਥ ਧਰਮਾਤਾ ਇੱਕ ਸਭ ਦੀ ਬਹੁ ਰੂਪ ਬਧੂਤਾ ਕਾਪੜੀ ਕੌਤੇ ਜੁਗਤਾ ਇੱਕ ਤੀਰਥ ਨਾਤਾ ਨਰਹਾਰ ਵਰਤੀ ਆਪ ਰਸਾ ਇੱਕ ਲੁਗਨਾ ਦੇ ਬੇਦਰਸਾ ਮਾਂ ਇੱਕ ਮਨ ਹੀ ਗਿਆ ਤਾ ਘੱਟ ਨਕ ਨਹੀਂ ਪਹਾਇਆ ਸਭ ਕਹਿਤੇ ਹੈ ਪਾਇਆ ਜਿਸਮੇ ਸੁਭ ਗੁਥਾ ਸਗ ਲੋਕਤ ਹੋ ਪਾਵਾ ਜਾਗੀ ਸਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਇੱਕ ਓਂਕਾਰ ਸਵਰਗ ਪ੍ਰਸਾਦ ਹੋ ਸ਼੍ਰੀ ਆਗ ਮਹਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀ ਆ ਤੂੰ ਭੋਗਿਆ ਤੇ ਭੋਗਿਆ ਤੇਰਾ ਅੰਤਨਾ ਪਾਇਆ ਸੁਰਗ ਮਚ ਪਿਆ ਜੋ ਹਵਾਰੀ ਹਵਾਰ ਕੁਰਬਾਨ ਤੇਰੇ ਨਾਮ ਨੂੰ ਰਾਵ ਤੋ ਸੰਸਾਰੋਂ ਪਾਇਆ ਸਿਸਤ ਨਾ ਲਾਇਆ ਵੇਖਿਆ ਕੀਤਾ ਆਪਣਾ ਕੁਦਰਤ ਕਾ ਸਾ ਢਾਲ ਜੀ ਹੋ ਪ੍ਰਗਟ ਮਹਾਰਾਜ ਆਪਦਾ ਸਭ ਲਾਵਾਂ ਨੂੰ ਪ੍ਰਤਾਪ ਦਾ ਸਤਿਗੁਰੂ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀ ਸਤਿਗੁਰ ਕੋ ਸਤਿਗੁਰ ਕੋ ਬਜਾ ਜਾ ਤੇ ਮਿਲੀ ਹੈ ਪਰਮ ਗਤ ਪਾਈ ਹੈ ਸੁਰਨਾ ਜਨ ਜਨ ਲੋਚ ਦੇ ਸਤਿਗੁਰ ਦੀਆ ਬਜਾਏ ਜੀਓ ਸਤਸੰਗਤ ਕਹਿ ਜਾਣੀ ਤੇ ਇੱਕੋ ਨਾਮ ਖਾਣੀ ਇੱਕੋ ਨਾ ਹੁਕਮ ਕਹਿ ਨਾਨ ਸਤਿਗੁਰ ਦੀਆ ਬਜਾਏ ਜੀਓ ਜਗਤ ਭਰਮ ਭਲਾਇਆ ਆਪ ਦੁਖਵਾਇਆ ਪ੍ਰਤਾਪ ਲਾ ਗੁਦਵਾਗਣੀ ਭਗਤ ਨਾ ਕਿ ਨਾਹੀ ਜੀ ਉਦਵਾਗਣੀ ਕਿਆ ਨਿਸਾਣੀਆਂ ਕਸਮ ਘੁੱਸੀਆਂ ਫਿਰਨ ਮਾਣੀਆਂ ਮਹਿਲ ਏ ਵੇਤਨਾ ਕਾਮਣੀ ਦੁਖੀ ਰਹਿਣ ਵਿਆਹ ਜੀ ਸੁਆਗਣੀ ਕਿਆ ਕਰਮ ਕਮਾਇਆ ਪੁਰੂ ਲਿਖਿਆ ਭਲ ਪਾਇਆ ਨਾ ਦਿਖ ਰਹਿ ਕਿ ਆਪਣੀ ਆਪੇ ਲਈ ਮਿਲਾਇਆ ਜੀ ਪੂੰਜੀ ਦਾ ਨਾਇਆ ਤਨ ਅੰਤਰ ਸਦਵੇ ਸਾਇਆ ਸਈ ਆਸੇ ਸੁਆਗਣੀ ਨੇ ਸਹਿ ਨਾਲ ਪਿਆਰ ਜੀ ਜਿਨ੍ਹਾਂ ਭਾਣੇ ਕਾਰਾ ਸਹੀ ਆਇਆ ਤਨ ਵਿੱਚੋਂ ਪਹੁੰਚ ਕਾਇਆ ਨਾਨ ਸਤਿਗੁਰੂ ਐਸਾ ਜਾਣਿਆ ਜੇ ਸਭ ਸਾ ਲਏ ਮਿਲਾਇਆ ਜੀ ਸਤਿਗੁਰ ਕੋ ਸਤਿਗੁਰੂ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰ ਚੁਕਾਇਆ ਦੁਰਨ ਕਾ ਦੁੱਖ ਕੱਟਿਆ ਭਾਗ ਬੈਠਾ ਮਿਲ ਗਿਆ ਜੀ ਅੰਮ੍ਰਿਤ ਤੇਰੀ ਬਾਣੀਆਂ ਤੇਰੀਆਂ ਭਗਤਾਂ ਸਮਾਣੀਆਂ ਸੁੱਖ ਸੇਵਾ ਅੰਦਰ ਰੱਖੀ ਆਪਣੀ ਨਿਸਤਾਰ ਜੀ ਉਹ ਸਤਿਗੁਰ ਮਿਲਿਆ ਜਾਣੀਆਂ ਜਦ ਮਿਲਿਆ ਨਾ ਵਿਖਾਣੀ ਸਤਿਗੁਰ ਬਾਜ ਨਾ ਪਾਇਓ ਸਭ ਤੱਕ ਕੀ ਕਰਨ ਕਮਾਏ ਜੀ ਉਹ ਸਤਿਗੁਰ ਵਿੱਚੋਂ ਘੁਮਾਇਆ ਜਨਮ ਭਨ ਪੁੱਲਾ ਮਾਰਗ ਪਾਇਆ ਅੰਦਰ ਕਰੇ ਕਿ ਆਪਣੀ ਆਪੇ ਲੇਰ ਲਾਏ ਜੀ ਉਹ ਤੂੰ ਸਭਨਾ ਮਾਏ ਸਮਾਇਆ ਤਨ ਕਰਤੇ ਆਪ ਲਕਾਇਆ ਨਾਨਕ ਪ੍ਰਗਟ ਗੁਰਮ ਪ੍ਰਗਟ ਹੋਇਆ ਜਾਂ ਕੋ ਜੋਤਰੀ ਕਰਤਾਰ ਜੀ ਆਪੇ ਕਸਮ ਵਾਜਿਆ ਜੀ ਪਿੰਡ ਦੇ ਸਾਜਿਆ ਆਪਣੇ ਸੇਵੇ ਕੀ ਆਪ ਰੱਖੀ ਆ ਦੋਏ ਕਰਮ ਸਧਾਰ ਜੀ ਸਭ ਸੰਜਮਰੇ ਸਿਆਣਪਾ ਮੇਰਾ ਪ੍ਰਾਪ ਸਭ ਕੀ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਆ ਸਭ ਲੋਕ ਰਹਿ ਜਾ ਕਾਰ ਜੋ ਮੇਰਾ ਏ ਗੁਣਿਆ ਗੁਣਾ ਵਿਚਾਰਿਆ ਪ੍ਰਭ ਅੰਮ੍ਰਿਤ ਸਮਾਰਿਆ ਕੰਠ ਲਾ ਕੇ ਰੱਖਿਆ ਨੇ ਆਪ ਲਾਗਿਆ ਤਤੀ ਬਾਬ ਜੀ ਮੈਂ ਮਨ ਤਨ ਪ੍ਰਭੂ ਦੀ ਆਇਆ ਜੀ ਛੜਿਆ ਬਲ ਪਾਇਆ ਸਾਹਾ ਪਾਤਸ਼ਾਹ ਸ੍ਰੀ ਕਸਮ ਤੂੰ ਜਪ ਨਾਨਕ ਜੀਵਾ ਨਾਮ ਜੀਓ ਤੁਹਾਡੀ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਾਇਆ ਸਭ ਸਤ ਸੱਚ ਵਰਦਾ ਜਿਸ ਭਾਵੈ ਸਭ ਜਾਇ ਜੀਓ ਗੁਰਪ੍ਰਸਾਦੀ ਪਾਇਆ ਤੇ ਮਾਇਆ ਮੂੰਹ ਝੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਈ ਸਮਾਏ ਜੀਓ ਗੋਪੀਆਂ ਗਵਾ ਲਿਆ ਆਪੇ ਗੋਹੇ ਉਠਾ ਲਿਆ ਹੁਕਮੇ ਭਾਂਡੇ ਸਾਜਿਆ ਤੂੰ ਆਪੇ ਪਨ ਸਵਾਰ ਜੀਓ ਜਿਨ ਸਤਗੁਰ ਸੋਚ ਲਾਇਆ ਤਿੰਨ ਭਾਰਾ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜੀ ਤੇਰੀਆਂ ਸਰਦਾਸ ਦਾ ਬੜੀ ਆਈਆਂ ਮੈਂ ਰਾਧੇ ਬੜੀ ਆਈਆਂ ਮੰਗਿਆ ਦਾਨ ਦੇਵਣਾ ਕੋ ਨਾਨ ਸਤ ਸੰਭਾਲ ਜੀ ਸ਼ਲਾਗ ਮੱਲਾ ਪੰਜਵਾਂ ਪੈ ਪਾਏ ਮਨਾਈ ਸੋਈ ਜੀ ਸਤਿਗੁਰ ਪੁਰਖ ਮਿਲਾਇਆ ਤੇ ਜੇ ਡਿਵਣਾ ਕੋਈ ਜੇ ਰਹਾ ਗੁਸਾਈ ਮਹਿੰਡਾ ਇਟੜਾ ਅੰਬ ਅੰਬੇ ਤਾਓ ਮਿਠੜਾ ਭੈਣ ਭਾਈ ਸੋ ਸਜ ਨਾ ਤੁਰ ਜਿਹਾ ਨਾ ਹੀ ਖੋਏ ਜੀ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤਿਕਾਰ ਜਵਾਇਓ ਨਾਓ ਬੀਜਣ ਲੱਗਾ ਸਕਾਰ ਹਾਰ ਬੋਹਲ ਬਖਸ਼ਮੈ ਜੀ ਹੋ ਗੁਰਮਿਲ ਕਿਸ਼ ਵਿਛਾਣ ਦਾ ਦੂਜਾ ਕਾਗਜ਼ ਨਾ ਜਾਣਦਾ ਹਾਰ ਇੱਕ ਤੈ ਕਰ ਲਾਇ ਨੋ ਜਿਉਂ ਭਾਵਾ ਤੇ ਨਭਾਏ ਜੀ ਤੁਸੀਂ ਭੋਗੋ ਪੂੰਜੋ ਪਾਈਓ ਗੁਰ ਦੇ ਬਾਣ ਖੁਆਈ ਪਨਾਈਓ ਹੂਆ ਮਾਰ ਪਿੰਡ ਦਾ ਮਨਾ ਦੇ ਪਾਸ ਦੀ ਜੀ ਆਇਆ ਸਾਹਮਣੇ ਤੁਹਾਡੀਆ ਪੰਜ ਕਿਸਾਨ ਮੁੰਜਰੇ ਮੰਡੀਆ ਕੰਨ ਕੋਈ ਕੰਡ ਨਹੀਂ ਨਾਲ ਗੁੱਟਾ ਕੋਗਰਾ ਜੀ ਵਾਈ ਖੁਮਾ ਜਾਂਦਾ ਕਿਸਾਨ ਧੋਤੇ ਆਇਆ ਜੜਤੇ ਸਾਇਓ ਹੋ ਤੁਹਾਡੇ ਵਿੱਚੋਂ ਕੁਰਬਾਨ ਜੀਓ ਹਰੇਠਾ ਨੇ ਤਿਆ ਆਇਂਦਾ ਮੰਚ ਦੀ ਸੋਲ ਪਾਇਂਦਾ ਸਭੇ ਕਾ ਸਵਾਦਾਰ ਮਨ ਕੀ ਭੁੱਖ ਜੋ ਮੈਂ ਛੱਡਿਆ ਸਭੋ ਤੰਦੜਾ ਗੁਸਾਈ ਸੇ ਸੰਡਾਨੋ ਨਧਾਨ ਹਾਰ ਮੈਂ ਪੱਲੇ ਵਧਾ ਸਿੱਖ ਜੀਓ ਮੈਂ ਸੁਖੀ ਸੁੰਘ ਪਾਇਆ ਗੁਰੰਦਰ ਸਾਹਿਬ ਦੇ ਸਾਜਾ ਸਤਿਗੁਰੂ ਖਾ ਲਿਆ ਮਸਤਕ ਤਰਕੈ ਹੱਥ ਜੀਓ ਮੈਂ ਬਦੀ ਸੱਚ ਤਮਸਾਲ ਹੈ ਗੁਰਸਿੱਖਾਂ ਦਾ ਭਾਲ ਕਹਿ ਪੈਰ ਧੂਮਾਂ ਪੱਖਾਂ ਫੇਰਦਾ ਤਿਨ ਲਗਾ ਪੈ ਜੀਓ ਸੁਣਨ ਗੁੱਲਾਂ ਗੁਰ ਪੈ ਆਇਆ ਨਾਮਦਾਨ ਸੁਨਾਨ ਦ੍ਰਿੜਾ ਆਇਆ ਸਭ ਹੁਕਮ ਹੋਆ ਸਾਰਾ ਨਾਲ ਸੱਚੀ ਬੇੜੀ ਚਾੜ ਜੀਓ ਸਭ ਸਿਰ ਦਿਨ ਦਾ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਜਾ ਸਭ ਟੇਕੀ ਹੱਥ ਹੁੰਦਾ ਠੋਕ ਵਜਾ ਸਾ ਡਿੱਠੀ ਆ ਤੁਸੀਂ ਆਪੇ ਲੈਣ ਛਡਾਏ ਜੀਓ ਹੁਣ ਹੁਕਮ ਆਵੇ ਰਵਾਣ ਦਾ ਪੈ ਕੋਈ ਨਾ ਕਿਸੇ ਜਾਣ ਦਾ ਸੱਸ ਖਾਲੀ ਉੱਠਿਆ ਹਲ ਹੋਵੇ ਆ ਜੀਓ ਚਿਹਮ ਚਿਹਮ ਅੰਮ੍ਰਿਤ ਵਰਸ ਦਾ ਬੁਲਾਇਆ ਬੋਲੀ ਕਸਮ ਦਾ ਆਬੋ ਬਣ ਕੇ ਤੇ ਉਦੋਂ ਪਰੇ ਤੂੰ ਆਪੇ ਪਾਏ ਥਾਏ ਜੀਓ ਤੇਰੀਆਂ ਭੁੱਖ ਤਾਂ ਭੁਖਸਾ ਤੇਰੀਆਂ ਲੋਚਾ ਪੂਰਨ ਮੇਰੀਆਂ ਦੇਹ ਉਦਰ ਸੁਖਦਾ ਤਿਆ ਮੈਂ ਗੱਲ ਵਿਚਲੇ ਮਲਾਇਆ ਜੀਓ ਤੋਂ ਜੇ ਉੱਡਣਾ ਪਾਲਿਆ ਤੋਂ ਦੀਪ ਲੋਪੇ ਆਲਿਆ ਤੋਂ ਥਾਂ ਥਾਂ ਦਰਾਜ ਨਾਲ ਭੁਖਤਾ ਸਜ਼ਾਦਾਰ ਜੀਓ
ਗੁਰਸਾਈ ਦਾ ਪੈਨ ਬੜਾ ਮੈਂ ਗੁਰਬਿਲੋ ਜਦਮਾਰ ਦਾਸ ਆ ਸੋਈ ਸੀ ਕੱਟੀਆਂ ਦਾ ਬੈਠਾ ਵੇਖੇ ਆਪ ਜੀਓ ਵਾਹਤ ਵੰਜਨ ਨਮਕ ਪੇਰੀਆ ਮੱਲ ਦੇ ਨਦੇ ਪੇਰੀਆ ਨਦੇ ਪੰਜ ਵਾਣ ਮੈਂ ਗੁਰਥਾਪੀ ਦਿੱਤੀ ਕੰਢ ਜੀਓ ਸਭ ਇਕੱਠੇ ਹੋਏ ਆਇਆ ਕਾਜ ਆਸਨ ਵੱਡ ਵਟਾਇਆ ਗੁਰਮੁੱਲਾ ਲੈ ਗਏ ਮੈਨੂੰ ਚਲੇ ਮੁੜ ਗਵਾਏ ਜੀ ਉੱਚ ਵਰਨਾ ਚਿਹਨਾ ਬਾਹਰਾ ਹਰ ਦੇ ਸਹਿ ਹਾਜ਼ਰ ਜਹਰਾ ਸੁਣ ਸੁਣ ਤਜਾ ਤਿਆਂਦੇ ਤੇਰੇ ਭਗਤ ਗੁਣ ਦਾ ਜੀਓ ਮੈਂ ਜੁਗ ਜੰਜਾ ਦਜਿਆ ਸੇਵੜੀ ਗੁਰਮੁਖ ਕੱਟੀ ਮਿੰਡੀ ਜੇਵੜੀ ਹਾ ਬਹੁਤ ਜੰਜਨਾ ਨੱਚੋ ਨਾਨਕ ਉਸੜਦਾ ਪਾਲ ਜੀ ਕੂੰਕਾ ਸਰਬ ਸਾਚ ਡਗ ਮੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਿਆਰ ਰਹਿਣ ਕੇ ਮਜਾਰੇ ਮਿੱਤਰਾ ਹੂੰ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਮਜਾਰੇ ਮਿੱਤਰਾ ਕਸਮਤੀ ਅਰਦਾਸ ਖਸਮਤੀ ਅਰਦਾਸ ਵਕਾਣੇ ਉਰਤਨ ਲਾਗਾ ਨਾ ਮਰ

ਪਿਆ ਸਿੰਘ ਮਾਇਆ ਧੰਸ ਦਿੱਤਾ ਜੋ ਮਨਰਤਾ ਹੈ ਦੱਜ ਨੂੰ ਗਵਾਇਆ ਤਰਨ ਸਤੀ ਵਪਾਰ ਨਾ ਕੀਤੋ ਕਰੁਣਾ ਕੀਤੋ ਮਿਹਤ ਕਹੂੰ ਨਾਨਕ ਜੇ ਪ੍ਰਾਣੀ ਤੀਜਾ ਪਹਿਰਾ ਪ੍ਰਾਣੀ ਧਨ ਜੋਬਣ ਸੋਚਿਤ ਚੌਥੇ ਪੈਰ ਰਣ ਕੇ ਵਿਚਾਰੇ ਮਿੱਤਰਾ ਲਾਵੀ ਲੁਣਾ ਕੇ ਜਾਨਾ ਪਕੜ ਚਲਾਇਆ ਵਿਚਾਰੇ ਮਿੱਤਰਾ ਕਿਸਨਾ ਮਿਲਿਆ ਭੇਹ ਤੋ ਹੇ ਵਿੱਚ ਕਿਸਨਾ ਮਿਲਿਓ ਜਾਨਾ ਪਕੜ ਚਲਾਇਆ ਝੂਠਾ ਰੰਦਵਾ ਝੂਠਾ ਰੰਦਨ ਹੋਵਾ ਦੁਆ ਲੈ ਕਿਨ ਮੈਂ ਪਿਆ ਪਰਾਇਆ ਸਾਈ ਵਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਏ ਕਹੋ ਨਾਨਕ ਪ੍ਰਾਣੀ ਚੌਥੇ ਪੈਰ ਲਾਵੀ ਲੁਣਿਆ ਖੇਸ ਰਗ ਮੱਲਾ ਪਹਿਲਾ ਪਹਿਲੇ ਪਹਿਰ ਰਹਿਣ ਕੇ ਵਿਚਾਰਿਆ ਮਿੱਤਰਾ ਬਾਲਕ ਬੁੱਧਾ ਚੇਤ ਖੀਰ ਪਿਆ ਖਲਾ ਵਿਚਾਰਿਆ ਮਿੱਤਰਾ ਮਾਤ ਪਿਤਾ ਤੁਮ ਦੇਤ ਮਾਤ ਪਿਤਾ ਨੇ ਚੰਦ ਕੇ ਰਾ ਮਾਇਆ ਮੋਹ ਸੁਭਾ ਇਸ ਜੋਗੀ ਆਇਆ ਕਿਤ ਮਾਇਆ ਕਰਨੀ ਕਾਰ ਕਮਰਵਾਰ ਆਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢਾ ਜਦ ਹੇਤ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੂਟੇ ਕਾ ਹਰ ਚੇਤ ਦੂਜਾ ਪਹਿਰ ਰਹਿਣ ਕੇ ਆ ਮਿੱਤਰਾ ਭਰ ਜੋ ਬਣ ਮੈਂ ਮੱਤ ਹੋ ਗਿਆ ਅਨਸਕਾਂ ਵਿਆਹ ਪਿਆ ਵਿਚਾਰਿਆ ਮਿੱਤਰਾ ਮਤਲਬ ਨਾ ਹੋਣਾ ਚੇਤ ਆਰਾਮ ਨਾਮ ਕਣਤਰ ਨਾਹੀ ਹੋਰ ਜਾਣਾ ਰਸਕਸ ਮਿੱਠੇ ਗਿਆਨ ਤਨ ਗੁਣ ਸੰਜਮ ਨਾਹੀ ਜਨਮ ਲਉਂਗੇ ਝੂਠੇ ਤੀਰਥ ਵਰਤ ਸੋ ਸੰਜਮ ਨਾਹੀ ਕਰਮ ਤਨ ਨਹੀਂ ਪੂਜਾ ਨਾਨਕ ਪਾਏ ਭਗਤ ਅਨੁਸਾਰ ਦੂਜਾ ਵਿਆਹ ਪਿਆ ਦੂਜਾ ਤੀਜਾ ਪਹਿਰੇ ਰਣ ਕੇ ਆ ਮਿੱਤਰਾ ਹੰਸ ਸਾਰਾ ਹੰਸ ਲੁਤੜੇ ਆਏ ਜੋਬਣ ਕੱਟਿਆ ਜਰਵਾ ਜਿਣਾ ਹੁਣ ਜਾ ਰਿਹਾ ਮਿੱਤਰਾ ਆਪ ਕੱਟਿਆ ਦਿਨ ਜਾ ਅੰਤ ਕਲ ਪਿਤਾ ਸੀ ਅੰਤ ਜਾਣਾ ਮੁੜ ਚਲਾਇਆ ਸਭ ਕਿਸੇ ਆਪਣਾ ਘਰ ਘਰ ਰੱਖਿਆ ਖਿਲਵਾ ਪਿਆ ਪਰਾਇਆ ਬੁੱਧ ਸਾਜੀ ਗਈ ਸਿਆਣਪ ਕਰ ਆਪਣੇ ਵਿੱਚ ਥਾਏ ਕੌਮ ਨਾਨਕ ਪ੍ਰਾਣ ਤੀਜਾ ਪੈਰੇ ਪ੍ਰਾਚਤ ਲਾਏ ਚੌਥੇ ਪਹਿਰੇ ਰਣ ਕਰੇ ਮਿੱਤਰਾ ਬਿਦ ਪਿਆ ਤਨ ਖੀਣ ਅੱਖੀ ਆਂਦਾ ਦੀ ਸੀ ਵਿਚਾਰੇ ਮਿੱਤਰਾ ਕਨੀ ਸੁਣਨ ਵੈਣ ਅੱਖੀ ਅੰਧ ਜੀਵਸ ਨਾਹੀ ਰਹਿ ਪਰਾ ਕੋਤਾਣਾ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੈ ਮਨ ਵਿਖਿਆਵਣ ਜਾਣਾ ਖਾ ਘਾ ਖੜ ਪੱਕੀ ਕੂੜ ਭਜੈ ਬਿਨਸੈ ਆਏ ਚਲਿਆ ਕਿਆ ਮਾਣ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਵਿਛਾਣ ਉੜ ਕਿਆ ਤਿੰਨ ਸਾਹਿਬ ਵਿਚਾਰਿਆ ਮਿੱਤਰਾ ਜਾ ਜਰਵਾਣਾ ਕਾਨ ਇੱਕ ਰੱਤੀ ਗੁਣਾ ਸਮਾਣ ਆਉਣ ਜਾ ਰਹੇ ਮਿੱਤਰਾ ਗੁਣ ਕਰਸਨ ਬੰਨ ਗੁਣ ਸੰਜਾਵਾ ਛੁੱਟ ਨਾ ਖਾਵੈ ਨਾ ਤੇ ਜਮਣ ਮਰਨਾ ਕਾਲ ਜਾਲ ਜਾਂ ਜੋ ਸਕੈ ਭਾਏ ਭਗਤ ਵੈ ਤਰਨਾ ਪਾਤ ਰੇਤੀ ਜਾਵੈ ਸਦਾ ਸਮਾਵੈ ਸਗਲੇ ਦੁੱਖ ਮਿਟਾਵੈ ਕਹੋ ਨਾਨਕ ਪ੍ਰਾਣੀ ਝੂਠਾ ਸੱਚੇ ਦੇ ਪ੍ਰਭਾਵ ਸ਼੍ਰੀ ਰਗ ਮੱਲਾ ਚੌਥਾ ਪਹਿਲੇ ਪਹਿਰੇ ਰਣ ਕਿਉਂ ਜਾ ਰਹੇ ਮਿੱਤਰਾ ਹਰ ਪਾਇਆ ਉਦਰ ਮਜ ਹਾਰ ਹਾਰ ਤੇ ਆਵੇ ਹਰ ਉਚਰਾ ਬਣ ਜਾ ਰਹੇ ਮਿੱਤਰਾ ਹਰ ਹਰ ਨਾਮ ਸੰਭਾਰ ਹਰ ਹਰ ਨਾਮ ਜਪਿਆ ਦੇਹ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਂ ਥੀਵਿਆ ਜਿਸ ਕੀਮਤ ਚ ਪ੍ਰਾਣੀ ਕਰ ਖਿਰਦਾ ਗੁਰਮੰਗ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਜਪ ਜਪਿਆ ਕਿਰਪਾ ਤਾਰ ਹੋ ਦੂਜਾ ਪਹਿਰੇ ਆਣ ਕਿਆ ਮਿੱਤਰਾ ਗੁਰਮ੍ਰਮ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਜਪਿਆ ਕਿਰਪਾ ਤਾਰ ਦੂਜਾ ਪਹਿਰੇ ਆਣ ਕਿਆ ਮਿੱਤਰਾ ਮਨ ਲਾਗਾ ਦੂਜਾ ਪਾਏ ਮੇਰਾ ਮੇਰਾ ਕਰ ਪਾਲੇ ਵਿਚਾਰੇ ਮਿੱਤਰਾ ਲੈ ਮਤ ਕਿਦਾ ਗੱਲ ਆਏ ਲਾਵੈ ਮਾਤ ਪਿਤਾ ਸਦਾ ਗੱਲ ਛੇਤੀ ਮਨ ਜਾਣਿਆ ਘੱਟ ਗਵਾਏ ਜੋ ਦੇ ਵਿੱਚ ਨਾ ਜਾਣਿਆ ਮੂੜਾ ਦਿੱਥੇ ਕੁਲ ਬਿਠਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਤਿਆਵੈ ਮਨ ਲਿਵਲਾਏ ਕਹੋ ਨਾਨਕ ਤੀਜੈ ਪਹਿਰੇ ਪ੍ਰਾਣੀ ਦੇ ਸਿਕਾਲ ਨਾ ਕਮੂ ਖਾਏ ਤੀਜੈ ਪਹਿਰੇ ਆਣ ਕਿਆ ਰੇ ਮਿੱਤਰਾ ਮਨ ਲੱਗਾ ਜੰਜਾਲ ਧਨ ਜਿਤ ਵੈ ਧਨ ਸੰਜਮ ਜਾਰੇ ਮਿੱਤਰਾ ਹਰਨਾਮਾ ਹਰ ਨਾ ਸੰਭਾਲ ਹਰਨਾਮਾ ਹਾਰਾ ਕਦੇ ਨਾ ਸੰਭਾਲਿਆ ਜੇ ਹੋਵੇ ਅੰਤ ਕਾਈ ਧਨ ਸੰਪੈ ਮਾਇਆ ਝੂਠ ਅੰਤ ਛੋਟ ਗਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰਮੇਲੇ ਸਵਰਾ ਨਾਮ ਸੰਭਾਲ ਕਹੋ ਨਾਨਕ ਜੈ ਪਹਿਰੇ ਪ੍ਰਾਣੀ ਸਹਿਜਾਈ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕਿਉਂ ਜਾਣ ਮਿੱਤਰਾ ਹਰ ਚੱਲਣਾ ਵਿਹਲਾ ਆਉਂਦੀ ਹਰ ਸੇਵੋ ਪੂਰਾ ਸਗੋਰ ਹੋਣ ਜਾ ਰਹੇ ਮਿੱਤਰਾ ਸਾਹਿਬ ਚੱਲੀ ਰਹਿਣ ਵਿਹਾਂ ਦੀ ਹਰ ਸੇਵੋ ਖਿਨ ਖਿਨ ਢਿੱਲ ਮੂਲ ਨਾ ਕਰਿਓ ਜਿਤ ਸ਼ਸਤਰ ਜੁਗ ਜੁਗ ਹੋਵੋ ਹਰ ਸੇ ਤੀ ਸਤਮਾਨ ਰਲਿਆ ਜਨਮਨ ਦੁੱਖ ਹੋਵੋ ਹਾ ਗੁਰ ਸਤਿਗੁਰ ਸਵਾਮੀ ਭੀਤ ਨਾ ਜਾਣੋ ਜਿਤ ਮਿਥਾਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਬਲੇ ਰਹਿਣ ਭਗਤਾਂ ਦੀ ਸ਼ਲਾਕ ਮੱਲਾ ਪੰਜਾਂ ਪਹਿਲੇ ਪਹਿਰੇ ਆਣ ਕੇ ਆਏ ਮਿੱਤਰਾ ਤਰ ਪਾਇਤਾ ਉਹਦੇ ਰਹਿਮ ਆਏ ਦਸਵੀਂ ਮਾਣ ਕੀ ਆਪ ਜਾ ਰਹੇ ਮਿੱਤਰਾ ਕਲ ਮੁਹਲਤ ਕਰ ਗੁਮਾਇਆ ਮੁਹਲਤ ਕਰ ਦਿਨੀ ਕਰਮ ਕਮਾਣੀ ਜਾਸਾ ਲਿਤਰ ਪਾਇਆ ਮਾਤ ਪਿਤਾ ਪਾਸ਼ਦ ਬੰਤ ਬਹੁਤ ਨੇ ਪੀਤਰ ਪਤਨ ਜਾਇਆ ਕਰਮ ਸੋ ਕਰਮ ਕਰਾਇਆ ਪੇ ਜਿਸ ਵੰਸ਼ਾ ਜਦ ਇਸ ਵੰਸ਼ਾ ਜਦ ਕਿ ਨਾ ਹੀ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਧਰ ਪਾਇਤਾ ਉਹਦੇ ਰਮਾਏ ਦੂਜੇ ਪਹਿਰੇ ਆਣ ਜਾਣੇ ਕਿਵੇਂ ਮਿੱਤਰਾ ਪਰ ਜਵਾਨੀ ਦਾਰੀ ਦੇ ਬੁਰਾ ਪਲਣ ਪਛਾਣਿਆ ਮਿੱਤਰਾ ਮਨਤਾ ਮੇਵ ਬੁਰਾ ਪਲਣ ਪਛਾਣਿਆ ਪ੍ਰਾਣੀ ਆ ਗਿਆ ਬੁੱਧ ਖਦਾਰਾ ਪੂਰਾ ਸਤਿਗੁਰੂ ਕਵਨਾ ਸੇਵਿਆ ਸਿਰ ਠਾਂਡੇ ਜਮ ਜੰਦਾ ਰਾ ਧਰਮ ਰਾਏ ਜਾ ਪਕੜ ਬਬਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਤੁਜੈ ਪਹਿਰੇ ਪ੍ਰਾਣੀ ਧਾ ਭਰਜੋ ਭੰਡਾਰੀ ਦੇ ਤੁਜੈ ਪਹਿਰੇ ਆਣ ਕਿਆ ਮਿੱਤਰਾ ਬਿਕ ਸੰਚੈ ਅੰਧ ਗਿਆਨ ਪੁੱਤਰ ਕਲੱਤਰ ਮੋਹ ਲਪਟਿਆ ਜਾ ਰਹੇ ਮਿੱਤਰਾ ਅੰਤਰ ਲਿਆ ਰਜਮਾਨ ਅੰਤਰ ਲਿਆ ਲਵਾਣ ਸੁਰਾਣੀ ਸੋਭਰਾ ਜਿਤਨਾ ਜਾਵੈ ਸਾਧ ਸੰਗ ਨਾ ਕੀਆ ਬੋਜਨ ਦੀ ਗੁਪਾਵ ਹੈ ਅੱਜ ਹਰ ਵਿਸਾਰਿਆ ਸਵਾਮੀ ਇੱਕ ਨਿਮਕਨਾ ਮੁੱਲ ਗੋਪਿਆਨ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੇ ਬਿਕਸ ਕਹੋ ਨਾਨਕ ਪ੍ਰਾਣ ਤੀਜੇ ਪਹਿਰੇ ਬਿਖ ਸੰਚੀ ਅਦ ਗਿਆਨ ਚੌਥੇ ਪਹਿਰੇ ਰਣ ਕਿਆ ਜਾਰੇ ਮਿੱਤਰਾ ਦੀ ਨੜਿਆ ਸੋਏ ਗੁਰਮੁਖ ਨਾ ਸੰਭਾਲ ਤੂੰ ਜਾਰੇ ਮਿੱਤਰਾ ਤੇਰੇ ਦਰਗਾਹ ਬੈਲੀ ਹੋਏ ਗੁਰਮੁਖ ਨਾ ਸੰਭਾਲ ਪ੍ਰਾਣੀ
अंत

होय सखाई ए मुंबई ते संगना चल्या झूठी बीत लगाई सगली जान गुजरी दिहारी श्री सतगुर चरण होय को नानक प्राण चौथे पैरे दिन नेड़ी आया सोए लिखिया मजारिया लिखिया गोविंद का मजारे मित्रावट लिखमणा साथ एक रत्ती बिलमना देवनी मजारे मित्रावट तकड़े पाए हाथ लिखिया चलाया मानु सदा सवेले जिनी पूरा सतगुरु सेविया सदर गया सदा सवेले कर्म धरती श्री जुग अंतर जो वैसो खात कहो नानक भगत सो दरबारे मन सुधा पवात श्रग महला चौथा कर दूजा चौंत एक ओंकार सतगुर प्रसाद मोहंदे जानी पीड़ा क्यों कार हर दर्शन भिखै हर कृपा अपार अपनी कृपा करे गुरमुख सौड़ा कम सिखै सौड़ा कम सिखै गुरमुख हर हसदा त्याय सया विश्व पिता सुहेली हर दर गैबान लाई लिखिया धर्मराय की बाकी जा पर नाम भिखै मोहंदे जानी पीड़िया गुरमुख हर दर्शन दे कै व्याह मेरे बौला गुरमुख ये पाया ज्ञान दिला कटिया गुर ज्ञान चंड बुलाया बलिया गुरु ज्ञाना दे रबिन सिहार तरतम दात लादा मैं रोगिया दुख लादा रप आप गुरमुख दा काल मूर्त पर पाया नसी ना कदम न जाया ਵਿਆਹ ਮੇ ਬਾਬਲਾ ਗੁਰਮੁਖੀ ਰ ਪਾਇਆ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮੇਰੇ ਜਨ ਸੁਣਦੀ ਬੇਵਿਕੜਾ ਹਰ ਜਪ ਸੁਹੇਲੀ ਵਿੱਚ ਸੌੜਾ ਕਰੀ ਸੁਣਦੀ ਸੌੜਾ ਚ ਕਰੀ ਸੁਣਦੀ ਜਿਹਨੇ ਗੁਰਮ ਬੇਵਿਕੜਾ ਨਾ ਸੰਭਾਲਿਆ ਸਾਫ ਸਫਲਿਓ ਜਨਮਤ ਨਾ ਕਾ ਜਿਨਾ ਹਾਰ ਸਫਲਿਓ ਸਫਲ ਸਫਲਿਓ ਜਨਮਤ ਨਾ ਕਾ ਸਭ ਸਫਲਿਓ ਜਨਮਤ ਨਾ ਦਾ ਗੁਰਮੁਖ ਜਿਨਾ ਮਨ ਜਿਨ ਪਾਸਾ ਢਾਲਿਆ ਹਰ ਸਜਨਾ ਮਿਲਕਾਰ ਜਿਸ ਹੋਇਆ ਪਰ ਪਾਇਆ ਪੁਰਗਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਸੰਚ ਸੁਣਦੀ ਹਰ ਭਾ ਮੇਰੇ ਬਾਬਲਾ ਹਰ ਦੇਵ ਦਾਨ ਮਹਦਾਜ ਹਰ ਕੱਪੜੋ ਹਰ ਸੁਭਾ ਦੇਵ ਜਸਵਰਾ ਮੇਰਾ ਕਾਜ ਹਰ ਹਰ ਭਗਤੀ ਕਾ ਸੋਹਿਲਾ ਗੁਰਮੁਖ ਸਤਗੁਰ ਗੁਰ ਸਤਗੁਰ ਨਾਮ ਦਾਨ ਦਵਾਇਆ ਖੰਡ ਪ੍ਰਬੰਡ ਹਰ ਸੋਭਾ ਹੋਈ ਦਾਨ ਰਲ ਲਾਇਆ ਹੋਰ ਮਨਮੁਖ ਦਾਜ ਰੱਖ ਦਿਖਾ ਲੈ ਸੋ ਕੂੜ ਅੰਕਾਰ ਕਰ ਬਾਜੂ ਹਰ ਭਾ ਮੇਰੇ ਬਾਬਲਾ ਹਰ ਦੇਵ ਦਾਨ ਮਹਦਾਜ ਹਰ ਰਾਮ ਰਾਮ ਮੇਰੇ ਬਾਬਲਾ ਪੇਰ ਮਿਲ ਧਨ ਵੇਲ ਵਧੰਦੀ ਆ ਜੁਗ ਹੈ ਜੁਗ ਜੁਗ ਜੁਗ ਹੈ ਜੁਗ ਹੋ ਸਦ ਪੀੜੀ ਗੁਰੂ ਚਲਾਂ ਦੀ ਜੁਗ ਜੁਗ ਪੀੜੀ ਚਲਾ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨਾ ਕਵੀ ਬਿਨਸਾ ਜਾਵੈ ਨਿਤ ਦੇਵੈ ਚੜਾ ਸਵਾਇਆ ਨਨ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੰਬੰਧੀ ਹਰ ਰਾਮ ਰਾਮ ਮੇ ਬਾਬਲਾ ਫਿਰ ਮਿਲ ਤਨ ਵੇਲ ਬਦੰਦੀ ਸ਼ਲਾਗ ਮਹਲਾ ਪੰਜਵਾਂ ਛੰਦ ਏਕੋ ਕਾ ਸਤਿਗੁਰ ਸਾਰ ਮਨ ਪਿਆਰਿਆ ਜੀਓ ਮਿੱਤਰਾ ਗੁਰਮੁਖ ਨਾਮ ਸੰਭਾਲੇ ਮਨ ਪਿਆਰਾ ਜੀ ਮਿੱਤਰਾ ਹਰਨ ਬੈਤੇ ਰਹਿ ਨਾਲੇ ਹੰਗ ਸਾਈ ਹਰ ਨਾਮ ਸਕਾਈ ਬਿੱਤਾ ਕੋਈ ਨਾ ਜਾਏ ਮਨ ਜਿੰਦੇ ਸਹੀ ਪਲ ਪਾਵੈ ਚੰਨ ਕਮਲ ਚਲਾਹੇ ਜਲ ਤਲ ਪੂਰਿਆ ਬਣਵਾਰੀ ਘੱਟ ਘੰਟ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਾ ਜੀ ਮਿੱਤਰਾ ਹਾਰ ਬਿਨ ਝੁੜ ਬਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਕੇ ਸਾਗ ਸੰਸਾਰ ਚੰਨ ਕਮਲ ਘਰ ਬੋਧ ਕਰਤੇ ਸਾ ਸਾਧੂ ਗੁਣਾ ਵਿਆਪੈ ਗੁਰਪੁਰਾ ਭੇਟੇ ਵਿਭਾਗੀ ਹਟ ਬਰਾਬਰਾ ਜਾ ਪਿਆ ਜਗਾਤ ਸੇਵਕ ਸਵਾਮੀ ਭਗਤਾਂ ਦਾ ਮੰਦਾਰੇ ਨਾਲ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਛੁੱਟ ਵਿਸਾਰੇ ਮਨ ਪਿਆਰਾ ਜੀਓ ਮਿੱਤਰਾ ਹਾਲਾ ਦੇਖੇ ਸਬਲੀ ਮਨ ਪਿਆਰਾ ਜੀਓ ਮਿੱਤਰਾ ਹਰਦਾਰ ਨਿਚਲ ਮਲੀ ਹਰਦਾਰ ਸੇਵੇ ਵਾਲਾ ਨਿਚਲਿਆ ਸੁਣ ਪਾਇਆ ਤਾਂ ਜਨਮਣਾ ਮਰਨਾਵਣ ਜਾਣਾ ਸੰਸਦ ਗੁਮਟਾਇਆ ਚਤੁਰ ਗੁਪਤ ਕਾਕਾ ਦਫਾਰਿਆ ਜਮਦੂਤਾਂ ਕਛਣਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹੱਦ ਦੇਖੇ ਸਵਲੀ ਮਨ ਪਿਆਰਾ ਜੀਓ ਮਿੱਤਰਾ ਕਰ ਸੰਦਾ ਨਵਾਸੋ ਮਨ ਪਿਆਰਾ ਜੀਓ ਮਿੱਤਰਾ ਹਰ ਨਾਮ ਜੋ ਪ੍ਰਗਾਸੋ ਸਿਮਰ ਸੁਆਮੀ ਸੁਖੈ ਗਾਮੀ ਚਾ ਸਗਲੀ ਪੁਨੀਆਂ ਸਰਬਕਮਾਏ ਸਜੰਗ ਪਾਏ ਹਰ ਮਿਲੇ ਚਰੀ ਵਿਛੁਨੀਆਂ ਅੰਤਰ ਬਾਹਰ ਸਰਬਤ ਰਵਿਆ ਮਨ ਬੁੱਚਿਆ ਵਸਿਆ ਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰ ਜਿਉ ਮਿੱਤਰਾ ਹਰ ਪ੍ਰੇਮ ਭਗਤ ਮਾਲੀਨਾ ਮਨ ਪਿਆਰ ਜਿਉ ਮਿੱਤਰਾ ਹਰ ਜਲ ਮਿਲ ਜਿਵੇਂ ਮੀਨਾ ਹਰ ਪੀਆ ਕਾਨੇ ਅਮਰਤ ਬਾਣੀ ਸਰ ਸੁਖਾ ਮਨ ਬੁੱਠੇ ਸ੍ਰੀ ਤਰ ਮੰਗਲ ਗਾਏ ਛਪੁਨੀ ਸਤਿਗੁਰ ਉੱਠੇ ਲੜਦੀ ਨੇ ਲਾਏ ਨਾਉਣ ਦਬਾਏ ਨਾਉ ਸਰਬ ਟਾਕਰ ਦੀ ਨਾਨਕ ਸਿੱਖ ਤਨ ਸਮਝਾਈ ਹਰ ਪ੍ਰੇਮ ਭਗਤ ਮਾਲੀਨਾ ਸ਼੍ਰੀ ਰਾ ਕਿਸ਼ਨ ਮਾਲਾ ਪੰਜਵਾਏ ਕੋ ਕਾਸਰ ਸਾਹ ਰੱਖਣਾ ਹੱਟ ਮਜਾਉ ਮਾਂ ਪ੍ਰੀ ਬਸੇ ਕੁਦਤਾਰ ਸੰਸਨਾਏ ਲੱਭਣੇ ਨਾਨਕ ਪੁਰਾਣਾ ਦਾਰ ਸੰਤ ਚਰਨ ਕਮਲ ਸੁਪ੍ਰੀਤ ਰੀਤ ਸੰਤਨ ਮਨ ਆਵੇ ਜੀ ਉਦਿਤਿਆ ਪੋ ਬਰੀ ਤਾਂ ਨੀ ਦਾਸਾਂ ਨੇ ਭਾਵੇ ਜੀ ਉਦਾਸਾਂ ਨੇ ਭਾਵੇ ਮੰਦਰ ਸਾਵੇ ਇੱਕ ਅੰਤਿਜ ਕਿਉਂ ਕਰੈ ਨਾਮ ਬਿਹੁਣਾ ਤਨ ਮਨ ਹੀਨਾ ਜਲ ਬਿਨ ਮਛਲੀ ਜੁੰਮ ਲੈ ਮੇਰੇ ਪਿਆ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗ ਮੈਂ ਗਾਵੇ ਨਾਨਕ ਕੇ ਸਵਾਮੀ ਧਾਰਨ ਕੋ ਮਨ ਤਨ ਅੰਕ ਸੁਭਾਵੇ ਡਾਂਕਣਾ ਸੁਹੰਦੜੋ ਹਬ ਠਾਏ ਕੋਈ ਨਾ ਦਿਸਾ ਡੁਜੜੋ ਖੁੱਲੇ ਕਪਾੜ ਨਾਨਕ ਸਤਿਗੁਰ ਭੇਟਦੇ ਸੰਤ ਤੇਰੇ ਬਚਨਾਂ ਨੂੰ ਪਾਰ ਸੰਤਨ ਆਧਾਰ ਬਾਣੀ ਵਿਚਾਰੀ ਹੈ ਜੀ ਉਸ ਮਿਤਲਾ ਸਾਸ ਰਾਸ ਪੂਰਨ ਵਿਸਿਆਸ ਕਿਉਂ ਮਨ ਵਸਾਰੀਆ ਜੀ ਉਪਨ ਵਸਾਰੀਆ ਸਿੰਘ ਨਿਟਾਰੀ ਹੈ ਗੁਣ ਪ੍ਰਾਣ ਮਾਰੀ ਮਨ ਮੰਚ ਫਲ ਦੇ ਕੇ ਸਵਾਮੀ ਜੀ ਕੀ ਪਿਤਾ ਸਾਰੇ ਰੰਗ ਰਾਤੇ ਸਭ ਕੇ ਸਾਥ ਕੇ ਜਪ ਜੀਵ ਜਨ ਹਾਰੀ ਹੈ ਨਾਨਕੀ ਬੇਨੰਤੀ ਪ੍ਰਭ ਹੈ
ਕਿਰਪਾ ਕਰ ਭੋਜਲ ਦਾਰੀਆ ਡੱਕਣਾ ਢੂੜੀ ਮੰਜਨ ਸਾਧਕੇ ਸਾਈ ਜੀ ਕੇ ਭਾਲ ਲੱਭੇ ਲੱਭੇ ਥੋਕੜੇ ਨਾਲ ਘਰ ਤੁਹਾਨੂੰ ਪਾਤਸ਼ਾਹ ਸੁਹੰਦਰ ਸੁਆਮੀ ਧਾਮ ਭਗਤ ਹੈ ਵਿਸ਼ਰਾਮ ਮਸਲਾ ਜੀ ਦੀ ਆ ਮਨ ਤਨੇ ਗੁਲਤਾਨ ਸਿੰਘ ਪ੍ਰਭ ਨਾਮ ਆਪਤੇ ਜੀ ਅੰਮ੍ਰਿਤਸਰ ਵੀ ਸਲਾਹ ਤੇ ਤੀਕ ਤੇ ਵੇਖਿਆ ਹੈ ਬਨ ਫਿਕਾ ਜਾਣਿਆ ਭੇਖੇ ਭਲ ਗੁਣ ਪ੍ਰਾਪੇ ਸਾਧ ਸੰਗ ਮਾਨਿਆ ਸਭ ਸੁਖ ਆਨੰਦ ਘਾਣ ਪਿਆਰੇ ਹਰ ਰਤਨ ਮਨ ਮਣਤੰਤਰ ਸੀ ਤੇ ਇੱਕ ਤਿਲ ਨੇ ਵਿਸਲਾ ਪ੍ਰਾਣਾ ਧਾਰਾ ਜਪ ਜਾ ਗੁਨਾਨ ਦੀ ਤੇ ਡਕਣਾ ਜੋ ਤੋਂ ਕਿਨੇ ਆਪਣੇ ਦਿਮਾਗ ਮਿਲੇ ਹੋਏ ਆਪੇ ਆਪ ਮੋਹਿਨਾ ਜਸ ਨਾਨਕ ਆਪਸ ਨੇ ਹੋਈ ਸ਼ੰਤ ਪ੍ਰਿੰਟ ਗੌਰੀ ਪਾਈ ਰਜਾਈ ਗੋਬਿੰਦ ਮਨ ਮੋਇਆ ਜੀ ਉਹ ਸੰਤਨ ਕੈ ਪ੍ਰਸਾਦ ਅਕਾਲ ਕੰਠੇ ਲੱਗ ਸੋਇਆ ਜੀ ਉਹ ਹਰ ਕੰਠ ਲੱਗ ਸੋਇਆ ਦੁੱਖ ਸਭ ਮੋਇਆ ਭਗਤ ਲੱਖਣ ਅੰਕਾਰ ਵਸ ਭਏ ਮਨ ਸਦ ਸੁਖ ਉੱਠੇ ਗੁੰਦ ਉੱਠੇ ਜਨਮ ਨਾਮ ਸਾਹਿਬ ਹੋ ਮਿਟ ਗਏ ਸਗੀ ਮੰਗਲੋ ਗਾਇਆ ਇਸ ਵਜਾਇਆ ਗੋੜ ਨਾਮ ਆਇਆ ਹੋਇਆ ਕਰ ਗਾਲੀ ਨੇ ਨਾਨਕ ਪ੍ਰਾ ਪਿਆਰ ਹੀ ਸੰਸਾਰ ਸਾਗਰ ਨਹੀਂ ਹੋਇਆ ਡੱਕਣਾ ਸਾਈ ਨਵਾਂ ਬੋਲ ਕਿ ਬਿਨਾਂ ਕੋਈ ਜਾਣ ਦੋ ਜਿਨਾ ਭਗਵਤ ਫਾਇਸੇ ਦਾਨ ਕਾਰਨ ਮਾਣ ਦੋ ਸ਼ੰਤ ਕਹਿਤੇ ਪਵਿੱਤਰ ਸੁਣ ਤੇ ਸਾਹਿਬ ਤਾਂ ਲਿਖਦੀ ਕੁਲਤਾਰਿਆ ਜੀ ਉਹ ਜਿਨ ਕੋ ਸਾਧੂ ਸੰਗ ਨਾਮ ਹਰ ਅੰਗ ਤਿੰਨ ਬ੍ਰਹਮ ਵਿਚਾਰਿਆ ਜੀ ਉਹ ਬ੍ਰਹਮ ਵਿਚਾਰ ਜਨ ਸਵਾਰਿਆ ਪੂਰਨ ਕਿਰਪਾ ਪ੍ਰਾਪਤ ਕਰੀ ਕਹਿ ਗਾਲੀ ਨੇ ਹਰ ਸੋ ਦੀ ਨਹੀਂ ਜੋ ਨਾ ਥਾਵੇ ਨਾ ਮਰੀ ਸਤਿਗੁਰ ਦਿਆਲ ਕਿਰਪਾਲ ਭਿੜਤ ਹਰੇ ਰਾਮਗੁਰੂ ਦੋ ਮਾਰਿਆ ਕਰਨ ਦਾ ਅਖਤ ਸਵਾਮੀ ਲੈ ਕੇ ਜਾਏ ਨਾਨਕ ਵਾਰਿਆ ਸ਼੍ਰੀ ਜਾਗਮਾ ਲਾਭ ਜਮਾਉਣ ਜਾ ਰਿਹਾ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਤੁਮ ਨਾਮ ਹੈ ਜਿਨ ਸਹਿ ਸੋ ਕੋਏ ਹਰ ਜੀਵ ਸੇਵਾਲ ਦਾ ਘੜ ਘੜ ਰਸਿਆ ਸੋਏ ਸੋ ਹਾਰ ਸਦਾ ਧਿਆਈ ਹੈ ਤਸਮੇ ਨਾ ਕੋਏ ਜੋ ਮੂਹ ਮਹਾਜਤ ਲਾਇਨ ਦੇ ਸੇ ਛੋੜ ਚਲੇ ਦੁੱਖ ਰੋਏ ਜਨ ਨਾਨਕ ਨਾਉਂਦੀ ਆਇਆ ਹਾਰ ਅੰਸਕਾਈ ਹੋਈ ਮੈਂ ਹਾਰ ਬਿਨ ਔਰ ਨਾ ਕੋਏ ਹਾਰ ਗੁਰ ਸੁਣਾਈ ਪਿਆ ਬਣ ਜਾ ਰਿਹਾ ਮਿੱਤਰ ਆਵੜ ਭਾਗਲ ਪ੍ਰਾਪਤ ਹੋਏ ਰਹਾਓ ਸੰਤ ਜਨਾਮ ਭਾਈਆਂ ਕਿੰਨਾ ਪਾਇਆ ਨਾ ਆਓ ਵਿੱਚ ਹੋ ਮੈਂ ਤੁਹਾਨੂੰ ਨਾਉਂ ਦੇ ਜੋ ਪੇਸਵਾ ਪੁੱਤ ਨੇ ਆਓ ਪਿਤਾ ਜਾਤਨਾ ਹੋਈ ਆ ਗੁੱਤ ਠੱਕਰੇ ਵਜਾਓ ਵੜ ਭਾਗੀ ਗੁਰਪਾਇਆ ਹਰ ਨਿਸ ਲੱਗਾ ਭਾਓ ਜਨਾਂ ਨੂੰ ਬ੍ਰਹਮ ਵਿਚਾਣਿਆ ਹਰ ਕੀਰਤਨ ਗਵਾਓ ਮਨ ਹਰ ਲੱਗਾ ਚਾਹੋ ਗੁਰਪੁਰੇ ਉਪਨਾਮ ਲੜਾਇਆ ਹਰ ਮਿਲਿਆ ਪ੍ਰਭ ਹਰ ਪ੍ਰਭ ਨਾਮ ਰਾਹੋ ਲਾ ਜਬ ਲਗ ਜਿਉ ਬੁਣ ਸਾਹਸ ਹੈ ਤਬ ਲਗ ਨਾਮ ਨਾਮ ਧਿਆਏ ਚਲਦਿਆਂ ਨਾਲਾ ਚਲ ਸੀ ਅਰੰਤੇ ਲੈ ਜੜਾਏ ਹੋ ਬੁਲਿਆ ਤਨ ਕਹੋ ਜਿਨ ਹਰ ਮਨ ਉਠਾਇਆ ਹੈ ਜਿੰਨੀ ਹਰ ਹਰਾਂ ਚਿੱਤ ਸਿਰਦਗੇ ਵਿਜਦਾਏ ਧਰਮਸਤਕ ਹਰ ਪ੍ਰਭ ਲਿਖਿਆ ਜਨਾਂ ਦੇ ਨਾਮ ਤੇ ਆਏ ਮਨ ਹਰਾ ਪ੍ਰੀਤ ਲਗਾਏ ਉੜਭਾਗੀ ਗੁਰ ਪਾਇਆ ਗੁਰ ਸਬਦੀ ਵੀ ਪਾਰ ਲੰਘਾਏ ਹਾਰ ਆਪੇ ਆਪ ਪਾਇਦਾ ਹਾਰ ਆਪੇ ਦੇ ਆਪੇ ਪਰਮ ਬਲਾਂਦਾ ਹਰ ਆਪੇ ਮਤ ਆਪੇ ਮਤੇ ਗੁਰਮੁਖ ਅਮਰ ਵਿਗਾਸ ਹੈ ਸੇ ਵਿਰਲੇ ਗਈ ਕੇ ਹੋ ਬੁਲਿਆ ਤਨ ਕਹੋ ਜਿਨ ਹਰ ਪਾਇਆ ਗੁਰਮਤੇ ਜਨਾਂ ਕਮਲ ਵਿਗਾਸ ਆ ਮਨ ਹਾਰ ਹਰ ਉਠਾਏ ਮਨ ਹਰ ਹਰ ਜਪਣ ਕਰੇ ਹਾਰ ਗੁਰਸੁਣਾਈ ਭਜਪੋ ਜਦੋਂ ਸਭ ਕਲਪ ਦੁੱਖ ਪ੍ਰਹਰੇ ਰਹਾਓ ਘੱਟ ਘੱਟ ਮੇਰਾ ਮਨ ਵਸੈ ਕਿਉਂ ਭਾਈ ਅਗਦ ਭਤ ਗੁਰਪੂਰਾ ਸੁਖ ਭੇਟੀ ਹਾਰਿਆ ਏ ਮਿਲੈ ਵਸੈ ਮਨ ਚਿਤ ਜਨਾਂ ਦੇ ਨਾਮ ਧਿਆਇਆ ਰੰਗ ਰਾਹ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਪਾ ਜਾਣਿਆ ਸਭ ਹਰ ਪ੍ਰਭ ਤਿਰਤ ਭਤ ਰਹਾਓ ਜਿਨ ਕੋ ਪੁਰਬ ਲਿਖਿਆ ਸਿਆਇ ਮਿਲੇ ਗੁਰਪਾਸ ਉਹ ਸੇਵਕ ਭੈ ਮਿਣਜਾਰੇ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧੰਨ ਧਨ ਵਣ ਜੋ ਵਪਾਰੀਆ ਜਿਨ ਵਕਰ ਲਦੜਾ ਰਾਸ ਗੁਰਮੁਖਾਂ ਦਰ ਮੁੱਖ ਉਜਲੇ ਸਿਆਇ ਮਿਲੇ ਹਰ ਪਾਸ ਜਨ ਨਾਨਕ ਗੁਰ ਨੀ ਪਾਇਆ ਜਿੰਨਾ ਆਪ ਉਟਾ ਗੁਣਦਾਸ ਹਰ ਧਿਆਉ ਸਾ ਗਿਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾਰਾ ਰਾਸ ਰਹਾਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਿਆਗ ਕੀ ਵਾਰ ਮਹੱਲਾ ਚੌਥਾ ਸੋਕਾਂ ਨਾਲ ਸੋਕ ਮਹੱਲਾ ਤੀਜਾ ਰਾਗਾ ਵਿੱਚ ਰਾਗ ਹੈ ਜੀ ਸੱਚਾ ਜੈ ਸੱਚ ਧਰੇ ਪਿਆਰ ਸਦਾ ਹਾਰ ਸੱਚ ਮਨ ਸਹਿ ਨਿਚਲ ਮਤ ਆਭਾਰ ਰਤਨ ਮੁੜਕ ਪਾਇਆ ਗੁਰਖਤ ਵਿਚਾਰ ਜੀਵਾ ਸੱਚੀ ਮਨ ਸੱਚਾ ਸੱਚਾ ਸ੍ਰੀ ਆਕਾਰ ਨਾਨ ਸੱਚਾ ਸਤਿਗੁਰ ਸੇਵੀਆ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਾ ਸਭ ਘਾਤ ਹੈ ਜਬ ਲਾਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਨਾ ਹੋਏ ਸਹਿ ਦੇਖੈ ਬਨਪੀਤ ਨਾ ਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਾਰ ਇੱਕੋ ਕਰਤਾ ਇੱਕੋ ਦੀਵਾਨ ਹਾਰ ਇੱਕ ਸਹਿ ਦਹ ਅਮਰ ਇੱਕੋ ਹਾਲ ਚੇਤੇ ਧਾਰੇ ਹਰ ਦਸਣਿਆ ਕੋਈ ਨਾ ਹੈ ਜੇ ਡਰ ਡਰ ਡਰ ਭਰਮ ਪਾਓ ਦੂਰ ਕਰ ਹਰ ਸਹਿ ਲਾਇ ਜੇ ਤੁਦ ਰੱਖੈ ਬਾਹਰ ਘਰ ਹਰ ਜਿਸਨੂੰ ਹੋਏ ਦਿਆਲ ਹੋ ਸੋ ਹਰ ਜਪ ਪਹੋ ਬਿਰਮਦਾਸ ਲੋਕ ਮਹੱਲਾ ਪਹਿਲਾ ਤੇ ਸਾਸਨ ਦੀ ਆਗਾ ਚਲਾ ਤਿਸ ਨਾਲ ਇੱਕ ਜਨ ਦੇ ਨਾਲ ਲਹਿਣੇ ਕਿ ਕਿਆ ਦੇ ਉਠਾਲ ਮਹੱਲਾ ਪਹਿਲਾ ਸਦਿਕ ਸੋਈ ਸਾਧਕਾ ਸਬਰ ਦੋ ਸਮ ਸੋਤੋ ਸਾਹਿਬ ਬਲਾਇਕਾ ਦਰ ਪੂਰੇ ਪਾਏ ਸਾਹ ਤਾਓ ਨਹੀਂ ਕਾਇਕਾ ਪੌੜੀ
ਆਪੇ ਆਪੇ ਤੂੰ ਪਾਏ ਖਿਆਪ ਕਰ ਲਾਈ ਤੂੰ ਆਪੇ ਵੇਖ ਵਿਖਸਤਾ ਆਪਣੀ ਬੜੀ ਆਈ ਹੱਥੋਂ ਤੋਂ ਬਾਹਰ ਕਿਸੇ ਨਹੀਂ ਤੂੰ ਚੱਸ ਆਹੀ ਤੂੰ ਆਪੇ ਆ ਵਰਦਾਸ ਬਣੀ ਥਾਂ ਹੀ ਹੱਥ ਦੱਸਿਆ ਉਹ ਸਾਂਝ ਨੂੰ ਜਲੇ ਛਾਈ ਸ਼ਲੋਕ ਮੱਲਾ ਪਹਿਲਾ ਪਕੜ ਜਾਤੀ ਪਕੜ ਨਾ ਉਹ ਫਬਣਾ ਹਾਂ ਜੀਆਂ ਕਾ ਇੱਕਾ ਚਾਹੋ ਆਪੋ ਜੇ ਕੋ ਭਲਾ ਕਹਾ ਨਾਨਕ ਤਾਂ ਆਪ ਜਾ ਪੈ ਜਾਂ ਪਤ ਲੇਖਾ ਪਾਏ ਮਹਲਾ ਦੂਜਾ ਜਿਸ ਪਿਆਰ ਸੋਨੇ ਉੱਤੇ ਜਾਗੈ ਮਚਲੀ ਆ ਤੇ ਜਿਨ ਸੰਸਾਰ ਤਾਂ ਕਹਿ ਭਾਸ਼ਾ ਜੀਵ ਨਾ ਪੌੜੀ ਤੁਸੀਂ ਆਪੇ ਤਾਂ ਦਿਸਾ ਜੀਆ ਚੰਦ ਸੋ ਜਦੀ ਵੇ ਦਸ ਚਾਰ ਉੱਠ ਸਾ ਜਿਆ ਵਪਾਰ ਕਰੀ ਵੇ ਇੱਕ ਨਾਨੂੰ ਹਰ ਲਾਭ ਦੇ ਜੋ ਗੁਰਮੁਖੀ ਵੇ ਤਿੰਨ ਜਮਕਾਲਾਂ ਵਿਆਪੀ ਜਿਨ ਸਾਚੇ ਅੰਮ੍ਰਿਤ ਪੀਵੇ ਹੋਏ ਆਹ ਛੋਟੇ ਪਰਿਵਾਰ ਸਿਓ ਤੈਨੂੰ ਪਿਛਾ ਸਾਹਿਬ ਜਗਤ ਦੀ ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋ ਹੋਏ ਬਖਤ ਵਿਚਾਰੇ ਸੋ ਬੰਦਾ ਹੋ ਹੋਏ ਕੁਦਰਤ ਹੈ ਕੀਮਤ ਨਹੀਂ ਪਾਈ ਜਾਂ ਕੀਮਤ ਪਾਏ ਤਾਂ ਕਹਿੰਦੇ ਜਾ ਇਸ ਰਸਿਤ ਕਰੇ ਵਿਚਾਰ ਬਿਨ ਬੁਝੇ ਕੈਸੇ ਪਾਵੈ ਪਾਰ ਛੇਦੀ ਕਾਸ਼ ਦਾ ਮਨ ਕਰ ਬਖਸੂਦ ਜੇ ਧਿਰ ਦੇਖਾਂ ਤੇ ਧਿਰ ਮਜੂਦ ਮਹਲਾ ਤੀਜਾ ਗੁਰਸਬਾ ਆਯੂ ਨਾ ਪਾਈਐ ਨਾ ਨਿੜ ਨਾ ਦੂਰ ਨਾ ਸਤਿਗੁਰੂ ਤਾਂ ਮਿਲੈ ਜਾਮ ਰਹਿ ਦੂਰ ਪੌੜੀ ਸਪਤ ਦੀਪ ਸਪਤ ਸਾਗਰ ਨਵਖੰਡ ਚਾਰ ਵੇਦ ਦਸ ਅਸ਼ਟ ਪ੍ਰਾਣਾ ਹਰ ਸਪਣਾ ਵਿਸ਼ਨੂੰ ਵਰਦਾ ਹਰ ਸਪਣਾ ਪਾਣਾ ਸਤ ਜੈ ਤੇ ਆਵੇ ਜੀ ਜੰਤ ਸਾਰੰਗ ਪਾਣਾ ਜੋ ਗੁਰਮੁਖਾਰਾ ਰਾਸ ਦੇ ਤਿਨੋ ਕੁਰਬਾਣਾ ਸਾਵੇ ਆਪਿਆ ਵਰਦਾ ਕਰ ਚੋੜਣਾ ਸਲੋਕ ਮਹਲਾ ਤੀਜਾ ਕਲੋ ਮਸਾਜਣੀ ਜਸ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋਤ ਛੋਟੀ ਸੱਚਾ ਪਾਏ ਮਹਲਾ ਤੀਜਾ ਨਦਰੀ ਆਮਦਾ ਨਾਲ ਨਾ ਚੱਲੀ ਵੇਖੋ ਕਿਉਂ ਪਾਏ ਸਤਿਗੁਰ ਸੱਚ ਦੜਾਇਆ ਸੱਚ ਰਹੋ ਲਿਵਲਾਏ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣਾ ਭੇਦ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਕ ਮਾਉਂਦਾ ਧਰਮੀ ਵਗਸੇ ਤੂੰ ਤੂੰ ਸੱਚਾ ਆਪਣੀ ਆਓ ਸੱਚ ਤਾਂ ਡਰਿਆ ਖੇਤ ਜਿਨਾ ਸੱਚ ਵਿਛਾਣਿਆ ਹੱਸੇ ਸੱਚ ਵਾਲੇ ਸਲੋਕ ਮਹਲਾ ਤੀਜਾ ਕਲਮ ਜਲੋ ਸਣ ਮਸਵਾਣੀ ਹੈ ਕੀ ਕਾਗਜ਼ ਭੀਚ ਵੱਲ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਜਾ ਪਾਓ ਨਾਨਕਪੁਰੋ ਲਿਖਿਆ ਕਮਾਉਣਾ ਔਰ ਨਾ ਕਰਨਾ ਜਾਏ ਮਹਲਾ ਤੀਜਾ ਹੋਰ ਕੂੜ ਪੜਨਾ ਕੁੜ ਬੋਲਣਾ ਮਾਇਆ ਨਾਲ ਪਿਆਰ ਨਾਨਕ

ਫਿਰ ਨਹੀਂ ਪੜਪੜ ਹੋਈ ਖੁਵਾਰ ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ। ਸਲੋਕ ਮਹਲਾ ਤੀਜਾ। ਹਉ ਹਉ ਕਰਦੀ ਸਮੋਈ ਸੰਪੋ ਕਿਸੈ ਨਾ ਨਾਲ, ਦੂਜਾ ਭਾਏ ਦੁਖ ਪਾਇਆ ਸਭ ਜੋ ਹੀ ਜਮਕਾਲ, ਨਾਨਕ ਗੁਰਮੁਖ ਬੁਰੀ ਸੱਚਾ ਅੱਛਾ ਨਾ ਸੰਭਾਲ। ਮਹੱਲਾ ਪਹਿਲਾ। ਗੱਲੀਆਂ ਸੀ ਚੰਗੀਆਂ ਚਾਰੀ ਬੁਰੀਆਂ, ਮਨੁੱਖ ਸੁਧਾ ਕਾਲੀਆਂ ਬਾਹਰੋਂ ਚਿਟਵੀਆਂ, ਰੀਸਾਂ ਕਿਸੇ ਤਨਾੜੀਆਂ ਜੋ ਸੇਵੇਦਾਰ ਖੜੀਆਂ, ਨਾਲ ਖਸਮ ਦਿੱਤੀਆਂ ਮਾਣਿਆ ਸੁਖ ਰਲੀਆਂ, ਹੁੰਦਾ ਤਣ ਤਾਣੀਆਂ ਆ ਰਹਿ ਨਮਾਨਣੀਆਂ, ਨਾਨਕ ਜਨਮ ਸਕਾਰਤਾ ਜੇ ਤਨਿਖਿਆ ਸੰਗ ਮਲਾਂ ਪੌੜੀ, ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਲ ਬਿਤਾਏਂਦਾ ਆਪੇ ਵਿੱਚ ਸਵਾਲ, ਤੂੰ ਆਪੇ ਕਮਲਾ ਲਿਪਤ ਹੈ ਸਹਾਤਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਕ ਘੜੀ ਕਰ ਖਿਆਲ, ਹਰ ਤਦੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਆਲ। ਮਾਲਾ ਸਲੋਕ ਮਾਲਾ ਤੀਜਾ। ਹੁਕਮ ਨਾ ਜਾਣਾ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ, ਜਿਤਨ ਕਸਮਾ ਚ ਲਹਿ ਜਾਈ ਦਰ ਕਰ ਸੋਭਾ ਮੈਲ ਬੁਲਾਈ, ਨਾਨਕ ਕਰਮੀ ਹਿਮਦ ਪਾਈ ਗੁਰਪ੍ਰਸਾਦੀ ਸੱਸ ਮਾਈ। ਮਹੱਲਾ ਤੀਜਾ। ਮਨੁੱਖ ਨਾਮ ਹੋਣਿਆ ਰੰਗ ਕੁਸੰਭਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ ਥੋਤਾ ਸੁਧਾ ਮੁੱਲ, ਦੂਜਾ ਲੱਗੇ ਪਚ ਮੋਏ ਮੂਰਖਾਂ ਦਗਵਾਰ, ਬਿਟਾ ਅੰਦਰ ਕੀੜ ਸੇ ਪੈ ਪੱਚੇ ਵਾਰ ਹਵਾਰ, ਨਾਨਕ ਨਾਮ ਰਥੇ ਸਰੰਗਲੇ ਗੁਰ ਕੈ ਸਾ ਸਬਾਹੇ, ਭਗਤੀ ਰੰਗ ਨਾ ਉਤਰੈ ਸਹਿਜ ਰਿਹਾ ਸੰਭਾਏ ਪੌੜੀ, ਸਿਸ਼ਟੋ ਪਾਈ ਸਭ ਤੁਧ ਆਪੇ ਇਸ ਸੰਭਾਇਆ, ਇੱਕ ਵੱਲ ਚੱਲ ਕਰਕੇ ਖਾਂਦੇ ਮੋਹ ਕੂੜ ਕੁਸ਼ਤ ਤਿੰਨ ਟਹਾਇਆ, ਤੁਧ ਆਪੇ ਪਾਵੈ ਸੋ ਕਰੇ ਤੁਧ ਉਤੈ ਕਾਮਿਓ ਲਾਇਆ, ਇੱਕ ਨਾ ਸੱਚ ਬੁਝਾਇਨ ਤਿੰਨਾ ਤੁੱਟ ਭੰਡਾਰ ਦਿਵਾਇਆ, ਹਰ ਚੇਤ ਖਾਏ ਤਿੰਨਾ ਸਫਲ ਹੈ ਅਚੇਤਾ ਹੱਥ ਡਾਇਆ। ਸਲੋਕ ਮਾਲਾ ਤੀਜਾ। ਪੜ ਪੜ ਪੰਡਰ ਵੇਦ ਬਕਾਣਾ ਮਾਇਆ ਮੋਹ ਸਵਾਏ, ਦੂਜਾ ਪਾਏ ਹਰ ਨਾਮ ਸਾਰੇ ਆ ਮਨ ਮੂਰਖ ਮਿਲਾ ਸਜਾਏ, ਜਿਨ ਜੀਉ ਪਿੰਡ ਦਿੱਤਾ ਤਿਸ ਕਬੂ ਨਾ ਚੇਤਾ, ਜੋ ਦਿੰਦਾ ਸੰਭਾਏ ਜਮ ਕਾ ਪਾਹਾ ਗਲੋ ਨਾ ਕੱਟੀਐ, ਫਿਰ ਫਿਰ ਆਵੈ ਜਾਏ ਮਨਮੁਖ ਕੁਝ ਨਾ ਸੂਝਿਆ ਅੰਦਲੇ, ਪੂਰੂ ਲਿਖਿਆ ਕਮਾਏ ਪੂਰਾ ਪਾਗ ਸਤਗੁਰ ਮਿਲੈ, ਸੁਖਦਾਤਾ ਨਾਮ ਸਹਿਮਨ ਆਏ, ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਹਾਏ, ਨਾਨਕ ਸੋ ਨਾਉ ਮਨੋ ਕਿਉਂ ਵਿਸਾਰੀਐ, ਜਿਤਦਾ ਸੱਚਾ ਸੁਭਾ ਪਾਏ ਮਾਲਾ ਤੀਜਾ। ਸਤਿਗੁਰ ਸੇ ਸੁਖ ਪਾਇਆ ਸੱਚ ਨਾਮ ਗੁਣਤਾਸ, ਗੁਰਮਤੀਆ ਪਛਾਣਿਆ ਰਾਮ ਨਾਮ ਪ੍ਰਗਾਸ, ਪ੍ਰਗਾਸ ਸੱਚੋ ਸੱਚ ਕਮਾਉਣਾ ਵਡਿਆਈ ਵੱਡੇ ਪਾਸ, ਜੀਉ ਪਿੰਡ ਸਤ ਸਕਾਸ ਸਿਫਤ ਕਹੀ ਅਰਦਾਸ, ਸੱਚਾ ਸਭ ਸਲਾਣਾ ਸੁੱਕੇ ਸੁੱਖ ਨਿਵਾਸ, ਜਬ ਤਸ ਮਨੈ ਮਾਏ ਬਿਨ ਆਵੈ ਤਕ ਜੀਵਾਸ, ਗੁਰਮਤੀ ਨਾਮ ਪਾਈਆ ਮਾਨਵਕ ਮੋਹ ਵਿਨਾਸ, ਜਿਉਂ ਪਾਵੈ ਤੂੰ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ, ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ, ਸਤ ਉਦੈ ਪਾਸੋਂ ਮੰਗਦੇ ਅੰਤ ਕਰੇ ਅਰਦਾਸ, ਜਿਸ ਤੂੰ ਦੇਹੇ ਤੇ ਸਭ ਕੁਛ ਮਿਲਿਆ ਇੱਕ ਨਾ ਦੂਰੈ ਪਾਸ, ਤੁਧ ਬਾਜੋਂ ਥਾ ਉਹ ਕੋ ਨਹੀਂ ਜਿਸ ਪਾਸੋਂ ਮੰਗੀ ਐ, ਮਨ ਵੇਖੋ ਕੋ ਨਿਰਜਾਸ, ਸਭ ਤੁਧੈ ਨੂੰ ਸਲਾਹਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਲੋਕ ਮਾਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੂੰਹ ਪਿਆਰ, ਅੰਤਰ ਬ੍ਰਹਮ ਬਣਾ ਚੀ ਨਹੀਂ ਮਨ ਮੂਰਖ ਗਵਾਰ, ਦੂਜਾ ਪਾਏ ਜਗਤ ਪ੍ਰਭੂ ਦਾ ਨਾ ਬੂਝੈ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ। ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਿਨੀ ਨਾ ਉਪਾਇਆ, ਬੁਝੋ ਕਰ ਵਿਚਾਰ ਸਦਾ ਸਾਥ ਸੁਖ ਮਨ ਵਸੈ ਚੁੱਕਾ ਕੁੱਕ ਉਪਕਾਰ, ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੈ ਗੁਰਸਦੀ ਵਿਚਾਰ, ਨਾਨਕ ਸਭ ਦੇ ਥਿਸ ਸੇ ਮੁਕਤ ਹੈ ਹਰ ਜੋ ਹਿਤ ਪਿਆਰ ਪੌੜੀ, ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਤਾਏ, ਜਿਸ ਹਰ ਪਾਵੈ ਤਿਸ ਗੁਰਮਿਲੈ ਸੋ ਹਰ ਨਾਮ ਥਿਆ ਆਏ, ਗੁਰਸਬਦੀ ਹਰ ਪਾਈਐ ਹਰ ਪਾਰ ਲੰਘਾਏ, ਮਾਂ ਨਾਟ ਕਿੰਨਾ ਪਾਇਓ ਪੁੱਛੋ ਵੇ ਜਾਂ ਜਾਏ, ਨਾਨਕ ਹਰ ਕੀ ਸੇਵਾ ਸੋਕਰੇ ਜਿਸ ਲਏ ਹਰ ਲਾਇ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟਾਂ ਕਨ ਮਾਰਿਆ, ਗੁਰਮੁਖ ਨਾਮ ਸਲਾਹ ਜਿਨ ਸਵਾਰਿਆ, ਆਪ ਹੁਆ ਸਦਾ ਮੁਕਤ ਸਭ ਕੁੱਲ ਨਸਤਾਰਿਆ, ਸੋਹਨ ਸੱਚ ਦਿਵਾਰ ਨਾਮ ਪਿਆਰਿਆ, ਮਨਮੁਖ ਮਰੇ ਹੰਕਾਰ ਮਰਨ ਵਿਗਾੜਿਆ, ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜਾ ਲੱਗ ਖਸਮ ਸਾਰਿਆ, ਨਾਨਕ ਬਿਨ ਆਵੈ ਸਭ ਦੁੱਖ ਸੁਖ ਪਰੇ ਸਾਰਿਆ। ਮਹੱਲਾ ਤੀਜਾ। ਗੁਰਪੂਰੈ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਜਕਾਇਆ, ਰਾਮ ਨਾਮ ਕਿਰਤ ਗਾਏ ਕਾ ਚਰਨ ਮਗ ਦਿਖਾਇਆ, ਹੋ ਮੈਂ ਮਾਰ ਇਕਲਿਵ ਲਾਗੀ ਅੰਤਰ ਨਾਮ ਸਾਇਆ, ਗੁਰਮਤੀ ਜਾ ਜੋ ਨਾ ਸਕੈ ਸੱਚ ਨਾਮ ਸਮਾਇਆ, ਸਭ ਆਪੇ ਆਵਰਤੈ ਕਰਤਾ ਜੋ ਭਾਵੈ ਸੋ ਨਾ ਲਾਇਆ, ਜਨ ਨਾਨਕ ਨਾਮ ਲਾਈ ਤਾਂ ਜੀ ਆਵੈ ਨਾ ਵੈਖਣ ਮਰ ਜਾਇਆ। ਪੌੜੀ।
ਜੋ ਮਿਲਿਆ ਹਰ ਦੀਬਾਣ ਸਿਉ ਸੋ ਸਭਣੀ ਦੀਬਾਣੀ ਮਿਲਿਆ ਜਿੱਥੇ ਉਹ ਜਾਇ ਦਿੱਥੇ ਉਹ ਸਤਿਗੁਰੂ ਉਸ ਕੈ ਮੁੰ ਜਿੱਠੇ ਸਾ ਪਾਪੀ ਤਰਿਆ ਉਸ ਅੰਦਰ ਨਾਮ ਨਿਦਾਨ ਹੈ ਨਾਮੋ ਪਰ ਫਿਰਿਆ ਨਾ ਪੂਜਿਆ ਨਾ ਮੰਨਿਆ ਨਾ ਹੀ ਕਿਲਵਿਕ ਸਾ ਫਿਰਿਆ ਜਿੰਨੀ ਨਾਮ ਥੇ ਆਇਆ ਇੱਕ ਮਨ ਇੱਕ ਚਿੱਤ ਸਹੀ ਅਸਤਰ ਜਗ ਰਿਹਾ ਸਲੋਕ ਮਹਲਾ ਤੀਜਾ ਆਤਮਾ ਦੇਉ ਪੂਜਿਆ ਗੁਰ ਕੈ ਸਹਿ ਸਭਾਏ ਆਤਮਾ ਨੂੰ ਆਤਮਾ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਛਾ ਪਾਏ ਆਤਮਾ ਡੋਲਣਾ ਡੋਲੀ ਗੁਰ ਕੈ ਪਾਏ ਸਭਾਏ ਵਿਣ ਗੁਰ ਵਿਣ ਕਿਹਣਾ ਗੁਰ ਵਿਣ ਸਹਿਜਨਾ ਪਾਵਹੀ ਲੋਹ ਮੋਲ ਲੋਹ ਮਹਿਲਾਂ ਵਿੱਚੋਂ ਜਾਏ ਖਿਨ ਪਲ ਹਰ ਨਾਮ ਮਨ ਵਸੈ ਸਭ ਅਠ ਦਿਨ ਨਾਏ ਸੱਚੇ ਮੈਂ ਨ ਲੱਗੀ ਮਲ ਲੱਗਿਆ ਤੁਜਿਆ ਪਾਏ ਧੋਤੀ ਮੂਲ ਨਾ ਉਤਰੈ ਜੇ ਅੜਸਠ ਦਿਨ ਨਾਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਮਾਏ ਨਾਨਕ ਮਹਿਲਾ ਉਜਲ ਤਾਂ ਤਿਆ ਜਾ ਸਤਿਗੁਰ ਪਾਏ ਸਮਾਏ ਮਹਲਾ ਤੀਜਾ ਮਾਨਮੁਖ ਲੋਕ ਸਮਝਾ ਜਗਦੋ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਮਿਲ ਪਈ ਹੈ ਕਿਰਤੇ ਫਰਾਏ ਲਿਵਤਾਤ ਦੋਏ ਰਾਹ ਹੈ ਹੁਕਮੀ ਕਰ ਕਮਾਏ ਗੁਰਮੁਖ ਅੰਪਣਾ ਮਨ ਮਾਰਿਆ ਸਤਿਗੁਰ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਤ ਮਨ ਹੀ ਮਨ ਸਮਾਏ ਮਨ ਜੋ ਛੇ ਸੋਲ ਹੈ ਸੱਚਾ ਸਸਬਾਏ ਅੰਮ੍ਰਿਤ ਨਾਮ ਸਤਸੰ ਪੁੰਚੀ ਹੈ ਗੁਰਮੁਖ ਕਰ ਕਮਾਏ ਵਿਣ ਮਨਾ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਅਟਹਾਰਿਆ ਕੁੜ ਖੁਸ਼ ਕਮਾਏ ਗੁਰਪ੍ਰਸਾਦੀ ਮਨ ਜਣਾ ਸੇਤੀ ਲਿਵਲਾਏ ਨਾਨਕ ਨੂੰ ਸੱਚ ਕਮਾਵੈ ਮਨੁੱਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤਰ ਭਾਗ ਹੋਇਆ ਮੁੱਖ ਮਸਤਕ ਤੇ ਜਾਨਣਾ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਈਸਾ ਜੇ ਚਾਕੀ ਤਹਿ ਪਿਆ ਪ੍ਰਕਾਸ਼ ਮਿਟਿਆ ਦੀ ਆਰਿਆ ਜੋ ਸੂਰਜ ਰਣ ਕੇ ਰਾਖੀ ਅਦਿਸ਼ਟ ਅਗੋਚਰ ਅਲੱਖ ਨਿਰੰਜਣ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋਸ ਲਿਖਿਆ ਲਾਏ ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਖ ਲਾਏ ਸਤਿਗੁਰ ਜਿੰਨਾ ਸੇਵਿਓ ਤਿੰਨਾ ਬਿਰਤਾ ਜਨਮ ਗਵਾਏ ਨਾਨਕ ਜੋਤ ਪਾਵੈ ਸੋ ਕਰੇ ਕਹਿਣਾ ਕਚਨਾ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜਿਆ ਵਿਕਾਰਾ ਕੁਮ ਘੁਮਾਏ ਦੂਜਾ ਪਾਇਆ ਗਿਆਨੀ ਪੂਜਦੇ ਦਰਗਾਹ ਮਿਲਿਆ ਸਜਾਏ ਆਤਮਾ ਦੇਵ ਪੂਜੀਐ ਬਿਨ ਸਤਿਗੁਰ ਜਿੰਨਾ ਪਾਏ ਜਬ ਤਾ ਤਿੰਨ ਪਾੜਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਤਕ ਮਾਵਣੀ ਜੋ ਹਰ ਭਾਵੈ ਸੋ ਤੈ ਪਾਏ ਪੌੜੀ ਹਰ ਹਰ ਨਾਮ ਜੋ ਪਮਨ ਮੇਰੇ ਜਿਤ ਸਦਾ ਸੁਖ ਵਨ ਦਾਤੀ ਹਰ ਹਰ ਨਾਮ ਜੋ ਪਮਨ ਮੇਰੇ ਜਿਤ ਸਿਮਤ ਸਭ ਕਲੇ ਪਾਪ ਲਹਾਤੀ ਹਰ ਹਰ ਨਾਮ ਜੋ ਪਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜੋ ਪਮਨ ਮੇਰੇ ਮੁੱਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁੱਖ ਭਾਗ ਲਿਖਿਆ ਤੁਰ ਸੱਚ ਹੈ ਹਰ ਤਿਤ ਮੁੱਖ ਨਾਮ ਜਪਾਤੀ ਸਲੋਕ ਮਹਲਾ ਤੀਜਾ ਸਤਿਗੁਰ ਨਾ ਸੇਵਿਓ ਸੁਧਨਕਤ ਵਿਚਾਰ ਅੰਤਰ ਗਿਆਨਾ ਆਇਓ ਮ੍ਰਿਤਕ ਹੈ ਸੰਸਾਰ ਲਕਸ਼ ਦੋਸ਼ੀ ਫਿਰ ਪਿਆ ਮਰ ਫਿਰ ਮਰ ਜੰਮੈ ਵਾਰੋ ਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋ ਹੋਏ ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉ ਤਿੰਨ ਸੱਚੀ ਸਦਾ ਸੁਖੋਏ ਨਾਨ ਇਸ ਨੂੰ ਮਿਲੇ ਨਾ ਵਿਛੜੇ ਸਹਿਜ ਮਾਵੈ ਸੋਈ ਮਹਲਾ ਤੀਜਾ ਸੋ ਭੁਗਤ ਭੁਗਤਿਆ ਜਾਣਾ ਗੁਰਪ੍ਰਸਾਦੀ ਆਪ ਪਛਾਣਾ ਤਾਵਤ ਰਾਖੈ ਇੱਕ ਤਿਖਾਰਿਆਣ ਜੀਤ ਮਰੈ ਹਰ ਨਾਮ ਵਖਾਣ ਸੋਈ ਮਹਲਾ ਤੀਜਾ ਅੰਤਰ ਕਪਟ ਭਗਵਤੀ ਕਾਏ ਪਾ ਖੰਡ ਪਰਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਹਲਾਏ ਬਾਹਰ ਮਲ ਧੋਵੈ ਮਨ ਕੀ ਉੱਠ ਨਾ ਜਾਏ ਸਤ ਸੰਗਤ ਸਭਾ ਦੇ ਚਾਏ ਆਣ ਦਿਨ ਦੁਖਿਆ ਦੂਜਾ ਪਾਏ ਜਾਏ ਹਰ ਨਾਮ ਨਾ ਚੇਤਾ ਵੇ ਬਹੁ ਕਨ ਕਮਾਏ ਪੁਰਲਿਖ ਸੋ ਮਿਟਣ ਨਾ ਜਾਏ

ਵਾਹਿਗੁਰੂ ਵਾਹਿਗੁਰੂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਚਾਹ ਪਾਣੀ ਛਕ ਲਿਆ, ਲੰਗਰ ਹਾਲ ਵਿੱਚੋਂ ਦਰਬਾਰ ਹਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਸਵਰਗੀ ਭਾਈ ਭੁਪਿੰਦਰਪਾਲ ਸਿੰਘ ਜੀ ਗਿੱਲ, ਤਿਨ੍ਹਾਂ ਦੇ ਪ੍ਰਥਾਏ ਪਾਵਨ ਬਾਣੀ ਇਲਾਣੀਆਂ ਦੇ ਜਾਪ ਸ਼ੁਰੂ ਹੋਣ ਲੱਗੇ ਹਨ। ਸੋ ਸੰਗਤ ਨੂੰ ਬੇਨਤੀ ਹੈ ਕਿ ਦਰਬਾਰ ਹਾਲ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸ਼ਬਦ ਕੀਰਤਨ ਨਾਲ ਜੁੜੋ, ਅਰਦਾਸ ਵਿੱਚ ਸ਼ਾਮਿਲ ਹੋਈਏ ਜੀ। ਵਾਹਿਗੁਰੂ ਜੀ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵਹ ਨਾਨਕਾ ਸਦੇ ਉੱਠੀ ਜਾਹੇ। ਰਾਣਾ ਰਾਓ ਨਾ ਕੋ ਰਹਾ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਲਾਹਣੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ ਹੋ, ਜਿਨ ਜਗ ਧੰਦਾ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ, ਕਾਇਆ ਹੰਸ ਥੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹ ਹੋ, ਜਿਨ ਜਗ ਧੰਦਾ ਲਾਇਆ।

ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ ਜੋ ਮਿਹਮਾਣਾ, ਕਾਹੇ ਗਰਬ ਕੀਜੈ ਜਿਤ ਸੇਵਿਆ, ਦਰਗਹਿ ਸੁਖ ਪਾਈਐ ਨਾਮ ਤਿਸੈ ਕਾ ਲੀਜੈ। ਆਗੈ ਹੁਕਮ ਨ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਏ ਆਣਾ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹੀਲੜਾ ਇਹੋ ਸੰਸਾਰੋ, ਜਲ ਥਲ ਮਹੀਅਲ ਰਵ ਰਹਿਆ, ਸਾਚੜਾ ਸਿਰਜਣਹਾਰੋ, ਸਾਚਾ ਸਿਰਜਣਹਾਰੋ, ਲਖ ਪਾਰੋ, ਤਾਕਾ ਅੰਤ ਨ ਪਾਇਆ, ਆਇਆ ਤਿਨਕਾ ਸਫਲ ਪਇਆ ਹੈ, ਇੱਕ ਮਨ ਜਿਨੀ ਧਿਆਇਆ। ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ

ਲਾਗਾ ਦੁੱਖ ਨ ਲਾਗਾ। ਕਰ ਏਕ ਧਿਆਵਹਿ ਤਾਂ ਫਲ ਪਾਵਹਿ, ਜਿਤ ਸੇਵਿਆ ਭਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣਾ ਜਾਣੋ ਮਰਨ ਮੁਨਸਾ। ਸੂਰਿਆ ਕਹਿ ਜੋ ਹੋਏ ਮਰਹਿ ਪ੍ਰਵਾਣੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀਆ ਸੋ ਜਾਣੈ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਜਿਨ ਕਿਛੁ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਵੱਡ ਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਿਰੰਦਾ ਸੱਚਾ ਜਾਣੀ ਐ, ਸੱਚੜਾ ਪਰਵਤਗਾਰੋ। ਜਿਨ ਆਪੀ ਨ ਆਪ ਸਾਜਿਆ, ਸੱਚੜਾ ਲੱਖ ਪਾਰੋ। ਦੋਏ ਪੁੜ ਜੋੜ ਵਿਛੋੜਿਆ ਨਾ, ਗੁਰ ਬਿਨ ਘੋਰ ਅੰਧਾਰੋ। ਸੂਰਜ ਚੰਦ ਸਿਰਜਿਆ ਨਾ, ਅਹਿਨਿਸ ਚਲਤ ਵਿਚਾਰੋ।

ਸਿਰਜਿਆ ਬਿਖਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀ ਆ ਦੇਹ ਜੀਆਂ ਆਧਾਰੋ। ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ। ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ। ਜੰਮਣ ਮਰਨਾ ਆਏ ਗਇਆ ਬਦਕ ਜੀਓ ਬਿਕਾਰੋ। ਭੂਡੜਾ ਨਾਮ ਵਿਸਾਰਿਆ ਬੂਡੜਾ ਕਿਆ ਤਿਸ ਚਾਰੋ। ਗੁਣ ਛੋੜ ਬਿਖ ਲੱਦਿਆ ਅਵਗੁਣ ਕਾਵਣ ਜਾਰੋ। ਸੱਦੜੇ ਆਏ ਤਿਨਾ ਜਾਨੀ ਆ ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਛੁੰਨੇ ਆ।

ਪਿਆਰੇ, ਘਰ ਘਰ ਕੰਤ ਮੇਲੀਆ ਰੂੜਾ ਹਿਤ ਪਿਆਰੇ। ਮੈਂ ਪਿਰ ਸੱਚ ਸਾ ਲਾਹਣਾ ਹੋਰੈ ਸਿਆੜੀ ਨਾਮ ਪਤਾਰੇ। ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀਗਾਰੋ। ਆਵ ਹੋ ਮਿਲ ਹੋ ਸਹੇਲੀ ਹੋ ਸਿਮਰ ਹੋ ਸਿਰਜਣਹਾਰੋ।

ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣ ਹੋਵਾ ਸੱਚੜਾ ਦੂਰ ਨਾ ਭਾਲੀ ਹੈ ਘੱਟ ਘੱਟ ਸ਼ਬਦ ਪਛਾਣ ਹੋਵਾ ਸੱਚ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਧ ਪੰਧਾ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁੱਖ ਪੁਰਬ ਵਿਚਾਰੋ ਵਾ ਦੁੱਖ ਸੁੱਖ ਦੀਆ ਜੇ ਹਾਕੀਆ ਸੋ ਨਿਬਹੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦਾ ਬਾਧੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜਾ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ ਨਾ ਜਲ ਲੇਫ ਤੁਲਾਈ ਆ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀ ਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸਾ ਘਰ ਬਾਰੋ ਇਬ ਕੇ ਰਾਹੇ ਜੰਮਨ ਨਾਹੀ ਪਸ਼ੂ ਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਬੀ

ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਉ ਨ ਬੈਸਹੁ ਕਹੀਐ ਜਾਂ ਸੁਣੈ ਘਰ ਕਾਓ ਜੰਮਣਾ ਮਰਣਾ ਵੱਡਾ ਵੇਛੋੜਾ ਬਿਨਸੈ ਜਗ ਸੁਬਾਏ ਲੱਭ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ।

ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ ਹੋਸ਼ੀ ਮਤ ਭਇਆ ਮਨ ਹੋਸ਼ਾ ਗੁੜ ਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਭੀਤਰ ਨੰਗ ਬੰਦ ਚਲਾਇਆ ਬਾਬਾ ਰੋਵ ਹੋ ਜੇ ਕਿਸੈ ਰੋਵਣਾ ਜਾਨੀ ਅੜਾ ਬੰਦ ਪਠਾਇਆ ਹੈ।

ਨਾਨਕ ਜੁਗ ਜੁਗ ਜਾਣ ਸਜਾਣਾ ਰੋਵ ਹੈ ਸੱਚ ਸਮਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ। ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਹਾਜਰਾ ਹਜੂਰ ਸਰਬ ਕਲਾ ਭਰਪੂਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ। ਸਤਿਗੁਰਾਂ ਦੇ ਸਾਜੇ ਨਿਵਾਜੇ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸੁਆਸਾਂ ਨਾਲ ਨਿਭਾਇਆ, ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ, ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ, ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਹਲਤ ਪਲਤ ਕੇ ਰੱਖਿਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ, ਜੋਦੜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੀ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕ ਅਨੁਸਾਰ। ਸਤਿਗੁਰੂ ਮਹਾਰਾਜ ਜੀਓ ਪਿਛਲੇ ਦਿਨੀ ਸਰਦਾਰ ਸਵਰਗੀ ਸਰਦਾਰ ਭੁਪਿੰਦਰਪਾਲ ਸਿੰਘ ਜੀ ਗਿੱਲ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪੰਜ ਭੂਤਕ ਦੇਹ ਤਿਆਗ ਗਏ ਸਨ। ਸਤਿਗੁਰੂ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਵਿਛੜੀ ਹੋਈ ਆਤਮਾ ਭਾਈ ਭੁਪਿੰਦਰਪਾਲ ਸਿੰਘ ਜੀ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਜੀ ਕੇ ਹਜੂਰ ਪਾਵਨ ਬਾਣੀ ਇਲਾਹਣੀਆਂ ਦੇ ਪਾਠ ਹੋਏ ਹਨ। ਬੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਹੈ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜੂਰ ਸਜ ਕੇ ਬਾਣੀ ਪੜ੍ਹਦਿਆਂ ਸ਼ਬਦ ਕੀਰਤਨ ਗਾਇਨ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ ਕਿਰਪਾ ਕਰਨੀ, ਸਮੁੱਚੀ ਪੜ੍ਹੀ ਸੁਣੀ ਗਾਈ ਹੋਈ ਭਜਨ ਬਾਣੀ ਦਾ ਫਲਾਦੇਸ਼ ਬਖਸ਼ਿਸ਼ ਕਰਦੇ ਹੋਏ ਵਿਛੜੀ ਹੋਈ ਆਤਮਾ ਭਾਈ ਭੁਪਿੰਦਰਪਾਲ ਸਿੰਘ ਜੀ ਨੂੰ ਬਖਸ਼ਿਸ਼ ਕਰਕੇ ਆਵਾਗਾਉਣ ਤੋਂ ਬਚਾ ਲੈਣਾ, ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਰੂਹ ਨੂੰ ਸ਼ਾਂਤੀ ਸਦਗਤੀ ਕਲਿਆਣ ਬਖਸ਼ਿਸ਼ ਕਰਨੀ ਜੀਓ। ਤਿਨ੍ਹਾਂ ਦੇ ਪਰਿਵਾਰ ਵੱਲੋਂ ਆਪ ਜੀ ਨੂੰ ਭਾਣੇ ਵਿੱਚ ਪੁਛਾਕੇ ਭੇਟ ਕੀਤੇ ਗਏ ਹਨ, ਆਪ ਜੀ ਅੰਗੀਕਾਰ ਕਰੋ ਅਤੇ ਤਿਨ੍ਹਾਂ ਦੇ ਪ੍ਰਥਾਏ ਵਸਤਰ ਬਰਤਨ ਭੇਟਾਵਾਂ ਹਾਜ਼ਰ ਹਨ, ਆਪ ਜੀ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਜੀਓ। ਪਿੱਛੇ ਸਮੂਹ ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀਓ। ਤਿਨ੍ਹਾਂ ਦੇ ਪ੍ਰਥਾਏ ਕਥਾ ਕੀਰਤਨ ਸਮਾਗਮ ਸੱਚੇ ਪਾਤਸ਼ਾਹ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਭੰਡਾਰਿਆਂ 'ਚ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼,
ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਇ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹਲਾ

ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਰਗੀ ਭਾਈ ਭੁਪਿੰਦਰ ਸਿੰਘ ਜੀ ਗਿੱਲ, ਸੋ ਭਾਈ ਭੁਪਿੰਦਰਪਾਲ ਸਿੰਘ ਜੀ ਗਿੱਲ, ਤਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਜਿੰਨੀਆਂ ਵੀ ਸੰਗਤਾਂ ਆਪ ਸ਼ਮੂਲੀਅਤ ਕੀਤੀ, ਸਭ ਸੰਗਤਾਂ ਨੂੰ ਤਿਨ੍ਹਾਂ ਦੇ ਪਰਿਵਾਰ ਵੱਲੋਂ ਵਾਹਿਗੁਰੂ ਦੇ ਪਾਣੇ ਵਿੱਚ। ਸੋ ਜੀਵਾਂ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਆ ਕੇ ਦੁੱਖ ਦੇ ਸਮੇਂ ਸ਼ਾਮਿਲ ਹੋ ਕੇ ਦੁੱਖ ਨੂੰ ਘਟਾਇਆ ਹੈ। ਇੱਥੇ ਹੀ ਸਮਾਪਤੀ ਹੈ। ਸੇਵਕ ਪਰਿਵਾਰ ਵੱਲੋਂ ਗੁਰੂ ਕਾ ਰੁੱਖਾ ਮਿੱਸਾ ਲੰਗਰ ਤਿਆਰ ਹੈ। ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਪ੍ਰਸ਼ਾਦਾ ਚਾਹ ਪਾਣੀ ਨਹੀਂ ਛਕਿਆ, ਉਹ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਲੰਗਰ ਹਾਲ ਵਿੱਚ ਪਹੁੰਚ ਕੇ ਪ੍ਰਸ਼ਾਦਾ ਚਾਹ ਪਾਣੀ ਛਕਣ ਦੀ ਕਿਰਪਾਲਤਾ ਕਰਨ ਜੀ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ, ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇੱਥੇ ਹੀ ਸਮਾਪਤੀ ਹੈ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੇਦਾ ਗੰਢ ਬੋਲੇ ਸੱਚ ਕੋਏ ਮੁਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੈ ਮੋਹਿ ਮਾਰ ਨਾਨਕ ਆਖੈ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ ਆਪੇ ਕੁਦਰਤ ਸਾਜਕ ਹੈ ਆਪੇ ਖਰੇ ਵਿਚਾਰ ਇਹ ਖੋਟੇ ਇਹ ਖਰੇ ਆਪੇ ਪਰਖਣਹਾਰ ਖਰੇ ਖਜਾਨੇ ਪਾਈਐ ਖੋਟੇ ਸੱਟੀਐ ਬਾਹਰ ਵਾਰ ਖੋਟੇ ਸੱਚੀ ਦਰਗਹਿ ਸੁੱਟੀਐ ਕਿਸੇ ਆਗਿਆ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੈ ਇਹਾ ਕਰਨੀ ਸਾਰ ਸਤਿਗੁਰ ਖੋਟਿਆਂ ਖਰੇ ਕਰੇ ਸਦ ਸਵਾਰਨਹਾਰ ਸੱਚੀ ਦਰਗਹਿ ਮੰਨੀਅਨ ਗੁਰ ਕੈ ਪ੍ਰੇਮ ਪਿਆਰ ਗਣਤ ਤੇ ਨਾਂ ਦੀ ਕੋ ਕਿਆ ਕਰੇ ਜੋ ਆ ਬਖਸੇ ਕਰਤਾਰ ਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆ ਪੀਰਾ ਮਸਾਏ ਕਰ ਆਇਆ ਮੇਰ ਵੱਧ ਬਾਦ ਸਾਹਾ ਅਫਜੂ ਖੁਦਾਏ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਇੱਕ ਤੂੰ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਬਦ ਜੇਰ ਜਿਮੀ ਦਸਤ ਏਕ ਦਿਗਰ ਕੋਈ ਇੱਕ ਤੂੰ ਮਹੱਲਾ ਪਹਿਲਾ ਨਾ ਸੂਰ ਸਰਸ ਮੰਡਲੋ ਨਾ ਸਬਦ ਦੀਪ ਨਹਿ ਜਲੋ ਅੰਨ ਪਾਉਣ ਥਿਰ ਨਾ ਕੋਈ ਇੱਕ ਤੂੰ ਮਹੱਲਾ ਪਹਿਲਾ ਨਾ ਰਿਜਕ ਦਸਤ ਆਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ ਏਕ ਤੂੰ ਮਹੱਲਾ ਪਹਿਲਾ

ਪਹਿਲਾ ਨਾਨਕ ਲੀਲਾਰ ਲਿਖਿਆ ਸੋਏ ਮਿਟ ਨਾ ਸਕੈ ਕੋਏ ਕਲਾ ਧਰੈ ਹੀਰੈ ਸੂਈ ਇੱਕ ਤੂਈ ਇੱਕ ਤੂਈ ਮਹਾਂ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨ ਮੁਖਸਦਾ ਕੂੜਿਆ ਪਰਮ ਪੁਲਾਣਿਆ ਵਿਸ਼ਟਾਂ ਅੰਦਰ ਵਾਸ ਸਾਧਨਾ ਜਾਣਿਆ ਮਿਣ ਨਾ ਵੈ ਦੁੱਖ ਪਾਇਆ ਮਿਣ ਜਾਣਿਆ ਨਾਨਕ ਪਰਖਿਆ ਭੋਜਨ ਖੋਟਾ ਖਰਾ ਪਛਾਣਿਆ ਸਲੋਕ ਮਹਲਾ ਪਹਿਲਾ ਸੀਹਾ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਘਾਹ

ਬਾਦਸ਼ਾਹੀ ਲਸਕਰ ਕਰੇ ਸਵਾਹ, ਜੇਤੇ ਜੀ ਜੀਵੈ ਲੈ ਸਾਹਾ, ਜੀਵਾਲੇ ਤਾਂ ਕੇ ਆਸਾਹ, ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇ ਗਿਰਾ ਮਹੱਲਾ ਪਹਿਲਾ, ਇੱਕ ਮਾਸ ਹਾਰੀ ਇੱਕ ਤ੍ਰਿਣ ਖਾਏ, ਇੱਕ ਨਛੱਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਧਾਰ, ਜੀਵੈ ਦਾਤਾ ਮਰੈ ਨਾ ਕੋਈ, ਨਾਨਕ ਮੂਠੇ ਜਾਹੇ ਨਾਹੀ ਮਨ ਸੋਏ ਪੌੜੀ, ਪੂਰੇ ਗੁਰ ਕਾ ਘਰ ਕਰਮ ਕਮਾਈ ਹੈ, ਗੁਰਮਤਿ ਆਪ ਗਵਾਏ, ਨਾਮ ਧਿਆਈ ਹੈ ਦੂਜੀ ਘਰ ਅਲੱਗ ਜਨਮ ਗਵਾਈ ਹੈ, ਵਿਣਨਾਵੈ ਸਭ ਇਸ ਭੈਜੈ ਖਾਈ ਹੈ, ਸੱਚਾ ਸਤ ਸਲਾਹੇ ਸਤ ਸਮਾਈ ਹੈ, ਬਿਨ ਸਤਿਗੁਰ ਸੇਵੇ ਨਾਏ ਸੁੱਖ ਨਿਵਾਸ, ਫਿਰ ਫਿਰ ਆਈ ਹੈ ਦੁਨੀਆਂ ਖੋਟੀ ਰਾਸ ਗੂੜ ਕਮਾਈ ਹੈ, ਨਾਨਕ ਸੱਚ ਖਰਾ ਸਲਾਹੇ ਪਤ ਸਿਉਂ ਜਾਈ ਹੈ, ਸਲੋਕ ਮਾਲਾ ਪਹਿਲਾ, ਤੁਧ ਭਾਵੈ ਤਾਂ ਵਾਵਹਿ, ਗਾਵੈ ਤੁਧ ਭਾਵੈ ਜਲ ਨਾਵੈ, ਜਾਂ ਤੁਧ ਭਾਵੈ ਤਾਂ ਕਰੈ ਵਿਭੂਤਾ, ਸਿੰਘੀ ਨਾਦ ਵਜਾਵੈ, ਜਾਂ ਤੁਧ ਭਾਵੈ ਤਾਂ ਪੜੈ ਕਿਤੇਬਾ, ਮੁੱਲਾਂ ਸੇਖ ਕਹਾਵੈ, ਜਾਂ ਤੁਧ ਭਾਵੈ ਤਾਂ ਹੋਵੈ ਰਾਜੇ, ਰਸ ਕਸ ਬਹੁਤ ਕਮ

ਘਟ ਜਾਵੇ ਜਾਂ ਤੁਧ ਭਾਵੈ ਜਾਹਿਦ ਸੰਦਰ ਦਸੰਤਰ ਸੁਣ ਗੱਲਾਂ ਕਰ ਆਵੈ ਜਾਂ ਤੁਧ ਭਾਵੈ ਨਾਇਦ ਚਾਵੈ ਤੁਧ ਭਾਣੇ ਤੂੰ ਭਾਵੈ

ਰੱਖੈ ਨਾਨਕ ਸੱਚਾਇਆ ਪੌੜੀ ਸਤਿਗੁਰ ਸੇਵਨ ਸੰਗ ਪਰਮ ਚੁਕਾਈ ਹੈ। ਸਤਿਗੁਰ ਆਖੈ ਕਾਰ ਸਕਾਰ ਕਮਾਈ ਹੈ, ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈ ਹੈ, ਲਾਹਾ ਭਗਤ ਸੰਸਾਰ ਗੁਰਮੁਖ ਪਾਈ ਹੈ, ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ, ਸੱਚਾ ਦਇਆ ਦਰਜਾਇ ਸੱਚ ਮਾਈ ਹੈ, ਸੱਚਾ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਹੈ। ਸਲੋਕ ਮਹਲਾ ਪਹਿਲਾ। ਕਲਕਾਤੀ ਰਾਜੇ ਕਸਾਈ ਧਰਮ ਪੰਕਰ ਉੱਡ ਰਿਹਾ,

ਆਸ ਉੱਥੇ ਪਾਪੁਨ ਵਿਚਾਰੀ ਐ ਕੂੜੇ ਕਟੇ ਰਾਸ ਉੱਥੇ ਖੋਟੇ ਸੱਟੀ ਐ ਖਰੇ ਕੀਚੇ ਸਾਬਾਸ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਸਮੇਂ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਉਣੀ ਪਿਤਾ ਮਾਤਾ ਧਰਤ ਮਹੱਤ ਦਿਨਸਰਾ ਦੁਇਦਾਈ ਦਾਇਆ ਖੇਲੇ ਸਗਲ ਜਗਤ

ਤੇ ਆਇਆ ਗਹਿਮ ਸਕਤ ਕਾਲ, ਨਾਨਕ ਤੇ ਮੁਖ ਉਜਲੇ, ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ। ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ, ਸੱਚ ਵਿਗਸਿਆ ਸੱਚਾ ਕੋਟ ਗਿਰਾਏ, ਨਿਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹਸਿਆ। ਸੱਚੇ ਤੇ ਦੀਵਾਨ ਕੋਲ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ। ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ, ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਐ। ਸਲੋਕ ਮਾਲਾ ਪਹਿਲਾ, ਪਹਿਰਾ ਅਗਨ ਹਿਵੇ ਕਰ ਬਾਧਾ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ। ਤਰ ਤਰਾ ਜੀ ਅੰਮ੍ਰਿਤ ਤੋਲੇ ਪਿੱਛੇ ਟੰਗ ਚੜਾਈ, ਇਵੜ ਵਧਾ ਮਾਵਾ ਨਾਹੀ, ਸਬਸਰ ਨੱਥ ਚਲਾਈ, ਤਾ ਤਣ ਹੋਵੇ ਮਨ ਅੰਦਰ ਕਰੀ ਪਿਆ ਆਖ ਕਰਾਈ। ਜੀਵੜ ਸਾਹਿਬ ਤੇ ਵੜ ਦਾਤੀ, ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾ ਵਡਿਆਈ ਮਹੱਲਾ ਦੂਜਾ। ਆਖਣ ਆਖ ਨਾ ਰਜਿਆ ਸੁਣਨ, ਨਾ ਰਜੇ ਕੰਨ ਅੱਖੀ ਦੇਖ, ਨਾ ਰਜੀਆਂ ਗੁਣ ਗਾਕ ਕਵਾਨਾ।

ਪੌੜੀ ਬਣ ਸੱਚੇ ਸਭ ਕੂੜ, ਕੂੜ ਕਮਾਈ ਹੈ ਬਣ ਸੱਚੇ ਕੂੜ ਯਾਰ ਬਣ ਚਲਾਈ ਹੈ ਬਿਨ ਸੱਚੇ ਤਨ ਛਾਰ ਛਾਰ ਲੜਾਈ ਹੈ ਬਿਨ ਸੱਚੇ ਸਭ ਭੁੱਖ ਜੇ ਪੈਜ ਹੈ ਖਾਈ ਹੈ ਬਿਨ ਸੱਚੇ ਦਰਬਾਰ ਕੂੜ ਨਾ ਪਾਈ ਹੈ ਕੂੜੇ ਲਾਲਚ ਲੱਗ ਮਹਿਲ ਖੁਆਈ ਹੈ ਸਭ ਜਗ ਠੱਗਿਓ ਠੱਗ ਆਈ ਹੈ ਜਾਈ ਹੈ ਤਨ ਮੈਂ ਤਸਨਾਗ ਸ਼ਬਦ ਬੁਝਾਈ ਹੈ ਸਲੋਕ ਮਹਲਾ ਪਹਿਲਾ ਨਾਨਕ ਗੁਰਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪੱਤ ਕੇ ਸਾਧ ਖਾਂਦਾ ਲੈ ਦਾਨਾ ਕਹਿ ਸਿਰ ਦਾਨ ਮਹਲਾ ਪਹਿਲਾ ਸੋਏ ਨੇ ਕਾ ਬਿਰਖ ਪੱਤ ਪਰਵਾਲਾ ਫੁੱਲ ਜਵੇ ਹਰ ਲਾਲ ਤਿੱਤ ਫਲ ਰਤਨ ਲਗੈ ਮੁਖ ਭਾਖਤ ਹਿਰਦੈ ਹਿਰਦੈ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੱਠ ਸੱਠ ਤੀਰਥ

0: ਤਰੀਆ ਕਰਮੀ ਲੱਗ ਪੌੜੀ ਜੀਵਦੇ ਅਮਰ ਮਰਨ ਪਛੋਤਾਈ ਹੈ ਝੂਠਾ ਹੈ ਸੰਸਾਰ ਕਿਨ ਸਮਝਾਈ ਹੈ ਸੱਚ ਨਾ ਤਰੇ ਪਿਆਰ ਦਿੰਦਾ ਧਾਈ ਹੈ ਕਾਲ ਬੁਰਾ ਖੈ ਕਾਲ ਸਿਰ ਦੁਨਿਆਈ ਹੈ ਹੁਕਮੇ ਸਿਰ ਜੰਦਾਰ ਮਾਰੇ ਦਾਈ ਹੈ ਆਪੇ ਦੇ ਪਿਆਰ ਮਨ ਵਸਾਈ ਹੈ ਮੋਤਨਾ ਚਸਾ ਵਿਲੰਬ ਭਰੀਏ ਪਾਈ ਹੈ ਗੁਰਪ੍ਰਸਾਦੀ ਬੁੱਝ ਸੱਚ ਸਮਾਈ ਹੈ ਸਲੋਕ ਮਹਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਧੂਰਾ ਨਿੰਮ ਫਲ ਮਨ ਮੁਖ ਵਸੈ ਤਿਸ ਜਿਸ ਤੂੰ ਚਿਤਨਾ ਆਵਹੀ ਨਾਨਕਿਆ ਕਿਸ ਹੰਡਨ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈ ਹੈ ਸਾਹਿਬ ਲੱਗੀ ਰੀਤ ਪੌੜੀ
1: ਪੌੜੀ ਕੀਤੇ ਕਹਿ ਬਖਾਣ ਕਹਿ ਕਹਿ ਜਾਵਣਾ ਵੇਦ ਕਹਿ ਬਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁਝਿਆ ਪਾਵਣਾ ਘੱਟ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਲੱਖ ਸਬਦ ਸੁਹਾਵਣਾ ਮੰਨੇ ਨਾਮ ਬਸੰਤ ਦਰਗਹਿ ਪਾਵਣਾ ਖਾਲਕ ਕੌ ਦੇਸ ਡਾਢੀ ਕਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਟੋਇਆ ਨਾਗੀ ਲੱਗਾ ਜਾਏ ਆਪਣੇ ਹੱਥੀ ਆਪਣੇ ਦੇਖੂ ਚਾਇਆ ਪਿਲਾਏ ਹੁਕਮ ਪਿਆ ਤੁਰ ਖਸਮ ਕਾ ਇਤੀ ਹੂੰ ਤਕੇ ਖਾਏ ਗੁਰਮੁਖ ਸਿਉ ਮਨ ਮੁਖੜ ਹੈ ਡੁੱਬੇ ਹੱਕ ਨਿਆਏ ਦੋਹਿਆਂ ਸਿਰਿਆ ਆਪੇ ਖਸਮ ਵੇਖ ਕਰੋ ਪਿਆਏ ਪਾਏ ਨਾਨਕੇ ਮੈਂ ਜਾਣਿਆ ਸਭ ਕਿਸੇ ਤਿਸਿਰ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣੋ ਰੋਗ ਦਾਰੂ ਦੋਵੇ ਬੁਝੈ ਤਾਂ ਬੈਦ ਸਜਾਣੋ ਬਾਟ ਨ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਹਾਣ ਲਾਏ ਹਾਣ ਲੱਭ ਨ ਚੱਲੀ ਸੱਚ ਰਹਿ ਸੁਭਿਸ਼ਟ ਪਰਵਾਨ।

ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰਿਆ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰਿਆ ਮਹਿਲਾ ਮੰਜਨ ਵਾਸ ਸ਼ਬਦ ਸਵਾਰਿਆ ਸੱਚ ਕਹਿਣ ਅਰਦਾਸ ਸੇ ਵਿਚਾਰਿਆ ਸੋਹਣ ਕਰਨ ਖਸਵੇਂ ਪਾਸ ਹੁਕ ਸੁਧਾਰੀਆਂ ਸਖੀ ਕਹਿਣ ਅਰਦਾਸ ਮਨਹੋ ਪਿਆਰੀਆਂ ਬਿਨ ਨਾਮੇ ਧਿਰਗ ਬਾਸ ਪਿੱਠ ਸੋ ਜੀਵਿਆ ਸ਼ਬਦ ਸਵਾਰੀ ਐਸ ਅੰਮ੍ਰਿਤ ਪੀਵਿਆ ਸਲੂਕ ਮਹੱਲਾ ਪਹਿਲਾ ਮਾਰੋ ਮੀਨ ਤ੍ਰਿਪਤੀ ਐ ਅੱਗੀ ਲਏ ਨਾ ਭੁੱਖ ਰਾਜ ਰਾਜ ਨਾ ਤ੍ਰਿਪਤਿਆ ਸੈਰ ਭਰੇ ਕਿਸਕੋ

ਮਹਲਾ ਤੀਜਾ ਪੈ ਬਿਣ ਜੀ ਪੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਬਿਣ ਜੋ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਏ ਦਿਆਲ ਨਾ ਕਬੋਂ ਝੂਰੀ ਹੈ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਆ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦਿਆ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ ਸਲੋਕ ਮਹੱਲਾ ਪਹਿਲਾ ਸਿਰ ਖੁਆਏ ਪਿਆ ਮਲ ਬਾਣੀ ਝੂਠਾ ਮੰਗ ਮੰਖਾਈ ਫੋਲ ਪਦੀਤ ਮੂੰਹ ਲੈਣ ਪੜਾਸਾ ਪਾਣੀ ਦੇਖ ਸਗਾਈ ਪਾਡਾ ਬੱਗੀ ਸਿਰ ਕੁਆਇਣ ਭਰੀਅਨ ਹੱਥ ਸੁਆਈ ਮਾਂ ਪਿਓ ਕਿਰਤ ਕਵਾਵਣ ਟੱਬਰ ਰੋਵਣ ਧਾਈ ਉਹ ਪਿੰਡ ਨਾ ਪਤਲ ਕਰਿਆ ਨਾ ਦੀਬਾ ਉਹ ਇੱਕ ਥਾਂ ਪਾਈ ਅੜਸਠ ਤੀਰਥ ਦੇਣ ਨਾ ਢੋਈ ਬ੍ਰਾਹਮਣ ਅੰਨ ਨਾ ਖਾਈ ਸਦਾ ਕਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਈ ਚੁੰਡੀ ਪੈ ਭੈਣ ਨਿਤ ਮਰਨੇ ਦਰਦ ਵਣ ਨਾ ਜਾਈ ਲੱਕੀ ਕਾਸੇ ਹੱਥੀ ਪੁੰਮਣ ਅੱਗੋਂ ਪਿੱਛੋਂ ਜਾਈ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾ ਦੇਵ ਚੂ ਗੋਏ ਪਿਰੇ ਬਗੁੱਤੇ ਪਿੱਟੇ ਪਿੱਤੇ ਗੱਲਾਂ ਜੀਆ ਮਰ ਜਵੋਲੇ ਜਮਾਲੇ ਸੋਈ ਅਬਰ ਨਾ ਕੋਈ ਰੱਖੈ ਧਨ ਤੇਸ ਨਾਨੋ ਪੰਜਾ ਭਸ ਪਈ ਸਿਰ ਕੁੱਤੈ ਪਾਣੀ ਵਿੱਚੋਂ ਰਤਨ ਪੰਨੇ ਮੇਰ ਕੀਆ ਮਧਾਣੀ ਅੱਠ ਸਰਤ ਦੀਵੀ ਤਾਪੇ ਪੂਰਬ ਲੱਗੈ ਪਾਣੀ ਨਾ ਨਵਾਜਾ ਨਾਤੇ ਪੂਜਾ ਨਾਵਣ ਸਦਾ ਸਜਾਣੀ ਮੋਇਆ ਜੀਵ ਦੀ ਅੰਗਤ ਹੋਵੈ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਕੁੱਤੇ ਸਤਾਨੀ ਇਹਨਾਂ ਗੱਲ ਨਾ ਪਾਣੀ ਬੂਟੇ ਹੋਇਆ ਹੋਏ ਬਿਲਾਵਨ ਜੀਆਂ ਚੁਗਤ ਸਮਾਣੀ ਬੂਟੇ ਅੰਨ ਕਮਾਦ ਕਪਾਹ ਸਭ ਜੇ ਪੜਦਾ ਹੋਵੇ ਮੂਠੇ ਖਾਓ ਚਰੇ ਨਿਤ ਸੂਰੀ ਸਾ ਧਨ ਦਹੀਂ ਬਲੋਵੇ ਤਿਤ ਕੇ ਹੋਮ ਜਗ ਸਤ ਪੂਜਾ ਪਾਇਆ ਕਿਰਤ ਸੋਏ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ ਨਾਨਕ ਜੇ ਸਿਰ ਕੁੱਤੇ ਨਹਾਵਣ ਨਾਹੀ ਤਾਂ ਸਤ ਚੱਟੇ ਸਿਰ ਸਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਅੰਧੇਰਾ ਕੇ ਕਰੇ ਕੌਣ ਪਾਣੀ ਕੇ ਆ ਜਾਤ ਤਰਦੀ ਚੀਚੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਿੱਤ ਜਾਣੀਐ ਜਪਤ ਰੱਖੇ ਸੋਏ ਪੌੜੀ ਤੁਦ ਸੱਚੇ ਸੋਭਾਨ ਸਦਾ ਕਲਾਣਿਆ ਤੂੰ ਸੱਚਾ ਨਿਸਾਨ ਹੋਰ ਆਪ ਜਾਣਿਆ

ਚਲਾਇਆ ਤੂੰ ਸੱਚਾ ਦਤਾਰ ਨਿਤ ਦੇ ਵਿਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬਜਾਇਆ ਸਤਿ ਸੱਚ ਸਮਾਉ ਜਿਨ ਕੋ ਕੀਆ ਪਰਦੇਸਿਆ ਜਿਨ ਗਰ ਗੁਰੂ ਨਾਨਕ ਦੇਓ ਮਹੱਲਾ ਪਹਿਲਾ ਆਪ ਬੁਝਾਏ ਸੁ ਬੁਝਾਏ

0: ਨਦਰੀ ਕਰਮੀ ਗੁਰ ਵਿਚਾਰ ਪੈ ਬਿਨ ਕੋਈ ਨਾ ਲੰਘ ਸਪਾਰ ਪੈ ਪਉ ਰਾਖਿਆ ਪੈ ਸਵਾਰ ਰਹੋ ਪੈ ਤਨ ਅਗਨ ਪੈ ਪਖੈ ਪੈ ਨਾਲ ਪੈ ਪਉ ਘੜੀਐ ਸਬਦ ਸਵਾਰ ਪੈ ਬਿਨ ਕਾੜਤ ਕੱਚ ਨਕੱਚ ਅੰਦਾ ਸਚਾਂਦੀ ਸੱਟ ਬੁੱਧੀ ਬਾਜੀ ਉਪਜੈ ਚੋ ਸੈਣ ਸਿਆਣ ਪਵੈ ਨਾ ਤੋ ਨਾਨਕ ਮਨ ਮੁਖ ਬੋਲਣ ਬਹੁ ਅੰਦਾ ਅੱਖਰ ਬਹੁ ਦੋ ਗੋੜੀ ਮੁਹੱਲਾ ਪਹਿਲਾ ਡਰ ਕਰ ਕਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਪਾਏ ਤੁਧ ਬਿੰਦੂ ਜਾ ਨਾਹੀ ਜਾਏ ਜੋ ਕਿਸ ਵਰਤੈ ਸਭ ਤੇਰੀ ਰਜਾਏ ਡਰੀਐ ਜੇ ਡਰ ਹੋਵੈ ਹੋਰ ਡਰ ਡਰ ਡਰ ਨਾ ਮਨ ਕਾ ਸੋਰ ਰਹੋ ਨਾ ਜੀਉ ਮਰੈ ਨਾ ਡੁੱਬੈ ਤਰੈ ਜਿਨ ਕਿਸ ਕੀਆ ਸੋ ਕਿਸ ਕਰੈ ਹੁਕਮ ਆਵੈ ਹੁਕਮ ਜਾਏ
1: ਗੈ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨਹਿਸਾਨ ਭਉ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਹੋਏ ਗਵਾਰ ਜਿਸਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾਂ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਵਿਖਣ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਸ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ ਸਰਮ ਸੁਰਤ ਦੋਏ ਸਸਰ ਭਏ ਕਰਨੀ ਕਾਮਣ ਕਰ ਮਨ ਲਏ ਸਾਹਾ ਸੰਜੋਗ ਵਿਆਹੋ ਵਿਜੋਗ ਸੱਚ ਸੰਤਤ ਕਹੁ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚਮਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੇ ਪੌਣ ਬੁਜਰੇ ਗਿਆਨੀ ਮੁਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਣ ਤਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਿਤ ਵਾਦ ਬਖਾਣ ਭੀਤਰ ਹੁੰਦੀ ਵਸਤ ਨਾ ਜਾਣਾ

ਆਓ ਖੇਤੀ ਵਣਜ ਨਾਵੇਂ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਨ ਰਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੈ ਮਿਲ ਜੋ ਤਿਆ ਪਾਰ ਆਪ ਤੁਲੈ ਆਪੇ ਵਣਜਾਰ

ਦਹਿ ਦਿਸ ਧਾਵੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖ ਮਾਟ ਬਿਨ ਵੱਖਰ ਸੂਨੋ ਘਰ ਹਾਟ ਗੁਰਮਿਲ ਖੋਲੇ ਬਜਰ ਕਪਾਟ

ਸਾਰ ਸੱਚ ਸਲਾਹੇ ਧਨ ਗੁਰਦੁਆਰ ਨਾਨਕ ਦਰ ਘਰ ਏਕੰਕਾਰ। ਗੌੜੀ ਮਹੱਲਾ ਪਹਿਲਾ।

ਤੇ ਜਾਣੇ ਆ, ਨਜ਼ਰ ਭਈ ਘਰ ਘਰ ਤੇ ਜਾਣੇ ਆ, ਜਤ ਸਤ ਤੀਰਥ ਮੱਜਣ ਨਾਮ।

ਨਾਨਕ ਗੁਰਮਤ ਸਹਿਜ ਸਮਾਉ ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੈ ਸੋ ਮਰਨ ਦਿਖਾਏ, ਮਰਨ ਰਹਿਣ ਰਸਾਂਤਰ ਪਾਏ। ਗਰਭ ਨਿਵਾਰ ਗਗਨਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ। ਹਰ ਜਪ ਜਾਪ ਰਹਿਣਾ ਹਰ ਸਰਨ ਰਾਉ। ਸਤਿਗੁਰ ਮਿਲੈ ਤਰਦੁਬਦਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ। ਜੀਵਿਤ ਮਰੈ ਮਾਰ ਸਿਆਗੈ, ਸਤਿਗੁਰ ਮਿਲਿਆ ਸਤ ਸੰਜਮ ਸੂਚਾ। ਗੁਰ ਕੀ ਪੌੜੀ ਉੱਚ ਉੱਚਾ, ਕਰਮ ਮਿਲੈ ਜਮਕਾ ਪਉ ਮੂਚਾ। ਗੁਰ ਮਿਲਿਆ ਮਿਲ ਅੰਕ ਸਮਾਇਆ, ਕਰ ਕਿਰਪਾ ਘਰ ਮਹਿਲ ਦਿਖਾਇਆ। ਨਾਨਕ ਹਮੈ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨ ਮਿਟ ਕੋਏ, ਕਿਆ ਜਾਣਾ ਕਿਆ ਆਗੈ ਹੋਏ। ਜੋ

ਸਮਾਨਾ ਪੂਰੇ ਗੁਰ ਕੈ ਸਬਦ ਪਛਾਨਾ ਰਹਾਓ ਜਿਸ ਨਰ ਰਾਮ ਹਿਰਦੈ ਹਰ ਰਾਸ ਸਹਿਜ ਸੁਭਾਏ ਮਿਲੈ ਸਾਬਾਸ ਜਾਹੇ ਸਵਾਰ ਸਾਂਝ ਬਿਆਲ ਇਤਵਤ ਮਨਮੁਖ ਬਾਧੇ ਕਾਲ ਅਹਿਨਸ ਨਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੈ ਆਕਾਰ ਤੀਨ ਅਵਸਥਾ ਕਹਿ ਵਖਿਆਣ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਾਹੁੜ ਜਨਮ ਨਾ ਹੋਏ ਹੈ ਮਰਣਾ ਰਹਾਉ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਇਨ ਰਸ ਬੁਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਏ ਸੰਸਾਰੋ ਲੱਭ ਲੋ ਮਜਕੂੜ ਕਮਾਵੈ ਬਹੁਤ ਉਠਾਵੈ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰੂ ਪਰਛਾਰੋ ਸੁਣ ਸੁਣ ਸਿੱਖ ਮਾਰੀ ਸੁਕਰਤ ਕੀਤਾ ਰਹਿਸੀ ਮੇਰੇ ਜੀ ਅੜੇ ਬਾਹੁੜ ਨਾ ਆਵੈ ਵਾਰੀ ਰਹਾਓ ਹਾਂ ਤੁਹਾਡੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਤਾ

ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ, ਤੂੰ ਕਾਇਆ ਰਹੀ ਹੈ ਸੁਪਨੰਤਰ, ਤੁਦ ਕਿਆ ਕਰਮ ਕਮਾਇਆ, ਕਰ ਚੋਰੀ ਮੈਂ ਜਾ ਕਿਛ ਲਿਆ, ਤਾਂ ਮਨ ਭਲਾ ਪਾਇਆ, ਹਲਤ ਨਾ ਸੋਭਾ ਪਲਤ ਨਾ ਢੋਈ, ਅਹਿਲਾ ਜਨਮ ਗਵਾਇਆ, ਹਾਂ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛੈ ਕੋਈ, ਰਹਾਉ ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ, ਕਿਸੇ ਨਾਲ ਨਾ ਚੱਲੇ ਨਾਨਕ, ਚੜ ਚੜ ਪਏ ਗਵਾਰਾ, ਕੂਜਾ ਮੇਵਾ ਮੈਂ ਸਭ ਕਿਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ, ਦੇ ਦੇ ਨੀਵ ਦੀਵਾਲ ਉਸਾਰੀ, ਭਸ ਮੰਦਰ ਕੀ ਢੇਰੀ, ਸੰਚੇ ਸੰਚ ਨਾ ਦੇਈ ਕਿਸੇ, ਅੰਧ ਜਾਣ ਸਭ ਮੇਰੀ, ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੇ ਨਾ ਕੇਰੀ, ਸੁਣ ਮੂਰਖ ਮਨ ਅਜਾਣਾ, ਰੋਗ ਦਿਸੈ ਕਾ ਭਾਣਾ, ਰਹਾਓ ਸਾਹੋ ਮਾਰਾ ਠਾਕੁਰ ਪਾਰਾਮ, ਤਿਸਕੇ ਵਣਜਾਰੇ ਜੀਓ ਪਿੰਡ ਸਵਦਾ, ਤਿਸੈ ਕੀ ਮਾਰਾ ਭੇਜੀ ਵਾਲੇ, ਗੌੜੀ ਚੇਤੀ ਮਹਲਾ ਪਹਿਲਾ, ਅਵਰ ਪੰਚਮ ਏਕ ਜਨਾ, ਕਰਾ ਕਉ ਕਰ ਬਾਰ ਮਨਾ, ਮਾਰਾ ਲੁੱਟੈ ਨੀਤ ਨੀਤ ਕਿਸੇ ਆਗੈ, ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਕਨਾ, ਰਹਾਓ ਉਸਾਰ ਮੜੋਲੀ ਰਾਖੈ ਦੁਆਰਾ, ਭੀਤਰ ਬੈਠੀ ਸਾਧਨਾ, ਅੰਮ੍ਰਿਤ ਕੇਲ ਕਰੇ ਤਿਨ ਕਾਮਣ, ਔਰ ਟੇਨ ਸੋ ਪੰਚ ਜਨਾ, ਢਾਹੇ ਮੜੋਲੀ ਲੁੱਟਿਆ ਦੇਹਰਾ, ਸਾਧਨ ਪਕੜੀ ਏਕ ਜਨਾ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ, ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੁੜੇਨ ਸੋ ਖਾਧਾਤਾ, ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਬਾਧਾਤਾ, ਗੌੜੀ ਚੇਤੀ ਮਹੱਲਾ ਪਹਿਲਾ, ਮੁੰਦਰਾ ਤੇ ਕਟ ਪੀਤਰ ਮੁੰਦਰਾ, ਕਾਇਆ ਕੀਜੈ ਖਿੰਥਾ ਤਾ, ਪੰਜ ਚੇਲੇ ਵਸ ਕੀਜੈ ਰਾਵਲ, ਇਹ ਮਨ ਕੀਜੈ ਡੰਡਾ ਤਾ, ਜੋਗ ਜੁਗਤੇ ਪਾਵਸਤਾ, ਇੱਕ ਸਦ ਦੂਜਾ ਹੋਰ ਨਾਸਤ, ਕੰਧ ਮੂਲ ਮਨ ਲਾਵਸਤਾ, ਰਹਾਓ ਮੂੰਡ ਮੰਡਾਇਆ ਜੇ ਗੁਰ ਪਾਈਐ, ਹਮਗੁਰ ਗਿਣ ਕੀਨੀ ਗੰਗਾ ਤਾ, ਤ੍ਰਿਭਵਨ ਤਾਰਨ ਹਾਰ ਸਮਾ, ਵੇਖ ਨਾ ਚੇਤ ਅੰਧਾ ਤਾ, ਕਰ ਪਟੰਬ ਗੱਲੀ ਮਨ ਲਾਵਸ, ਸੰਸਾ ਮੂਲ ਨਾ ਜਾਵਸਤਾ, ਏਕ ਸਚਰਣੀ ਜੇ ਤਿਤ ਲਾਵੈ, ਲਵ ਲੋਭ ਕੀ ਧਾਵਸਤਾ, ਜਪਤ ਤਨੰਜਨ ਚਸਮਨਾ, ਕਾਹੇ ਬੋਲੈ ਜੋਗੀ ਕਪਟ ਕਨਾ, ਰਹਾਓ ਕਾਇਆ ਕਮਲੇ ਹੰਸ ਇਆਣਾ, ਮੇਰੀ ਮੇਰੀ ਕਰਤ ਵਿਹਾਣੀ ਤਾ, ਪ੍ਰਣਵਤ ਨਾਨਕ ਨਾਗੈ ਦਾਜੀ, ਪ੍ਰਣਵਤ ਨਾਨਕ ਨਾਗੀ ਦਾਜੈ, ਫਿਰ ਪਾਛੈ ਪਛਤਾਣੀ ਤਾ, ਗੌੜੀ ਚੇਤੀ ਮਹੱਲਾ ਪਹਿਲਾ, ਔਖਦ ਮੰਤਰ ਮੂਲ ਮਨ ਏਕੈ, ਜੇ ਕਰ ਦ੍ਰਿੜ ਚਿਤਕੀ ਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ, ਮਨ ਏਕੋ ਸਾਭ ਪਾਈ ਰੇ, ਤੇਰੇ ਤਿੰਨ ਗੁਣਾ ਸੰਸਾਰ ਸਮਾਵੈ, ਲਖਣਾ ਲਖਣਾ ਜਾਈ ਰੇ, ਰਾਓ ਸ਼ਕਰ ਖੰਡ ਕਾਇਆ ਮਾਇਆ, ਤਨ ਮਿੱਠੀ ਹਮ ਤੋ ਭੰਡ ਉਚਾਈ ਰੇ, ਰਾਤ ਨੇਰੀ ਸੂਜਸ ਨਾਹੀ, ਲਾਜ ਟੂਕਸ ਮੂਸਾ ਫਾਈ ਰੇ, ਮਨਮੁਖ ਕਰੈ ਤੇਤਾ ਦੁਖ ਲਾਗੈ, ਗੁਰਮੁਖ ਮਿਲੈ ਬਡਾਈ ਰੇ, ਜੋਤਨ ਕੀਆ ਸੋਈ ਹੋਆ, ਕਿਰਤਨ ਮੇਟਿਆ ਜਾਈ ਰੇ, ਸੁਬਰ ਪਰਿਨ ਹੋਵੇ ਹੁਣੇ ਜੋ ਰਾਤੇ ਰੰਗ ਲਾਈ ਰੇ, ਤਿਨਕੀ ਪੰਖ ਹੋਵੇ ਜੇ ਨਾਨਕ, ਤੋ ਮੂੜਾ ਕਛ ਪਾਈ ਰੇ, ਗੌੜੀ ਚੇਤੀ ਮਹੱਲਾ ਪਹਿਲਾ, ਕਤਕੀ ਮਾਈ ਬਾਪ ਕਤਕੀਰਾ, ਕਿੱਦੂ ਥਾਵੋ ਹਮ ਆਏ,

ਜੀਅੜਾ ਗੁਣ ਬਰਾਬਰ ਤਪੈ ਪਿੱਤਰ ਵਗੈ ਕਾਤੀ ਪ੍ਰਣਮਤ ਨਾਨਕ ਹੁਕਮ ਪਛਾਣ ਸੁਖ ਹੋਵੈ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ।

ਮੂੜੇ ਫਿਰ ਪਾਛੈ ਪਛਤਾਏ ਰੇ ਰਹਾਉ। ਅਨਤਾਂ ਧਨ ਤਰਣੀ ਧਰੇ ਅਨੰਤ ਨਾ ਚਾਹਿਆ ਜਾਏ। ਅਨੰਤ ਕੋ ਚਾਹਨ ਜੋ ਗਏ ਸੇ ਆਏ ਅਨੰਤ ਗਵਾਏ। ਆਪਣਾ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ। ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ। ਹੁਕਮ ਨ ਜਾਪੀ ਖਸਮ ਕਾ ਕਿਸੇ ਵਡਾਈ ਦੇ। ਗੌੜੀ ਬੈਰਾਗਣ ਮਹੱਲਾ ਪਹਿਲਾ। ਹਰਣੀ ਹੋਵਾਂ ਬਨ ਵਸਾਂ ਕੰਧ ਮੂਲ ਚੁਣ ਖਾਓ। ਗੁਰਪ੍ਰਸਾਦੀ

ਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸੋਹ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ।

ਪਉ ਜਾਏ। ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ। ਗੌੜੀ ਪੂਰਬੀ ਦੀਪ ਕੀ ਮਹੱਲਾ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤੇ ਆਖੀਐ ਕਰਤੇ ਕਾ ਹੋਏ ਵਿਚਾਰੋ। ਤਤਗਰ ਗਾਓ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਾਉ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲੀਆਂ ਨੂੰ ਦੇਖੇਗਾ ਦੇਵਣਹਾਰ। ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕੁਰ ਪਾਵੋ ਤੇਰ ਦਿਓ ਸੱਜਣਾ ਸੀਸੜੀਆਂ। ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ। ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਹ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਮਿਲਿਆਰ ਮੇਲਾ ਹੋਈ ਆਪੇ ਮੇਲ ਮਿਲਾ ਵੈਸੋਈ। ਮੇਰਾ ਪ੍ਰਭ ਸਭ ਦੇ ਆਪੇ ਜਾਣੈ ਹੁਕਮੇ ਮੇਲੇ ਸਦ ਪਛਾਣੈ। ਸਤਿਗੁਰ ਕਹਿ ਭੈ ਭ੍ਰਮ ਪਉ ਜਾਏ ਪਹਿਰਾਚੈ ਸਚ ਰੰਗ ਸਮਾਈ ਰਹਾ। ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ। ਸਦ ਸਲਾਹ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ। ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸੱਚ ਸੋਏ। ਸੱਚ ਵਸੈ ਸਾਚੀ ਸਭ ਕਾਰ ਉੱਤਮ ਕਰਨੀ ਸ਼ਬਦ ਵਿਚਾਰ। ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਏ। ਜੀਵੈ ਦਾਤਾ ਦੇਵਨਹਾਰ ਨਾਨਕ ਨਾਮੇ ਲੱਗੈ ਪਿਆਰ। ਗੌੜੀ ਗੁਵਾਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ। ਗੁਰ ਤੇ ਬੂਝੈ ਸੀਜੈ ਸੋਏ ਗੁਰ ਤੇ ਸਹਿਜ ਸਾਚ ਵਿਚਾਰ। ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੈ ਗੁਰ ਆਏ। ਸੱਚੈ ਸਹਿਜ ਸਹਿ ਸਮਾਏ ਰਹਾਉ। ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੈ ਮਨ ਆਏ। ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ। ਵਾਜਗੁਰੂ ਸਭ ਪਰਮ ਭੁਲਾਈ ਬਿਨ ਨਾਵੈ ਬਹੁਤਾ ਦੁੱਖ ਪਾਈ। ਗੁਰਮੁਖ ਹੋਵੈ ਸੋ ਨਾਮ ਤੇ ਆਈ ਦਰਸ਼ਨ ਸੱਚੈ ਸੱਚੀ ਪਤ ਹੋਈ। ਕਿਸ ਨੂੰ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸਦ ਮਿਲਾਵਾ ਹੋਈ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਜ ਸਮਾਵਾ। ਗੌੜੀ ਗੁਵਾਰੇਰੀ ਮਹੱਲਾ ਤੀਜਾ ਸੋ ਥਾਓ ਸੱਚ ਮਨ ਨਿਰਮਲ ਹੋਏ। ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜਗਚਾਰੇ ਜਾਪੈ ਸਭ ਕੁਝ ਸਾਚਾ ਆਪੇ ਆਪੈ। ਕਰਮ ਹੋਵੈ ਸਤਸੰਗ ਮਿਲਾਏ ਅਰਗੁਣ ਗਾਵੈ ਵੈ ਸੋ ਸੋ ਥਾਏ ਰਹਾਉ। ਜਲੋ ਇਹੋ ਜੇਵਾ ਦੂਜੈ ਭਾਏ ਹਰ ਰਸ ਨ ਚਾਖੈ ਫੀ ਕਾਇਆ ਲਾਏ। ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਵੈ ਦੁਖੀਆ ਚੱਲਿਆ ਰੋਏ। ਰਸਨਾ ਹਰ ਰਸ ਚਾਖੈ ਸਹਿ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ। ਸੱਚੇ ਰਾਤੀ ਗੁਰਸਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਧਾਰ ਨਾਮ ਸਮਾਵੈ ਜੋ ਭਾਂਡਾ ਹੋਏ। ਉਂਦੈ ਭਾਂਡੇ ਟਿਕੈ ਨਾ ਕੋਏ ਗੁਰਸਬਦੀ ਮਨ ਨਾਮ ਨਿਵਾਸ। ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ। ਗੌੜੀ ਗੁਵਾਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ। ਹਮ ਵਿੱਚ ਗਾਵੇ ਬਿਰਥਾ ਜਾਏ ਗਾਵਣ ਗਾਵੈ ਜਿਨ ਨਾਮ ਪਿਆਰ। ਸਾਚੀ ਬਾਣੀ ਸਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੈ ਮੰਤਨ ਰਾਤਾ ਨਾਮ ਸੁਹਾਵੈ। ਰਹਾਉ ਇੱਕ ਗਾਵੈ ਇੱਕ ਭਗਤ ਕਰੇ ਨਾਮ ਨ ਪਾਵੈ ਬਿਨ ਸਨੇਹ। ਸੱਚੀ ਭਗਤ ਗੁਰ ਸਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰਧਾਰ। ਭਗਤ ਕਰੈ ਮੂਰਖ ਆਪ ਜਣਾਵੈ ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ। ਨੱਚਿਆ ਟੱਪਿਆ ਭਗਤ ਨ ਹੋਏ ਸਬਦ ਮਰੈ ਭਗਤ ਪਾਏ ਜਨ ਕੋਈ। ਭਗਤ ਵਿਛਲ ਭਗਤ ਕਰਾਏ ਭਗਤ ਵਿਛਲ ਭਗਤ ਵਿਛਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਭ ਸਾਚਾ ਸਭ ਬਿਦ ਜਾਣੈ ਨਾਨਕ ਬਖਸੇ ਨਾਮ ਪਛਾਣੈ। ਗੌੜੀ ਗੁਵਾਰੇਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੋਏ ਕੈਸੇ ਹਰ ਪਾਏ। ਮਨ ਮਰੈ ਦਾਰੂ ਜਾਣੈ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ।
ਜਿਸ ਨੂੰ ਬਖਸ਼ੇ ਦੇ ਵਡਿਆਈ, ਗੁਰਪ੍ਰਸਾਦ ਹਰ ਵਸੈ ਮਨ ਆਈ ਰਹਾਉ।

ਰੰਗ ਸਮਾਰ ਜੀਵਾ ਲਨਹਾਰਾ ਮਨ ਅਸਾਧ ਸਾਧਾ ਜਨ ਕੋਏ ਅਚਰ ਚਰੈ ਤਾਂਜਰ ਮਲ ਹੋਏ ਗੁਰਮੁਖੇ ਹੁਮਨ ਲਿਆ ਸਵਾਰ ਹੋਮੈ ਵਿੱਚੋਂ ਤਜੇ ਵਿਕਾਰ ਜੋ ਤੁਰ ਰਾਖਿਆ ਨ ਮਿਲ ਮਿਲਾਏ ਕਦੇ ਨਾ ਵਿਛੜੈ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਗੌੜੀ ਗੁਵਾਰੇ ਰੀ ਮਹੱਲਾ ਤੀਜਾ ਹਮੇ ਵਿੱਚ ਸਭ ਜਗ ਬਹੁਰਾਨਾ ਦੂਜੇ ਪਾਏ ਪਰਮ ਭੁਲਾਨਾ ਬਹੁ ਚਿੰਤਾ ਚਿਤਵੈ ਆਪਣਾ ਪਛਾਨਾ ਧੰਦਾ ਕਰਤਿਆਂ ਅਨਦਿਨ ਵਿਹਾਨਾ ਹਿਰਦੈ ਰਮ ਰਮੋ ਮੇਰੇ ਭਾਈ ਗੁਰਮੁਖ ਰਸਨ ਹਰ ਰਸਨ ਰਸਾਈ ਰਹਾਓ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇ ਜੁਗ ਚਾਰੇ ਜਾਤਾ ਹਮੇ ਮਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸਿਜਨ ਸਾਚੀ ਜੁਗ ਜੋ ਗੁਰਸਬਦ ਮਿਲਾਏ ਤਵ ਤਵਰ ਜੇ ਠਾਕ ਰਹਾਏ ਨਾਮ ਨਵਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਾ ਮਨ ਆਏ ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜੰਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਗੁਣੀ ਹਰ ਗੁਣੀ ਗਹੀਰ ਗੌੜੀ ਗੁਵਾਰੇ ਰੇ ਮਹੱਲਾ ਤੀਜਾ ਸੋਕੇ ਵਿਸਰੈ ਜਿਸਕੇ ਜੀਰ ਪਰਾਨਾ ਸੋਕੇ ਵਿਸਰੈ ਸਭ ਮਾਏ ਸਮਾਨਾ ਜਿਤ ਸੇਵਿਆ ਦਰਗਹਿ ਪਤ ਪਰਵਾਨਾ ਹਰਕੇ ਨਾਮ ਬਿਟੋਂ ਬਲ ਜਾਓ ਤੂੰ ਵਿਸਰੈ ਤਦ ਹੀ ਮਰ ਜਾਓ ਰਾਓ ਤਿੰਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ ਤਿੰਨ ਤੂੰ ਵਿਸਰੈ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋਨੀ ਪਾਏ ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁੱਠਾ ਤਿੰਨ ਹਰ ਮਨ ਵਸਾਏ ਗੁਰਮਤੀ ਹਰ ਨਾਮ ਸੁਖਮ ਸਮਾਏ ਜਿਨ੍ਹਾਂ ਪੋਤੇ ਪੁੰਨ

ਹਲਾਤੀ ਜਾ, ਤੂੰ ਅਕਥ ਕਿਉਂ ਕਥਿਆ ਜਾਏ, ਗੁਰ ਸਬਦ ਮਾਰਨ ਮਨ ਮਾਏ ਸਮਾਏ, ਤੇਰੇ ਗੁਣਾਂ ਨੇ ਕੀਮਤ ਨਹੀਂ ਪਾਏ, ਜਿਸ ਕੀ ਬਾਣੀ ਦੇ ਸਮਾਏ ਸਮਾਣੀ, ਤੇਰੀ ਇਕਤ ਕਥਾ ਗੁਰਸਬਦ ਵਖਾਣੀ, ਰਹਾਓ ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ, ਗੁਰਮੁਖ ਸੇਵਾ ਮੈਲੀ ਥਾਉ ਪਾਏ, ਗੁਰਮੁਖ ਅੰਤਰ ਨਾਮ ਵਸਾਏ, ਗੁਰਮੁਖ ਭਗਤਰ ਨਾਮ ਸਮਾਏ, ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉਂ ਲੱਗੈ ਪਿਆਰ, ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਗੌੜੀ ਗੁਆਰੇ ਰੀ ਮਹਲਾ ਤੀਜਾ, ਇਕ ਸਤੇ ਸਭ ਰੂਪ ਹੈ ਰੰਗਾ, ਪੌਣ ਪਾਉਣੇ ਬਸੰਤਰ ਸਭ ਸਹਿ ਲੰਗਾ, ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ, ਏਕ ਚਰਜੇ ਕੋ ਹੈ ਸੋਈ, ਗੁਰਮੁਖ ਵਿਚਾਰੇ ਬਿਰਲਾ ਕੋਈ, ਰਹਾਓ ਸਹਿਜ ਪਵੈ ਪ੍ਰ ਸਭਨੀ ਥਾਈ, ਕਹਾ ਗੁਪਤ ਪ੍ਰਗਟ ਪ੍ਰਬੰਧ ਬਣਾਈ, ਆਪੇ ਸੁੱਤਿਆਂ ਦੇ ਜਗਾਈ, ਤਿਸਕੀ ਕੀਮਤ ਕਿਨੈ ਨਾ ਹੋਈ, ਕਹਿ ਕਹਿ ਕਥਨ ਕਥ ਕਹਿ ਸਭ ਕੋਈ, ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਸੁਣ ਸੁਣ ਵੇਖੈ ਸਬਦ ਮਿਲਾਏ, ਵੱਡੀ ਵਡਿਆਈ ਗੁਰਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ, ਗੌੜੀ ਗੁਆਰੇ ਰੀ ਮਹਲਾ ਤੀਜਾ, ਮਨਮੁਖ ਸੂਤਾ ਮਾਇਆ ਮੋਏ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸਿਜਨ ਜਾਗੇ ਜਨ ਨਾਮ ਪਿਆਰ, ਸਹਿਜੇ ਜਾਗਾ ਸਮੇਂ ਨਾ ਕੋਈ, ਪੂਰੇ ਗੁਰ ਤੇ ਬੂਝੈ ਜਨ ਕੋਈ, ਰਹਾਓ ਅਸੰਤਾ ਨਾੜੀ ਕਦੇ ਨਾ ਬੂਝੈ,

ਸੱਚਾ ਅਮਰ ਸੱਚਾ ਪਾਤਸ਼ਾਹ ਹੋ ਮਨ ਸੱਚਾ ਰਾਤੀ ਹਰ ਵੇ ਪਰਵਾਹ ਹੋ ਸੱਚਾ ਮਹਿਲ ਸੱਚ ਨਾਮ ਸਮਾਹੋ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪੋ ਪਵ ਜਲ ਉਤਰੋ ਪਾਰ ਰਹਾਉ ਭਰਮੇ ਆਵੈ ਭਰਮੇ ਜਾਏ ਇਹੋ ਜਗ ਜਨਮਿਆ ਦੂਜੈ ਭਾਏ ਮਨਮੁਖ ਨਾ ਚੇਤੈ ਆਵੈ ਜਾਏ ਆਪ ਭੁਲਾ ਕੇ ਪ੍ਰਭ ਆਪ ਭੁਲਾਇਆ ਇਹੋ ਜਿਉ ਵਿਡਾਣੀ ਚਾਕਰੀ ਲਾਇਆ ਮਹਾਂ ਦੁੱਖ ਹੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਿਲਾਏ ਏਕੋ ਨਾਮ ਚੇਤੈ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਜਪੇ ਨਾਉ ਨਵਨਿਤ ਪਾਏ ਗੌੜੀ ਗੁਆਰੇ ਰੀ ਮਹਲਾ ਤੀਜਾ ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਗੁਰ ਸੇਵਾ ਤੇ ਮਨਪਤਿ ਆਏ ਸੇਤਨ ਮੰਤਰ ਨਾਮ ਕਮਾਏ ਪੂਰੇ ਗੁਰ ਤੇ ਸੋ ਜੀ ਪਾਏ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਘਾਲ ਥਾਏ ਪਾਈ ਰਹਾਓ ਆਪ ਪਛਾਣੈ ਮਨ ਨਿਰਮਲ ਹੋਏ ਜੀਵਨ ਮੁਕਤ ਪਾਵੈ ਸੋਏ ਹਰ ਗੁਣ ਗਾਵੈ ਮਤ ਉੱਤਮ ਸੋਏ ਸਹਿਜੇ ਸਹਿ ਸਮਾਵੈ ਸੋਏ ਦੂਜੇ ਭਾਏ ਨਾ ਸੇਵਿਆ ਜਾਏ ਹਮੇ ਮਾਇਆ ਮਾਂ ਵਿਖਾਏ ਪਤ ਕੁਟਾਮ ਗ੍ਰੇਮ ਹੋਇਆ ਮਾਏ ਮਨਮੁਖ ਅੰਦਾ ਆਵੈ ਜਾਏ ਹਰ ਹਰ ਨਾਮ ਦੇਵੈ ਜਨ ਸੋਏ ਅਣਦਿਨ ਪਗਤ ਗੁਰ ਸਬਦੀ ਹੋਏ ਗੁਰਮਤਿ ਬਿਰਲਾ ਪੂਜੈ ਕੋਏ ਨਾਨਕ ਨਾਮ ਸਮਾਵੈ ਸੋਏ ਗੌੜੀ ਗੁਵਾਰੇ ਰੀ ਮਹਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੈ ਕੋਈ ਅਖੁੱਟ ਨਾਮ ਧਨ ਹਰ ਤੋਟ ਨਾ ਹੋਈ ਹੱਥੈ ਸਦਾ ਦੁੱਖ ਸੁੱਖ ਉਦਰ ਸੋਭਾ ਹੋਈ ਏ ਮਨ ਮੇਰੇ ਭਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਿਗੁਰ ਸੇਵੈ ਸੇ ਮਹਾਂਪੁਰਖ ਸੰਸਾਰੇ ਆਪ ਉਦਰੇ ਕੁਲ ਸਗਲ ਨਿਸਤਾਰੇ ਹਰ ਕਾ ਨਾਮ ਰੱਖੈ ਔਰ ਧਾਰੇ ਨਾਮ ਰਤੇ ਪਜਲ ਉਤਰੈ ਪਾਰੇ ਸਤਿਗੁਰ ਸੇਵੈ ਸਦਾ ਮਨ ਦਾਸਾ ਹੋਮੈ ਮਾਰ ਕਮਲ ਪ੍ਰਗਾਸਾ ਅਨਹਦ ਵਾਜਾ ਨਿਜ ਕਰ ਵਾਸਾ ਨਾਮ ਰਤੇ ਕਰਮਾਏ ਉਦਾਸਾ ਸਤਿਗੁਰ ਸੇਵੈ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਅਨਦਿਨ ਜਪੈ ਹਰਿ ਸਾਰੰਗ ਪਾਣੀ ਨਾਨਕ ਨਾਮ ਰਤੇ ਨੇ ਕੇਵਲ ਨਿਰਬਾਣੀ ਗੌੜੀ ਗੁਆਰੇ ਰੀ ਮਹਲਾ ਤੀਜਾ ਸਤਿਗੁਰ ਮਿਲੈ ਬਿਟ ਪਾਕ ਸੰਜੋਗ ਹਿਰਦੈ ਨਾਮ ਨਿਤ ਹਰਿ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰਿ ਧਿਆਏ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿੰਨਾ ਵਿਰਲੇ ਚੱਕ ਡੀਠਾ ਕਰਮ ਕਾਂਡ ਬਹੁ ਕਰੇ ਆਚਾਰ ਬਿਨ ਨਾਵੈ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜਨ ਨਾਨਕ ਝੂਟੈ ਗੁਰ ਪ੍ਰਗਾਸ ਗੋ ਮਹਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀ ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ ਬਿਨ ਪੱਗਾ ਵਰਸਤ ਫਿਰਾਹੀ ਬਾਬਾ ਤੂੰ ਐਸੇ ਭਰਮ ਚੁਕਾਹੀ ਜੋ ਕੁਛ ਕਰਤਾ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਈ ਰਹਾਓ ਇਸਤਰੀ ਪੁਰਖ ਹੋਏ ਕਹਿ ਕਿਆ ਹੋਏ ਕਰਮ ਕਮਾਹੀ ਨਾਨਾ ਰੂਪ ਸਦਾ ਤੇਰੇ ਤੁਝੀ ਮਨ ਸਮਾਈ ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੂਲੇ ਨਾਹੀ ਜਾਂ ਕਾ ਕਾਲ ਸੋਈ ਪਰ ਜਾਣਾ ਜੇ ਗੁਰ ਕੈ ਸ਼ਬਦ ਸਮਾਈ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਉ ਮਿਲਿਆ ਪੁਨਰ ਜਨਮ ਨਾ ਆਹੀ ਗੌੜੀ ਬੈਰਾਗਣ ਮਹਲਾ ਤੀਜਾ ਸਬਜ ਕਾਲੈ ਵਸ ਵਸ ਹੈ ਬਾਧਾ ਦੂਜੈ ਭਾਏ ਹੋਮੈ ਕਰਮ ਕਮਾਮ ਦੇ ਮਨਮੁਖ ਮਿਲੈ ਸਜਾਏ ਮੇਰੇ ਮਨ ਗੁਰਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗਹਿ ਲੈ ਛਡਾਏ ਰਹਾਉ ਲੱਖ ਚੁਰਾਸੀ ਭਰਮ ਦੇ ਮਨ ਹਠਿਆ ਵੈ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ ਗੁਰਮੁਖ ਆ ਪਛਾਣਿਆ ਹਰ ਨਾਮ ਵਸਿਆ ਮਨਿਆਏ ਅੰਦਨ ਭਗਤੀ ਰਤਿਆਂ ਹਰ ਨਾਮੇ ਸੁਖ ਸਮਾਏ ਮਨ ਸਦ ਮਰੈ ਪ੍ਰਤੀਤ ਹੋਏ ਓ ਮੈਂ ਤਜੈ ਵਿਕਾਰ ਨਿਜਨ ਨਾਨਕ ਕਰਮੀ ਪਾਈ ਨਾ ਹਰ ਨਾਮਾ ਭਗਤ ਭੰਡਾਰ ਗੌੜੀ ਬੈਰਾਗਣ ਮਹਲਾ ਤੀਜਾ ਪੀੜੈ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾ ਬੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪਿਵਕੜਾ ਗੁਣ ਸੰਭਲੈ ਸਹੁਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਣਿਆ ਹਰ ਹਰ ਮਨ ਪਾਇਆ ਸਸਰੈ ਪਈਐ ਫਿਰ ਵਸੈ ਕਹੋ ਕਿਤ ਬਿਦ ਪਾਈਐ ਆਪ ਨਿਰੰਜਨ ਲਖ ਆਪੇ ਮੇਲਾਈਐ ਰਾਵ ਆਪੇ ਹੀ ਪ੍ਰਭ ਦੇ ਮਤ ਹਰ ਨਾਮ ਤੇ ਆਈਐ ਵਡਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹੋ ਮੈਂ ਦੁਬਦਾ ਬਿਨ ਸਜਾਏ ਸਹਿਜੇ ਸੁਖ ਸਮਾਈਐ ਸਦਾ ਪੇ ਆਪ ਵਰਤਦਾ ਆਪੇ ਨਾਏ ਲਾਈਐ ਮਨਮੁਖ ਅਗਰ ਨ ਪਾਇਓ ਅਗਿਆਨ ਇਆਣੇ
ਸਤਿਗੁਰ ਸੇਵਾ ਨਾ ਕਰੇ ਫਿਰ ਪਛਤਾਣੇ, ਗਰਭ ਜੋਨੀ ਵਾਸ ਪਾਏਂਦੇ ਗਰਭੇ ਗਲ ਜਾਣੇ, ਮੇਰੇ ਕਰਤੈ ਏਵੈ ਪਾਵਨ ਦਾ ਮਨ ਮੁਖ ਪਰਮਾਣੇ, ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ, ਹਰ ਹਰ ਨਾਮ ਤੇ ਆਇਆ ਭੇਟਿਆ ਗੁਰਸੂਰਾ, ਮੇਰਾ ਪਿਤਾ ਮਾਤਾ ਹਰ ਨਾਮ ਮੈਰਨ ਦਬੀਰਾ, ਹਰ ਹਰਨ ਬਖਸ ਮਿਲਾਏ ਪ੍ਰਭ ਜਨ ਨਾਨਕ ਕੀਰਾ, ਬਵੜੀ ਗਵੜੀ ਬੈਰਾਗਣ ਮਹੱਲਾ ਤੀਜਾ, ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ, ਮਤ ਮਲੀਣ ਪ੍ਰਗਟ ਪਈ ਜਪ ਨਾਮ ਮੁਰਾਰਾ, ਸਿਵ ਸਖਤ ਮਿਟਾਈਆ ਚੂਕਾ ਅੰਧਿਆਰਾ, ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ, ਹਰ ਕਿਤਵਿਦ ਪਾਈ ਹੈ ਸੰਤ ਜਨਾ ਜਿਸ ਦੇਖੋਂ ਜੀਵਾਂ, ਹਰ ਬਿਨ ਚਸਨਾ ਜੀਵਤੀ ਗੁਰ ਮੇਲਿਓ ਹਰ ਸ ਪੀਵਾ, ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ, ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ, ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਰਦੀਨੀ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ, ਗੁਣਦਾਤਾ ਹਰ ਰਾਏ ਹੈ ਹਮ ਉਗਣਿਆਰੇ, ਪਾਪੀ ਪਾਥਰ ਡੂਬਦੇ ਗੁਰਮਤਿ ਹਰ ਤਾਰੇ, ਤੂੰ ਗੁਣਦਾਤਾ ਨਿਰਮਲਾ ਮਉਗਣਿਆਰੇ ਰੇ, ਹਰ ਸਰਨਾਗਤ ਰੱਖ ਲਿਓ ਮੂੜ ਮੁਗਧ ਨਿਸਤਾਰੇ, ਸਹਿਜਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ, ਸੱਜਣ ਹਰ ਪ੍ਰਭ ਪਾਇਆ ਕਰ ਸੋਇ ਲਾਗਾਇਆ, ਹਰ ਤਾਇਆ ਤਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ, ਜਨ ਨਾਨਕ ਮੰਗੈ ਤੂੜ ਤਿੰਨ ਜਿਨ ਸਤਿਗੁਰ ਪਾਇਆ, ਗੌੜੀ ਗੁਆਰੇਰੀ ਮਹੱਲਾ ਚੌਥਾ ਚੌਪਦੇ ਕੋ ਅੰਕਾਰ ਸਤਿਗੁਰ ਪ੍ਰਸਾਦ, ਪੰਡਿਤ ਸਾਧ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਭਜਮਨ ਮੇਰੇ ਤਰ ਭਵਜਲ ਤੂੰ ਤਾਰੀ, ਰਹਾਓ ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ, ਪਰ ਤ੍ਰੇਤ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਆਸਤ ਮਾਰੀ, ਖੱਤਰੀ ਕਰਮ ਕਰੇ ਸੁਰਤਨ ਪਾਵੈ, ਸੂਦ ਵੈਸ ਪ੍ਰਕਿਰਤ ਕਮਾਵੈ, ਮੈਂ ਮੂਰਖ ਹਰ ਨਾਮ ਛਡਾਵੈ, ਸਭ ਤੇਰੀ ਸ੍ਰਿਸ਼ਟ ਤੂੰ ਪ੍ਰਹਿ ਸਮਾਈ, ਗੁਰਮੁਖ ਨਾਨਕ ਦੇਵ ਡਿਆਈ, ਮੈਂ ਅੰਦਲੇ ਹਰ ਟੇਕ ਟਿਕਾਈ, ਗੌੜੀ ਗੁਵਾਰੇ ਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ, ਤਰ ਭਵਜਲ ਕਥ ਕਥਾ ਸੁਨ ਹਰ ਕੀ, ਗੋਬਿੰਦ ਸਤਸੰਗਤ ਮਿਲਾਏ ਹਰ ਰਸ ਰਸਨਾ ਰਾਮ ਗੁਣ ਗਾਏ, ਰਹਾਓ ਜੋ ਜਨ ਧਿਆਵੈ ਹਰ ਹਰ ਨਾਮਾ, ਤਿਨ ਦਾਸਨ ਦਾਸ ਕਰੋ ਹਮ ਰਾਮਾ, ਜਨ ਕੀ ਸੇਵਾ ਉੱਤਮ ਕਾਮਾ, ਜੋ ਹਰ ਕੀ ਹਰ ਕਥਾ ਸੁਣਾਵੈ, ਸੋ ਜਨ ਹਮਰੈ ਮਨ ਚਿਤ ਭਾਵੈ, ਜਨਮ ਜਗ ਜਨ ਪਗ ਰਿਉਣ ਪਾਗੀ ਪਾਵੈ, ਸੰਤ ਜਨਾ ਸੁਪ੍ਰੀਤ ਬਣਿਆਈ, ਜਿਨ ਕੋ ਲਿਖਤ ਲਿਖਿਆ ਤੁਰ ਪਾਈ, ਤੇ ਜਨ ਨਾਨਕ ਨਾਮ ਸਮਾਈ, ਗੌੜੀ ਗੁਵਾਰੇ ਰੀ ਮਹੱਲਾ ਚੌਥਾ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ, ਤੇ ਹਰ ਜਨ ਹਰ ਮਿਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਏ ਹਮਾਰੇ, ਰਹਾਓ ਜਿਉ ਮਿਲ ਬਛਰੇ ਕੋ ਪ੍ਰੀਤ ਲਗਾਵੈ, ਕਾਮਣ ਪ੍ਰੀਤ ਜਾਂ ਪਿਰ ਖਰਿਆਵੈ, ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ, ਸਾਰੰਗ ਪ੍ਰੀਤ ਬਸੈ ਜਲ ਧਾਰਾ, ਨਰਪਤ ਪ੍ਰੀਤ ਮਾਇਆ ਦੇਖ ਪਸਾਰਾ, ਹਰ ਜਨ ਪ੍ਰੀਤ ਜਪੈ ਨਿਰੰਕਾਰਾ, ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੈ ਮਿਲੈ ਗਲਾਟੇ, ਜਨ ਨਾਨਕ ਪ੍ਰੀਤ ਸਾਧ ਪਗ ਚਾਟੇ, ਗੌੜੀ ਗੁਵਾਰੇ ਰੀ ਮਹੱਲਾ ਚੌਥਾ, ਭੀਖਕ ਪ੍ਰੀਤ ਭੀਖ ਪ੍ਰਭ ਪਾਏ, ਭੁੱਖੇ ਪ੍ਰੀਤ ਹੋਵੇ ਅੰਨ ਖਾਏ, ਗੁਰਸਿੱਖ ਪ੍ਰੀਤ ਗੁਰ ਮਿਲਿਆ ਖਾਏ, ਹਰ ਦਰਸ਼ਨ ਦੇਵਰ ਆਸ ਤੁਮਾਰੀ, ਕਰ ਕਿਰਪਾ ਲੋ ਪੂਰ ਹਮਾਰੀ, ਰਹਾਓ ਚੱਕ ਪ੍ਰੀਤ ਸੂਰਜ ਮੁਖ ਲਾਗੈ, ਮਿਲੇ ਪਿਆਰੇ ਸਭ ਦੁੱਖ ਤਿਆਗੈ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ, ਪਛੜੇ ਪ੍ਰੀਤ ਖੀਰ ਮੁਖ ਖਾਏ, ਹਿਰਦੈ ਬਿਕਸਾ ਦੇਖੈ ਮਾਏ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ, ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿਨ ਸਜਾਇ ਪੂਰਾ ਕੱਚ ਪਾਚਾ, ਜਨ ਨਾਨਕ ਪ੍ਰੀਤ ਪ੍ਰਿਪਤ ਤ੍ਰਿਪਤ ਬਹੁ ਗੁਰ ਸਾਚਾ, ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ, ਗੌੜੀ ਗੁਵਾਰੇ ਰੀ ਮਹੱਲਾ ਚੌਥਾ, ਸਤਿਗੁਰ ਸੇਵਾ ਸਫਲ ਹੈ ਬਣੀ, ਜਿਤ ਮਨ ਹਰ ਨਾਮ ਤੇ ਆਇਆ ਹਰ ਤਣੀ, ਜਿਨ ਹਰ ਜਪਿਆ ਤਿਨ ਪਿੱਛਾ ਛੁੱਟੀ ਘਣੀ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਸਭ ਪਾਪ ਲੈ ਜਾਈ, ਰਹਾਉ ਜਬ ਗੁਰ ਮਿਲਿਆ ਤਾਂ ਮਨ ਵਸੇ ਆਇਆ, ਤਾਵਤ ਪੰਚ ਰਹੇ ਹਰ ਧਿਆਇਆ, ਹੰਦ ਨਗਰੀ ਹਰ ਗੁਣ ਗਾਇਆ, ਸਤਿਗੁਰ ਪਗ ਜਿਨਾ ਧੂਰ ਸਤਿਗੁਰ ਪਗ ਧੂਰ ਜਿਨਾ ਮੁਖ ਲਾਈ, ਤਿਨ ਕੂੜ ਤੇ ਆਗੇ ਹਰ ਲਿਵ ਲਾਈ, ਤੇ ਹਰ ਦਰਗਹਿ ਮੁਖੂ ਚਲ ਭਾਈ, ਗੁਰਸੇਵਾ ਆਪ ਪ੍ਰਭਾਵੈ, ਕ੍ਰਿਸ਼ਨ ਬਲਭਦਰ ਗੁਰ ਪੱਗ ਲੱਗ ਧਿਆਵੈ, ਨਾਨਕ ਗੁਰਮੁਖਰ ਆਪ ਤਰਾਵੈ, ਗੌੜੀ ਗੁਵਾਰੇ ਰੀ ਮਹੱਲਾ ਚੌਥਾਰੇ, ਆਪੇ ਜੋਗੀ ਡੰਡਾ ਧਾਰੀ,
हरे आपे रब रहा बनवारी, हरे आपे तप तापा लाए तारी, ऐसा मेरा राम रहा भरपूर, निकट बसै नाही हर दूर रहाओ। हरे आपे सर सुरत ने आपे, हरे आपे वेखै विकसै आपे, हर आप जपाए आपे हर जापे, हरे आपे सारंग अमृत धारा, हर अमृत आपे आवनहारा, हर आप करे आपे निस्तारा, हर आपे बेड़ी तुलहा तारा, हर आपे गुरमति निस्तारा, हर आपे नानक पावे पारा, गौड़ी बैरागण महला चौथा, साओ हमारा तू तनी जैसी तू रास दे तैसी हमले, हर नाम वणजै रंग स्यों जे आप दयाल होए दे, हम वणजारे राम के हर वणज करावे दे रास रे रहाओ। लार भगत नखटिया हर सच्चे सावन पाया, हर जप हर वखर लद्या जम जा गाती नेण न आया, होर वणज करै वपारीए अनंत रंगी दुख माया, ओ जह वणज हर लाया फल तेहा तिन पाया, हर हर वणज जो जन करे जिस कृपाल होए प्रभ देई, जन नाम सा हर जन नानक सा हर सेव्या फिर लेखा मूल न लेई, गौड़ी बैरागण महला चौथा, ज्यो जननी गर्भ पालती सतकी करे आसा, वड्डा होए तन खाट दे कर भोग बिलासा, त्यों हर जन पितर राखदा, दे आपा थासा मेरे राम मैं मूर्ख राख मेरे गुसैया, जनकी उपमा तुझे वडैया रहाओ। मंदर कर आनंद हर हर जसमन भावै, प्रभ रस मिठे सब रस मिठे मुख लगै, जा हर गुण गावै हर जन परवार साधार है, की कुली सब जग छड़ावै, जोश किया सो हर क्यार की बड़ियाई, हर जी तेरे तू वरतदा हर पूज कराई, हर भगत भंडार लहाएं दापे वरताई, लाला हट विहाजिया क्या ते चतराई, जे राज बहाले ता हर गुलाम, काशी को हर नाम कढ़ाई, जन नानक हर का दास हर पर की बड़ियाई, गौड़ी गुवारे री महला चौथा, किसानी किसान करे लोचा जी ओ लाए, हल जोता उद्यम करे मेरा पोता।

ਨਾਮ। ਗੁਰ ਸਤਿਗੁਰ ਸੇਵਾ ਹਰ ਲਾਏ ਹਮਕਾਮ, ਰਹਾਉ ਲੈ ਤੁਰੇ ਸੌਦਾਗਰੀ, ਸੌਦਾਗਰ ਧਾਵੈ ਤਨ ਖੱਟਾ ਆਸਾ ਕਰੈ ਮਾਇਆ ਮੋਹ ਵਧਾਵੈ। ਤਿਉਂ ਹਰ ਜਨ ਹਰ ਹਰ ਬੋਲਤਾ, ਹਰ ਬੋਲ ਸੁਖ ਪਾਵੈ, ਬਿਕ ਸੰਚੈ ਟਵਾਣੀਆਂ ਬੈ ਹਾਟ ਕਮਾਏ, ਮੋਹ ਝੂਠ ਵਸਾਰਾ ਝੂਠ ਕਾ ਝੂਠੇ ਲਪਟਾਏ। ਤਿਉਂ ਹਰ ਜਨ ਹਰ ਤਨ ਸੰਚਿਆ, ਹਰ ਖਰਚ ਲੈ ਜਾਏ, ਇਹ ਮਾਇਆ ਮੋਹ ਕੁਟੰਬੈ ਭਾਈ ਦੂਜੈ ਫਾਸ। ਗੁਰਮਤੀ ਸੋ ਜੰਤਰੈ ਜੋ ਦਾਸਨ ਦਾਸ, ਜਿਨ ਨਾਨਕ ਨਾਮ ਤੇ ਆਇਆ ਗੁਰਮੁਖ ਪ੍ਰਗਾਸ। ਗੌੜੀ ਬਰਾਗਣ ਮਹੱਲਾ ਚੌਥਾ, ਨਿਤ ਦਿਨ ਸਰਾਤ ਲਾਲਚ ਕਰੇ, ਪਰਮੈ ਪਰਮਾਇਆ, ਵਿਗਾਰ ਫਿਰੈ ਵਿਗਾਰੀਆ, ਸਿਰ ਪਰ ਉਠਾਇਆ, ਜੋ ਗੁਰ ਕੀ ਜਨ ਸੇਵਾ ਕਰੇ, ਸੋ ਘਰ ਕੈ ਕੰਮ ਹਰ ਲਾਇਆ, ਮੇਰੇ ਰਾਮ ਤੋੜ ਬੰਧਨ ਮਾਇਆ ਕਰਕੇ ਕੰਮ ਲਾਏ। ਨਿਤ ਹਰ ਗੁਣ ਗਾਵੈ ਨਾਮ ਸਮਾਏ, ਰਹਾਉ ਨਰ ਪ੍ਰਾਣੀ ਚਾਕਰੀ ਕਰੇ, ਦਰਪਤ ਰਾਜੇ ਅਰਥ ਸਮਾਇਆ, ਕਹਿ ਬੰਧਾ ਕਹਿ ਡਨ ਲੇ, ਕਹਿ ਨਰਪਤ ਮਰ ਜਾਇਆ। ਤਨ ਤਨ ਸੇਵਾ ਸਫਲ ਸਤਿਗੁਰੂ ਕੀ, ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ। ਨਿਤ ਸਬਦਾ ਸੂਦ ਕੀਚੈ ਬਹੁ ਭਾਂਤ ਕਰ, ਮਾਇਆ ਕਹਿ ਤਾਈ ਜਾ ਲਾਹਾ ਦੇ ਤਾਂ ਸੁਖ ਮੰਨੇ, ਤੋਟੈ ਮਰ ਜਾਈ, ਜੋ ਗੁਣ ਸਾਂਝੀ ਗੁਰ ਸਿਉ ਕਰੇ, ਨਿਤ ਨਿਤ ਸੁਖ ਪਾਈ। ਜਿਤਨੀ ਭੂਖ ਅਨਰਸ ਸਾਧ ਹੈ, ਤਿਤਨੀ ਭੂਖ ਫਿਰ ਲਾਗੈ, ਜਿਸ ਆ ਜਿਸ ਹਰ ਆਪ ਕਿਰਪਾ ਕਰੇ, ਸੋ ਵੇਚੇ ਸਿਰ ਗੁਰੇ ਆਗੈ, ਜਨ ਨਾਨਕ ਰਸ ਤਿਆ ਫਿਰ ਭੂਖ ਨ ਲਾਗੈ। ਗੌੜੀ ਬੈਰਾਗਣ ਮਹੱਲਾ ਚੌਥਾ, ਹਮਰੇ ਮਨ ਚਿੱਤ ਹਰ ਆਸ, ਨਿਤ ਕਿਉ ਦੇਖਾ ਦਰਸਤ ਮਹਾਰਾਜ, ਜਿਨ ਪ੍ਰੀਤ ਲਾਈ ਸੋ ਜਾਣਤਾ, ਹਮਰੇ ਮਨ ਚਿੱਤ ਹਰ ਬਹੁਤ ਪਿਆਰਾ, ਹਉ ਕੁਰਬਾਣੀ ਗੁਰੇ ਆਪਣੇ, ਜਿਨ ਵਿਛੜਿਆ ਮੇਲਿਆ ਮੇਰਾ ਸਿਰ ਜਨਹਾਰਾ, ਮੇਰੇ ਰਾਮ ਹਮ ਪਾਪੀ ਸਰਨ ਪਰੇ, ਹਰ ਦੁਆਰ ਮਤ ਗੁਣ ਹਮ ਮੇਲੇ ਕਬੂ, ਆਪਣੀ ਕਿਰਪਾ ਧਾਰ ਰਹਾਉ। ਹਮਰੇ ਅਵਗੁਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣ ਦਨਿਆਵੈ, ਤੂੰ ਗੁਣ ਦਾਂਤਾ ਹਰ ਹਰ ਦਿਆਲ, ਹਰ ਆਪੇ ਬਖਸ ਲੈ ਹਰ ਭਾਵੈ, ਹਮ ਅਪਰਾਧੀ ਰਾਖੇ ਗੁਰਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ, ਹਮ ਜੈਸੀ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਈਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ, ਗੁਰ ਬੰਧਪ ਮੇਰਾ ਸਖਾ ਸਿਖਾਏ,

ਉਠੜਾ ਮਿਲਿਆ ਹਰ ਰਾਇਆ ਜੀ ਜਨ ਨਾਨਕ ਪ੍ਰੇਮ ਰਤਨਾ ਗੋੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਓ ਮਿਲ ਸੰਤ ਜਨਾ ਰੰਗ ਮਾਣੇ ਰਲੀਆਂ ਜੀਓ ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ ਹਰ ਤੁਠੈ ਢੋਲ ਢਲ ਮਿਲੀਆ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੇਰੇ ਮੇਲੇ ਮਿੱਤਰ ਸਤਿਗੁਰੂ ਵਿਚੋਲੇ ਜੀਓ ਮਨ ਦੇਵਾਂ ਸੰਤ ਮੇਰਾ ਪ੍ਰਭ ਮੇਲੇ ਜੀਓ ਹਰ ਵਿਟੜਿਓ ਸਦਾ ਘੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦਿਆੜ ਫਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਖ ਵਿਗਸੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਨ ਅਣ ਦਿਨ ਅੰਦਰ ਹੱਸ ਜੀਓ ਹਰ ਪਾਇਆ ੜਾਵੜ ਭਾ ਗਈ ਮੇਰੇ ਗੋਬਿੰਦਾ ਨਿਤ ਲੈ ਲਾਹਾ ਮਨ ਹੱਸ ਜੀਓ ਹਰ ਆਪ ਪਾਇਆ ਹਰ ਆਪੇ ਵੇਖਿਆ ਆਪੇ ਘਰੇ ਲਾਇਆ ਜੀਓ ਇੱਕ ਖਾਵੇ ਖਰਚ ਤੋਟ ਨਾ ਆਵੇ ਇੱਕ ਨਾ ਪੱਕਾ ਪਾਇਆ ਜੀਓ ਇੱਕ ਰਾਜੇ ਤਖਤ ਮਹਿ ਹੈ ਨਿਤ ਸੁਖੀਏ ਇੱਕ ਨਾ ਭਿੱਖ ਮੰਗਾਇਆ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਤੇ ਆਇਆ ਜੀਓ ਗੌੜੀ ਮਾਝ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਾਲ ਲਿਖੀਆਂ ਮੇਰੇ ਗੋਬਿੰਦਾ ਹਰ ਪੂਰਾ ਲਖ ਲਖਾਹੀ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲਦ ਦੁੱਖ ਲਹਿ ਜਾਈ ਜੀਓ ਹਰ ਪਦ ਉਤਮ ਪਾਇਆ ਮੇਰੇ ਗੋਬਿੰਦ ਵਾਪ ਭਾਗੀ ਨਾਮ ਸਮਾਹੀ ਜੀਓ

ਓ ਮੇਰੇ ਮਨ ਤਨੇ ਆਸਾਂ ਪੂਰੀਆਂ, ਮੇਰੇ ਗੋਵਿੰਦਾ ਹਰ ਮਿਲਿਆ ਮਨ ਵਧਾਈਆਂ ਜੀਵ। ਵਾਰੀ ਮੇਰੇ ਗੋਵਿੰਦਾ ਮਾਰੀ ਮੇਰੇ ਪਿਆਰਿਆ, ਹੋਂ ਤੁਧ ਵਿਟਣੋ ਸਦਵਾਰੀ ਜੀਵ। ਮੇਰੇ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹਰ ਪੂਜੀ ਰਾਖ ਮਾਰੀ ਜੀਓ। ਸਤਿਗੁਰੂ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਘਰ ਵਾਰੀ ਜੀਓ। ਹਰ ਨਾਮ ਦਇਆ ਕਿਰਪਾਇਆ ਮੇਰੇ ਗੋਵਿੰਦਾ, ਜਨ ਨਾਨਕ ਸਰਨ ਤੁਮਾਰੀ ਜੀਓ। ਗੋੜੀ ਮਾਜ ਮਹੱਲਾ ਚੌਥਾ, ਚੋਜੀ ਮੇਰੇ ਪਿਆਰ ਗੋਵਿੰਦਾ, ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ। ਹਰ ਆਪੇ ਕਾਨੂੰ ਪਾਇਦਾ ਮੇਰੇ ਗੋਵਿੰਦਾ, ਹਰ ਆਪੇ ਗੋਪੀ ਖੋਜੀ ਜੀਓ। ਹਰ ਆਪੇ ਸਭ ਘੱਟ ਭੋਗਦਾ ਮੇਰੇ ਗੋਵਿੰਦਾ, ਹਰ ਆਪੇ ਰਸੀਆ ਭੋਗੀ ਜੀਓ। ਹਰ ਸਜਾਨਣਾ ਫੁੱਲੇ ਮੇਰੇ ਗੋਵਿੰਦਾ, ਆਪੇ ਸਤਿਗੁਰ ਜੋਗੀ ਜੀਓ। ਹਰ ਆਪੇ ਜਗਤ ਪਾਇਦਾ ਮੇਰੇ ਗੋਵਿੰਦਾ, ਹਰ ਆਪ ਖੇਲੈ ਬਹੁਰੰਗੀ ਜੀਓ। ਇੱਕ ਨਾ ਭੋਗ ਪਗਾਏਂਦਾ ਮੇਰੇ ਗੋਵਿੰਦਾ, ਇੱਕ ਨਗਨ ਫਿਰੈ ਨੰਗ ਨੰਗੀ ਜੀਓ। ਆਪੇ ਜਗਤ ਪਾਇਦਾ ਮੇਰੇ ਗੋਵਿੰਦਾ, ਹਰ ਦਾਨ ਦੇਵੈ ਸਭ ਮੰਗੀ ਜੀਓ। ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ, ਹਰ ਕਥਾ ਮੰਗੈ ਹਰ ਚੰਗੀ ਜੀਓ। ਹਰ ਆਪੇ ਭਗਤ ਕਰਾਏਂਦਾ ਮੇਰੇ ਗੋਵਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ।

ਜਨ ਨਾਨਕ ਹਰਿ ਰਸ ਪਾਈ ਜੀਵ ਮਹੱਲਾ ਚੌਥਾ ਰਾਗ ਗੌੜੀ ਗੁਆਰੜੀ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਿਣ ਬਿਦ ਕੁਸਲ ਹੋਤ ਮੇਰੇ ਪਹਾਈ ਕਿਉਂ ਪਾਈਏ ਹਰਨਾਮ ਸਹਾਇ ਰਹਾਉ ਕੁਸ਼ਲ ਨਾ ਗ੍ਰਹਿ ਮੇਰੀ ਸਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੇ ਘੋੜੇ ਦੇਖ ਵਿਗਾਸਾ ਲਸਕਰ ਜੋੜੇ ਖੇਬ ਨਿਵਾਸਾ ਗੱਲ ਜੇਵੜੀ ਹਉ ਮੈਂ ਕੇ ਫਾਸਾ ਰਾਜ ਕਮਾਵੈ ਦੇ ਦੇ ਸਾਰੀ ਮਾਣੇ ਰੰਗ ਭੋਗ ਰੋਹ ਨਾਰੀ ਜਿਉ ਨਰਪਤ ਸੁਪਨੇ ਪੇਖਾਰੀ ਇੱਕ ਕੁਸਲ ਮੋਕੋ ਸਤਿਗੁਰੂ ਬਤਾਇਆ ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ ਜਨ ਨਾਨਕ ਹਉ ਮੈਂ ਮਾਰ ਸਮਾਇਆ ਕਹਿਣ ਬਿਦ ਕੁਸਲ ਔਰਤ ਮੇਰੇ ਪਹਾਈ ਕਿਉਂ ਪਾਈਏ ਆਰਾਮ ਸਹਾਈ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਿਉਂ ਭ੍ਰਮੀਏ ਭ੍ਰਮ ਕਿਸਕਾ ਹੋਈ ਜਾਂ ਜਲਥਲ ਮਈ ਰਵਿਆ ਸੋਈ ਗੁਰਮੁਖ ਉਭਰੇ ਮਨਮੁਖ ਪਤ ਖੋਈ ਜਿਸ ਰਾਖੇ ਆਪ ਰਾਮ ਦਯਾਰਾ ਤਿਸ ਨਾ ਹੀ ਦੂਜਾ ਕੋ ਪਹੁੰਚਣ ਹਾਰਾ ਰਹਾਉ ਸਭ ਮੈਂ ਵਰਤੈ ਏਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਸਭ ਉਹ ਸਭ ਕਿਛ ਜਾਣਿਆ ਜੋ ਵਰਤੰਤਾ ਮਨ ਮੁਖ ਮੂਹੇ ਜਿੰਦੂ ਜੀ ਪਿਆਸਾ ਬਹੁ ਜੋਨੀ ਭਵੈ ਧੁਰ ਕਰਤ ਲਿਖਿਆ ਸਾ ਜੈਸੇ ਬੀਜੈ ਤੈਸਾ ਖਾਸਾ ਦੇਖ ਦਰਸ਼ਨ ਮਨ ਪਹਿ ਪ੍ਰਗਾਸਾ ਸਭ ਨਦਨੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕੀ ਹਰ ਪੂਰਨ ਆਸਾ ਗੌੜੀ ਗੁਆਰੀ ਮਹੱਲਾ ਪੰਜਵਾਂ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪ੍ਰੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ ਰਹਾਓ ਕਈ ਜਨਮ ਸੈਲ ਖਿਰ ਗਿਰਿਆ ਕਈ ਜਨਮ ਗਰਭ ਖਿਰ ਹਿਰੇ ਖਰਿਆ ਗਰਭ ਹਿਰ ਖਰਿਆ ਕਈ ਜਨਮ ਸਾਕਰ ਉਪਾਇਆ ਲਖ ਚੌਰਾਸੀ ਜੋਨ ਭਰਮਾਇਆ ਸਾਧ ਸੰਗ ਪਇਓ ਜਨਮ ਪ੍ਰਾਪਤ ਹਰ ਸੇਵਾ ਹਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰਹਿ ਦਰਗੇ ਪਰਮਾਨ ਜੋ ਕਿਸ਼ੋਆ ਸੋ ਤੁਝ ਤੇ ਹੋਗ ਔਰਨਾ ਦੂਜਾ ਕਰਨੈ ਜੋਗ ਤਾਂ ਮਿਲੀਆਂ ਜੈ ਲੈ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੌੜੀ ਗੌਰੇ ਮਹੱਲਾ ਪੰਜਵਾਂ ਕਰਮ ਭੂਮ ਮੈਂ ਬੋਵਹੁ ਨਾਮ ਪੂਰਨ ਹੋਏ ਤੁਮਾਰਾ ਕਾਮ ਫਲ ਪਾਵੈ ਮਿਟੈ ਜਮ ਤਰਾਸ ਨਿਤ ਗਾਵੈ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਜ ਲੈ ਸਵਾਰਾਉ ਆਪਣੇ ਪ੍ਰਭ ਸਿਉਂ ਹੋ ਸਾਵਧਾਨ ਤਾਂ ਤੂੰ ਦਰਗੈ ਪਾਵੈ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਣੀ ਲਾਗ ਸਰਬ ਜੀ ਹੈ ਜਾ ਕੈ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਉਪਾਵ ਛੋੜ ਗੋ ਤਿਸ ਕੀ ਓਟ ਨਿਮਖ ਮਾਇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਦੇ ਸਨੋ ਜਾਣ ਪ੍ਰਭ ਕੀ ਆ ਗਿਆ ਸਤਕਰਮਾਨ ਮੁਰਕੇ ਬਚਨ ਮਿਟਾਵ ਹੋਆ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਆਰੇ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਅਵਨਾਸੀ ਗੁਰ ਕੈ ਬਚਨ ਕਾਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀ ਅਸੋ ਮਨ ਕੈ ਕਾਮ ਸੰਤ ਕਾ ਕੀਆ ਸਤਕਰਮਾਨ ਰਹਾਉ ਗੁਰ ਕਾ ਬਚਨ ਅਟ ਅਲ ਛੇਦ ਗੁਰ ਕੈ ਬਚਨ ਕਟੇ ਭ੍ਰਮ ਭੇਦ ਗੁਰ ਕਾ ਬਚਨ ਕਤ ਹੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰੂ ਸਦਾ ਦਿਆਲ ਗੌੜੀ ਗੁਆਰੇ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਬ ਮੈਂ ਰਾਖਿਆ ਜਿਨ ਕਰ ਜਤਨ ਜਿਨ ਦੀਨੀ ਸੋਭਾ ਵੜਿਆਈ ਤਿਸ ਪ੍ਰਭ ਕੋ ਆਠ ਪੈਰ ਥਿਆਈ ਰਮਈਆ ਰੇਨ ਸਾਧ ਜਨ ਪਾਵੋ ਗੁਰ ਮਿਲੇ ਆਪਣਾ ਖਸਮ ਤਿਹਾਓ ਰਹਾਓ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇਸੁਰ ਤੇ ਸੁਰਤਾ ਜਿਸ ਪ੍ਰਸਾਦ ਨਵੈ ਨਿਧ ਪਾਈ ਸੁਰ ਪਾ ਮਨ ਤੇ ਬਿਸਰਤ ਨਾਹੀ ਜਿਨ ਦਿਆ ਨਿਥਾਵੇ ਕੋ ਥਾਨ ਜਿਨ ਦਿਆ ਨਿਵਾਨੇ ਕੋ ਮਾਨ ਜਿਨ ਕਿਨੀ ਸਪੂਰਨ ਆਸਾ ਸਿਮਰੋ ਦਿਨ ਰਹਿਣ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਤਿਸ ਕੇ ਸਭ ਕਿਛ ਤਿਸ ਤੇ ਕਿਛ ਨਾਹੀ ਰਾਖਨ ਹਾਰੇ ਕਉ ਸਲਾਹੀ ਗੌੜੀ ਗੁਆਰੇ ਮਹੱਲਾ ਪੰਜਵਾਂ ਤਿਸ ਕੀ ਸਰਣ ਨਾਹੀ ਪਹੁ ਸੋਗ ਉਸ ਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਸ ਆਪਣੇ ਕੋ ਰਾਖਨ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਕਰ ਬਾਹਰ ਤੇਰੇ ਸਤਸੰਗ ਰਹਾਉ ਤਿਸ ਕੀ ਟੇਕ ਮਨ ਮੈਂ ਰਾਖ ਗੁਰ ਕਾ ਬਚਨ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰ ਕਿਰਪਾ ਰਾਖੈ ਆਪ ਲਾਜ ਕਿਆ ਮਨੁੱਖ ਕਹੋ ਕਿਆ
जोर, झूठा माया का सब सोर, करण करावन हर स्वामी, सगल कटा के अंतर जामी, सर्व सुख सुख साचा एह, गोर उपदेश मने मैले। जा को राम नाम लेव लागी, कहो नानक से तन मंडपागी, गौड़ी गुआरी महला पंजवा, सुन हर कथा उतारी मैल, माँ पुनीत पे सुख सैल, बड़े पाग पाया सात संग, परम ब्रह्म से लागो रंग, हरा नाम जप तोर तारया, अगन सागर गुर पार उतार रहा, कर कीर्तन मन शीतल पहे, जन्म जन्म के खिल विख गए, सर्व निदान पेखे मन माहे, अब ढूंढत काहे को जाए, प्रभ अपने जप है दयाल, पूर्ण होई सेवक काल, बंधन काट किए अपने दास, सिमर सिमर सिमर गुणतास, एको मन एको सब ठाए, पूर्ण पूर्ण रहो सब जाए, गुर पूरे सब भरु चुकाया, हर सिमरत नानक पाया, गौड़ी ग्वारी महला पंजवा, अगले मुए से पाछे परे, जो बुरे से बंद लोक खरे, जे धंधे में उहे लपटाए, उन ते दुगड़ दुनी उनमाए, ओ बेला कशीत न आवे, बिनस जाए ताहूं लपटावे रहाओ, आसा बंदी मूर्ख देह, काम क्रोध लपटे असनेह, सिर उपर ठांडो धर्म राय, मीठी कर कर विख्या खाए, हम बांधो बैर, हमरी भूम कौन काले पैर, हों पंडित हों चतुर सियाणा, करण हर न बूझे बिगाना, अपनी गतमित जापे जाने, क्या को कह क्या को खाने, जित जलाभ तित तित लगना, अपना पला सब काहू मंगना, सब किस तेरा तू करण हर, अंत नहीं किस पारावार, दास अपने को दी जय दान, कहू न विसरे नानक नाम, गौड़ी गौरी महला पंजवा। अनक जतन नहीं होत छुटारा, बहुत सयान अगल पारा, हर की सेवा निर्मल हेत, प्रभ की दरगह शोभा सेत, मन मेरे गहो हर नाम का ओला, तुझे न लागे ताता चोला रहाओ, ज्यों बोझ पैसा गरमाहे, अंधकार दीपक दीपाहे, अगन सेत का लास दुख, नाम जपत मन होवत सुख, उतर जाए तेरे मन की प्यास, पूर्ण होवे सगली आस, ढोले नाही तुमरा चीत, अमृत नाम जप गुरमत मीत, नाम का उत्सव जन पावे, कर कृपा साप दिवावे, हर हर नाम जाके हृदय वसे, दुख दर्द ते नानक नसे, गौड़ी ग्वारी री महला पंजवा, बहुत दर्ब कर मन ना अगाना, अनक रूप देख नह पतियाना, पुत्र कलत्र उर जियो जान मेरी, ओ बिन सह उपस मैं टिहरी, बिन हर भजन देखो बिललाते, त्रिग तन माया संग राते रहाओ, ज्यों बिगारी कै सिर दीजे दाम, ओए खसमै कह गरे उन दुख सहाम, ज्यों सुपने हुए बैस्त राजा, नेत्र पसारे ता निरार्थ काजा, ज्यों राखा खेत ऊपर पराए, खेत खसम का राखा उठ जाए, उस खेत कारण राखा कड़े, तिसके पाले कशु न पड़े, जिसका राज तसह का सपना, जिन माया दीनी तिन लाई तृष्णा, आप बिना है आप करे रास, नानक प्रभ आ गए अरदास, गौड़ी ग्वारी महला पंजवा, बौरंग माया बौरग पेखे, कलम कागद स्यान पलेखे, मेहर मलूक होया देखे खान, देख्या खान, तांते नाही मन त्रिपतान, सो सुख मोको संत बतावो, तृष्णा बूझे मन तृप्ता वहो रहाओ, अस पवन हस्त असवारी, चोआ चंदन सेज सुंदर नारी, नट नाटका खारे गाया, तामे मन संतोख न पाया, तक सबा मंडन दो लीचे, सगल मेवे सुंदर बागीचे, आखेड़ बिरत राजन की लीला, मन न सुहेला परम पंच हीला, कर कृपा संतन सच कहया, सर्व सुख तेह नानक आनंद लहया, साध संग हर कीर्तन गाई है, कौ नानक वडभागी पाई है, जां कै हर तन सोई सुहेला, प्रभ कृपा ते
ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੈ ਇਹ ਤਨ ਮੇਰਾ ਬੌਰ ਬੌਰ ਆਹੂੰ ਲੁਪਟੇਵਾ ਪੁੱਤਰ ਕਲਤਰ ਗ੍ਰਸਤ ਕਾ ਫਾਸਾ ਹੋ ਨ ਪਾਈਏ ਰਾਮ ਕੇ ਦਾਸਾ ਕਮਨ ਸੋ ਬਿਦ ਜਰਾਮ ਰਾਮ ਗੁਣ ਗਾਏ ਕਮਨ ਸੋ ਮਤ ਜਿਤ ਤਰੈ ਹੇ ਮਾਏ ਰਹੋ ਜੋ ਪਲਾਈ ਸੋ ਬੁਰਾ ਜਾਣੈ ਸਾਚ ਕਹਿ ਸੋ ਬਿਖੂ ਸਮਾਨੈ ਜਾਣੈ ਨਾਹੀ ਜੀਤ ਅਰਹਾਰ ਇਹ ਵੇਲੇ ਵਾ ਸਾਕਤ ਸੰਸਾਰ ਜੋ ਹਲਾਵਲ ਸੋ ਪੀਵੈ ਬੌਰਾ ਅੰਮ੍ਰਿਤ ਨਾਮ ਜਾਣੈ ਕਰ ਕੌਰਾ ਸਾਧ ਸੰਗ ਕਹਿ ਨਾਹੀ ਨੇਰ ਲੱਖ ਉਸ 84 ਭ੍ਰਮਤਾ ਫੇਰ ਏ ਕਹਿ ਜਲ ਫਹਾਇ ਪੰਖੀ ਰਸ ਰਸ ਭੋਗ ਕਰੈ ਬੋਰੰਗੀ ਕਉ ਨਾਨਕ ਸਪਹਿ ਕਿਰਪਾਲ ਗੁਰ ਪੂਰੈ ਤਾਂ ਕੇ ਕਾਟੇ ਜਾਲ ਗੌੜੀ ਗੁਆਰੇ ਮਹੱਲਾ ਪੰਜਵਾਂ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਤੇ ਹਈਐ ਪ੍ਰਭ ਕਿਰਪਾ ਤੇ ਬੰਧਨ ਛੂਟੇ ਤਉ ਕਿਰਪਾ ਤੇ ਹਉ ਮੈਂ ਟੂਟੇ ਤੁਮ ਲਾਵੋ ਤਉ ਲਾਵੈ ਸੇਵ ਹਮ ਤੇ ਕਛੂ ਨ ਹੋਵੈ ਦੇਵ ਰਹਾਓ ਤੁਧ ਭਾਵੈ ਤਾਂ ਗਾਵਾਂ ਬਾਣੀ ਤੁਧ ਪਾਵੈ ਤਾਂ ਸੱਚ ਵਖਾਣੀ ਤੁਧ ਪਾਵੈ ਤਾਂ ਸਤਿਗੁਰ ਮਾਇਆ ਸਰਬ ਸੁਖਾਂ ਪ੍ਰਭ ਤੇਰੀ ਦਇਆ ਜੋ ਤੁਧ ਪਾਵੈ ਸੋ ਨਿਰਮਲ ਕਰਮਾ ਜੋ ਤੁਧ ਪਾਵੈ ਸੋ ਸੱਚ ਧਰਮਾ ਸਰਬ ਨਿਦਾਨ ਗੁਣ ਤੁਮ ਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹਰ ਹੋਏ ਹਰ ਰੰਗ ਸਰਬ ਸੁਖਾਂ ਪਾਵੋ ਸਤਸੰਗ ਨਾਮ ਤੇਰੇ ਰਹੇ ਮਨ ਕਰਾਤਾ ਏ ਕਲਿਆਣ ਨਾਨ ਕਰ ਜਾਤਾ ਗੌੜੀ ਗੌਰੇ ਮਹੱਲਾ ਪੰਜਵਾਂ ਆਨ ਰਸਾ ਜੇ ਤੇ ਤੈ ਚਾਖੇ ਨਿਮਕਣਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸਕਾ ਤੂੰ ਚਾਖੈ ਸਾਧ ਚਾਕ ਹੋਏ ਰਹੇ ਵਿਸਮਾਦ ਅੰਮ੍ਰਿਤ ਨਸਣਾ ਪੀਉ ਪਿਆਰੀ ਇਹ ਰਸਾ ਰਾਤੀ ਹੋਏ ਤ੍ਰਿਪਤਾਰੀ ਰਹਾਓ ਹੇ ਜਿਹਵੇ ਤੂੰ ਰਾਮ ਗੁਣ ਗਾਉ ਨਿਮਕ ਨਿਮਕ ਹਰ ਹਰ ਹਰ ਤਿਹਾਉ ਆਨਾ ਸੁਣੀਐ ਕਥੂੰ ਜਾਈਐ ਸਾਧ ਸੰਗਤ ਉਡ ਭਾਗੀ ਪਾਈਐ ਆਠ ਪੈਰ ਜਿਵੇ ਆਰਾਦ ਪਾਰ ਬ੍ਰਹਮ ਠਾਕੁਰ ਆਗਾਦ ਈਹਾਂ ਊਹਾਂ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਬ੍ਰਹਸਪਤ ਫੌਲੀ ਮੌਲੀ ਫਲ ਫੁਲ ਪੀਡੀ ਏ ਰਸ ਰਾਤੀ ਬਹੁਤ ਨ ਛੋਡੇ ਆਨਾ ਰਸ ਕਸ ਲਵੈ ਨ ਲਾਈ ਕਹੋ ਨਾਨਕ ਗੁਰ ਪੈ ਸਹਾਈ ਗੌੜੀ ਗੁਆਰੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਬਾਰ ਇਸੀ ਮੱਧੇ ਬਸਤ ਆਪਾਰ ਇਸੀ ਪੀਤਰ ਸੁਣੀਏ ਤੁਸਾਹ ਕਮਨ ਵਪਾਰੀ ਜਾਂ ਕਾ ਊਹਾਂ ਵਿਸਾਹ ਨਾਮ ਰਤਨ ਕੋ ਵਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਓ ਮਨ ਤਨ ਅਰਪੀ ਸੇਵ ਕਰੀ ਜੈ ਕਮਨ ਸੋ ਜੁਗਤ ਜਿਤ ਕਰ ਭੀਜੈ ਪਾਏ ਲਗੋ ਤਜ ਮੇਰਾ ਤੇਰੇ ਕਮਨ ਸੋ ਜਨ ਸੋ ਜੋ ਸੌਦਾ ਜੋਰੈ ਮਹਿਲ ਸਾ ਕਾ ਕਿਨ ਬਿਦ ਆਵੈ ਕਮਨ ਸੁਬਿਦ ਜਿਦ ਭੀਤਰ ਬੁਲਾਵੈ ਤੂੰ ਵਡਸ਼ਾ ਜਾਂ ਕੇ ਕੋਟ ਵਣਜਾਰੇ ਕਮਨ ਸੁਦਾਤਾ ਲੈ ਸੰਸਾਰੇ ਖੋਜਤ ਖੋਜਤ ਨਿਜ ਕਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹੇ ਕਹੁ ਨਾਨਕ ਗੁਰ ਕਹਿ ਵੈ ਸਾਹੇ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਰਹਿਣ ਦਿਨ ਸਰਹਿ ਇੱਕ ਰੰਗਾ ਪ੍ਰਭ ਕੋ ਜਾਣੈ ਸਦ ਹੀ ਸੰਗਾ ਠਾਕਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸਨ ਹਰ ਸੰਗਰਾ ਤੇ ਮੰਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹਾਓ ਸ਼ਰਨ ਕਮਲ ਆਤਮ ਆਧਾਰ ਏਕ ਨਿਹਾਰੈ ਆਗਿਆਕਾਰ ਏਕੋ ਬਣਜ ਏਕੋ ਵਿਵਹਾਰੀ ਅਵਰਨਾ ਜਾਣੈ ਬਿਰਿੰਦਰੰਕਾਰੀ ਹਰਕ ਸੋਗ ਦੋਹ ਤੇ ਮੁਕਤੇ ਸਦਾ ਅਲਿਪਤ ਜੋਗ ਅਰਜੁਗਤੇ ਦੀਸੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਓਏ ਧਿਆਨ ਥਰਤੇ ਸੰਤਨ ਕੀ ਮਹਿਮਾ ਕਵਨ ਮਖਾਨੋ ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ ਪਾਰ ਬ੍ਰਹਮ ਓਏ ਕਿਰਪਾ ਕੀਜੈ ਧੂਰ ਸੰਤਨ ਕੀ ਨਾਨਕ ਦੀਜੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਮੇਰੇ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਓ ਜਿਉਂ ਤੁਮ ਰਾਖੋ ਤਿਵ ਹੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜੈ ਦੇਖੋ ਤਹਾਂ ਤੁਮ ਵਸਣਾ ਨਿਰਭੋ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਵ ਨਿਤ ਤੂੰ ਭੰਡਾਰ ਰੰਗ ਰਸਾ ਤੂੰ ਮਨੈ ਆਧਾਰ ਤੂੰ ਮੇਰੀ ਸੇਵਾ ਸੋਭਾ ਤੂੰ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੂੰ ਤੇ ਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤਿਗੁਰ ਤੇ ਦ੍ਰਿੜਿਆ ਇੱਕ ਏਕ ਹੈ ਨਾਨਕ ਦਾਸ ਹਰ ਹਰ ਹਰ ਟੇਕੈ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਵਿਆਪਤ ਹਰ ਕਸੋਗ ਵਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਧਨ ਫੇਕ ਸੋਭਾ
मूल ब्यादि व्यापत लोभा माया व्यापत बहु प्रकारी संत जी में प्रभु ओट तमारी रहो व्यापत अहं बुद्ध का माता व्यापत पुत्र कलतर संग राता व्यापत हस्त कोड़े अरबस्ता व्यापत रूप जोबन मदमस्ता व्यापत मोम अर रंग अरंगा व्यापत नीद नाद सुन संगा व्यापत सेज महल सिंगार पंच दूत व्यापत अंधेहार व्यापत कर्म करे हूँ फासा व्यापत गृहस्थ व्यापत उदासा आचार व्यवहार व्यापत एक जात सब कुछ व्यापत बिन हर रंग रात संतन के बंधन काटे हर राय ता को कहा व्यापे माए कहो नानक जिन धूर संत पाई ता के निकना आवे माई गौड़ी गुआरे महला पंजवा नैनो नींद पर दृष्ट विकार श्रवण सोए सुन निंद विचार रसना सोए लोभ मीठे साध मन सोया माया विस्माद इस ग्रह में कोई जागत रह साबत वस्तु अपनी लह रहाओ सगल सहेली अपने रसमाती ग्रह अपने की खबर न जाती मुसनहार पंच बटवारे सुने नगर परे ठगहारे उनते राखे बाप नमाई उनते राखे मीत न पहाई दर्भ सयान पना ओए रहते साध संग ओए दुष्ट अस होते कार के रिपा मोए सारंग पान संतन तूर सर्व निदान सावत पूंजी सतगुर संग नानक जा जागे पार ब्रह्म के रंग सो जागे जिस प्रभ कृपाल ए पूंजी साब तनवाद रहो दूजे गौड़ी गौरी महला पंजवा जाके वस खान सुल्तान जाके वस है सगल जहान जाका किया सब किशोए सिस्ते बाहर ना ही कोए कहो बेनंते अपने सतगुर पाहे काज तुम्हारे देने बाय रहाओ सब ते ऊच जाका दरबार सगल भगत जाका नाम आधार व्यापत सर्व व्यापत पूर्ण धनी जाकी शोभा कट कट बनी जिस सिमरत दुख डेराट है जिस सिमरत जम कृष्णा कह जिस सिमरत होत सूखे हरे जिस सिमरत डूबत पाहन तरे संत सभा को सदा जयकार हर हर नाम जन प्राण आधार कहो नानक पिर सुनिए अरदास संत प्रसाद मोको नाम निवास गौड़ी गौर महला पंजवा सतगुरु दर्शन जग निवारे सतगुरु भेट तो मैं मारे सतगुरु संग नाही मन डोल अमृत बाणी गुरमुख बोले हा सब जग साचा जा सच मैराते शीतल शांत गुरते प्रभ जाते रहो संत प्रसाद जपे हर नाओ संत प्रसाद हर कीर्तन गाओ संत प्रसाद सुगल दुख मिटे संत प्रसाद बंधन ते छुटे संत कृपा ते मिटे मोह भरम साध रेण मज्जन सब धर्म साध कृपाल दयाल गोविंद साधा मन में हमरी जिंद कृपा निदान कृपाल त्याओ साध संग ता बैठन पाओ मोहे निर्गुण को प्रभ की नी दया साध संग नानक नाम लया गौड़ी गुआरे महला पंजवां साध संग जपियो भगवंत केवल नाम दियो गुरमंत ताज अभिमान भय निरवैर आठ पैर पूजें गुर पैर अब मत बिनसी दुष्ट बेगानी जपते सुनिया हर जस कानी रहाओ सह सुख आनंद निधान राखन हार रख ले निधान दुख दर्द बिनसी पह परम आवन जान रखे कर कर्म भेखे बुले सुने सवे आप सदा संग ताको मन जाप संत प्रसाद पहयो प्रगास पूर रह पेके गुणतास कहत पवित्र सुनत पुनीत गुण गोविंद गावे नितनीत कहो नानक जाको हो कृपाल ते जन की सपूर्ण काल गौड़ी गुआरे महला पंजवा बन तोड़ बुलावे राम मन में लागे साथ ध्यान मिटे क्लेश सुखी हो रही है ऐसा दाता सतगुरु कही है सो सुख दाता जिस नाम जपावे कर कृपा ते संग मिलावे रहाओ जिस होए दया तिस्याब मिलावे सर्वनिधान गुरु ते पावे आप त्याग मिटे आवन जाना साधक संग पार ब्रह्म पछाणा जाने ऊपर प्रभ भय दयाल जन की टेक एक गोपाल एका लेख एक मनो एका लिव एको मन पाओ सर्वनिधान जन कह हर नाओ पार ब्रह्म स्यो लागी प्रीत निर्मल करनी साची रीत गुर पूरे मिटिया अंधेहारा नानक का प्रभ अपरपारा गौड़ी गौरे महला पंजवा जिस मन वसै तरह जन सोए
जां कै कर्म प्राप्त होए दुख रोग कछ भव ना ब्यापै अमृत नाम हृदय हर जापै पार ब्रह्म परमेश्वर तिहाई है गुर पूरे ते एमत पाए रहाओ करण करावन हर दयाल जी जन सगले प्रतपाल अगम गोचर सदा बेअंता सिमर मना पूरे गुरमंता जां की सेवा सर्व निधान प्रभ की पूजा पाई है मान जां की टहल न बिरथी जाए सदा सदा हर के गुण गाए कर कृपा प्रभ अंतर जामी सुख निदान हर अर्क स्वामी जी जन तेरी शरणाई नानक ना मिले विडयाई गौड़ी गुआरी महला पंजवा जी जुग जा कह है हाथ सो सिमरो नाथ को नाथ प्रभ जित आए सब दुख जाए पैसा बिन सह हर कह नाए बिन हर भाव काहे न माने हर बिसरत काहे सुख जाने रहो जिन तारे बोतरण आगास जाकी जोत जी प्रगास जाकी बख्शना मिटै कोए सिमर सिमर प्रभ निरप होए आठ पैर सिमरो प्रभ नाम अनक तीर्थ मजनी स्नान पार ब्रह्म की सरणी पाहे कोट कलंक खिनमै मिट जाए बेमुताज पूरा पातशाह प्रभ सेवक साचा वेसाह गुरपुरै राखे दे हाथ नानक पार ब्रह्म समरात गौड़ी गौरि महला पंजवा गुरप्रसाद नाम मन लागा जन्म जन्म का सोया जागा अमृत गुण उचरै प्रमाणी पूरे गुर की सुमत फराणी प्रभ सिमरत कुशल सब पाए कर बाहर सुख सह सुबाय रहो सोई पछाता जिने पाया कर कृपा प्रभ आप मिलाया बाहर पकड़ लीनो करे अपना बाहा पकड़ की नो कर ली नो करे अपना हर हर कथा सदा सद जपना मंत्र तंत्र औखद पुने चार हर हर नाम जी प्राण आधार साचा तन पायो हर रंग दुतर तरे साध कै संग सुख बैसो संतो सजन परवार हर तन खाट्यो जांका नाम समार जिसे प्राप्त तिस गुर दे नानक बिरसा कोई नहे गौड़ी गुआरी महला पंजवा हस्त पुनीत हो तत्काल बिनस जाए माया जमजाल रसना रमो राम गुण नीत सुख पावो मेरे भाई मीत लिख लेखन कागद मसवाणी राम नाम हर अमृत वाणी रहा।

कमन बोर पा ब्राह्मणी जाऊं हाओ कमन सो पूजा तेरी करूं कमन सो बेद जित पाप जर तरूं कमन तप जित तपिया होए कमन सो नाम हो मैं मलख होए गुण पूजा ज्ञान ध्यान नानक सगल काल जिस कर कृपा सतगुरु मिले दयाल तिसकी गुण तिसी प्रभा जाता तिसकी मान ले सुखदाता रहाओ। दूजा गोड़ी महला पंजवा आपन तन नहीं जाको गरबा राज मिनख नहीं आपन दरबा आपन नहीं कां को लपटायो आपन नाम सतगुरु ते पायो रहाओ। सुत बनता आपन नहीं पाई इष्ट मीत आप बाप न माई सोना रूपा पुन दाम हैवर गैवर आपन नहीं काम कहो नानक जो गुर बख्श मिलाया तिस का सबक स जिस का हर राया। गोड़ी महला पंजवा गुर के चरण ऊपर मेरे माथे ताते दुख मेरे सगले लाते सतगुरु अपने को कुर्बानी आत्म चीन परम रंग न मानी रहा चरण रेण गुर के मुख लागी अहं बुद्ध तिन सगल त्यागी गुर का शब्द लगो मन मीठा पार ब्रह्म ताहि ते मोहि डीठा गुर सुखदाता गुर करतार जी प्राण नान गुर आधार। गोड़ी महला पंजवा रे मन मेरे तू ताको आहे जा कै ऊना कछु नाहे हर सा प्रीतम करमन मीत प्राण आधार राखो सचित राव रे मन मोरे तू हर को सेव आद पुरख अपरंपर देव तिस्यो परमन कर तू आसा आद जुगाद जांका प्रवासा जाके प्रीत सदा सुख हुए नानन गावे गुण मिल सोए। गोड़ी महला पंजवा मीत करे सोई हम माना मीत के कर तब कुशल समाना एका टेख मेरा मन चीत जिस करना सो हमारा मीत रहो मीत हमारा भी प्रवाह गुर फिर पाते मोहे सनाहा मीत हमारा अंतन जामी समर्थ पुरख पार ब्रह्म स्वामी हम दासे तुम ठाकुर मेरे मान महत नानक प्रभ तेरे। गोड़ी महला पंजवा जा को तुम पहे समर्थ अंगा ताको कछ नाही कालंगा माधो जा को है आस तुम्हारे ताको कछ नाही संसारी रहाओ जा कह हृदय ठाकुर होए ताको सहसा नाही कोए जा को तुम दीनी प्रभ धीर ताके निक नया वह पीर कहो नानक मैं सो गुरु पाया पार ब्रह्म पूर्ण देखा है। गोड़ी महला पंजवा दुर्लभ दे पाए विडभागी नाम न जपे से आत्म काती मर न जाहे जिना बिसरत नाम नाम बेहून जीवन कौन काम रहा खात पीत खेल हस्त विस्तार कवन अर्थ मृतक सिंजार जो जा जो ना सुने जस परमानंदा पास पंखी त्रिक जोन ते मंदा तो कहो नान गुर मंत्र दृढ़ाया केवल राध मिन माए समाया। गोड़ी महला पंजवा काकी माई का को बाप नाम त्रिक झूठे सब साक काहे को मूर्ख पखलाया मेल संजोग हुक्म तू आया रहाओ एका माटी एका जोत एको पवन कहाँ कौन रोत मेरा मेरा कर बिललाही मरण हार ए जियरा नाही कौ नान गुर खोले कपाट मुक्त पहे बिन से प्रम थाट। गौड़ी महला पंजा बड़े बड़े जो दिसे लोग तिनको व्यापे चिंता रोग कौन वड्डा माया बड़े हाए सो वड्डा जिन राम लिव लाई रहो भूमिया भूम ऊपर नित लुजै छोड़ चले तृष्णा नहीं बुझे कहो नानक ए तत विचारा बिना भजन नहीं छुटकारा। गोड़ी महला पंजवा पूरा मार्ग पूरा स्नान सब कुछ पूरा हृदय नाम पूर रही जा पूरे राखी पार ब्रह्म की शरण जनता की रहो पूरा सुख पूरा संतोख पूरा तप पूर्ण राज जोग हर कै मार्ग पत तुपनीत पूरी शोभा पूरा लोकीक करण हार सदव सहदूरा कहो नानक मेरा सतगुर पूरा। गोड़ी महला पंजवा संत की धूर मिटे अग कोट संत प्रसाद जन्म मरण ते छोट संत का दर्श पूर्ण स्नान संत कृपा ते जपिए नाम रहाओ संत कै संग मिटिया अहंकार दृष्ट आवे सब एक अंकार संत सो प्रसन्न आवे वस पंचा अमृत नाम हृदय ले संचा कहो नानक जाका पूरा कर्म तिस भेटे साधु के चरण। गोड़ी महला पंजवा हर गुण जपत कमल पर गास है हर सिमरत त्रास सब नास है जा मत सा मत पूरी जित हर गुण गावे बड़े पाग साधु संग पावे रहाओ सा संग
ਪਾਇਐ ਨਿਧਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ ਜਨਮ ਪ੍ਰਵਾਣ ਗੁਰ ਕਿਰਪਾ ਤੇ ਨਾਮ ਖਾਣ ਕਹੋ ਨਾਨਕ ਜੋ ਜਨ ਪ੍ਰਵਾਣ ਜਾਂ ਕਹਿ ਹਿਰਦੈ ਵਸੇ ਭਗਵਾਨ ਗੌੜੀ ਮਹੱਲਾ ਪੰਜਵਾਂ ਇੱਕ ਸਿਉਂ ਜਾਂ ਕਾ ਮਨ ਰਾਤਾ ਵਿਸਰੀ ਦਿਸੇ ਪਰਾਈ ਤਾਤਾ ਬਿਨ ਗੋਬਿੰਦ ਨਾ ਦਿਸੈ ਕੋਏ ਕਰਨ ਕਰਾਵਨ ਕਰਤਾ ਸੋਈ ਰਹੋ ਮਨੇ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਤ ਉਤਕਤ ਹੈ ਨ ਡੋਲੈ ਜਾਂ ਕਹਿ ਹਰ ਤਨ ਸੋ ਸਚਨਾ ਸਚ ਸਾਹੋ ਗੁਰ ਪੂਰੇ ਕਰ ਦੀਨੂ ਵਿਸਾਹ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਾਨ ਆਧਾਰ ਨਾਮੋ ਧਨ ਨਾਮੋ ਵਿਵਹਾਰ ਨਾਮ ਉਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸੇ ਆਪ ਦਿਵਾਏ ਰਹਾਉ ਨਾਮ ਭਗਤ ਜਾਂ ਕੈ ਸੁਖੇ ਸਥਾਨ ਨਾਮ ਰਤ ਸੋ ਭਗਤ ਪਰਮਾਨ ਹਰ ਕਾ ਨਾਮ ਜਨ ਕੋ ਤਹਾਰੈ ਸਾਸ ਸਾਸ ਜਨ ਨਾਮ ਅਸਮਾਰੈ ਕਹੋ ਨਾਨਕ ਸਪੂਰਾ ਭਾਗ ਨਾਮ ਸੰਗ ਤਾਂ ਕਾ ਮਹਲਾ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਤਬ ਤੇ ਧਾਵਤ ਮਨ ਤ੍ਰਿਪਤਾਇਆ ਸੁਖ ਵਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹੱਥੇ ਬੁਲਾਏ ਰਹਾਓ ਚਰਨ ਕਮਲਿਆ ਆਦ ਭਗਵੰਤਾ ਹਰ ਸਿਮਰਤੇ ਮਿੱਟੀ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਰਣ ਆਇਓ ਊਚ ਅਸਥਾਨ ਤਪਸਿਆ ਜੇ ਪਾਇਓ ਦੁਖ ਦਰਦ ਭ੍ਰਮ ਭਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਗੋੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਓ ਚਰਨ ਠਾਕੁਰ ਕੈ ਮਾਰਗ ਧਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਲੈ ਪਾਰ ਉਤਰਿਆ ਰਹੋ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਵਿਨਾਸੀ ਮਨ ਮੈਂ ਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਹਰ ਦੁਰਲਭ ਦੇ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾਂ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਵਿਸਰਸੈ ਸਭ ਦੁੱਖ ਵਿਆਪੈ ਸਿਮਰਤ ਨਾਮ ਪਰਮ ਪਉ ਪਾਗੈ ਰਹਾਓ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁਖ ਨਿਕਟ ਨਹੀਂ ਆਵੈ ਹਰ ਕੇ ਟੇਲ ਟਹਿਲ ਕਰਤ ਜਨ ਸੋ ਹੈ ਤਾਂ ਕੋ ਮਾਇਆ ਅਗਨ ਪੋਹੈ ਮਨ ਤਨ ਮੁਖ ਹਰ ਨਾਮ ਦਿਆਲ ਨਾਨਕ ਤਜੀਆ ਲੇ ਅਵਰ ਜੰਜਾਲ ਗੋੜੀ ਮਹੱਲਾ ਪੰਜਵਾਂ ਛਾੜ ਸਿਆਨ ਬਹੁ ਚਤਰ ਆਈ ਗੁਰਪੂਰੇ ਕੀ ਟੇਕ ਟਿਕਾਏ ਦੁੱਖ ਬਿਨਸੇ ਸੁਖ ਹਰ ਗੁਣ ਗਾਏ ਗੁਰਪੂਰਾ ਭੇਟਿਆ ਲੈ ਬੁਲਾਏ ਰਹਾਓ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਸੂਰੀ ਉਤਰੀ ਚਿੰਤ ਆਨੰਦ ਪਹੇ ਗੁਰ ਮਿਲਤ ਕਿਰਪਾਲ ਕਰ ਕਿਰਪਾ ਕਾਠੇ ਜਮਜਾਲ ਕਹੁ ਨਾਨ ਗੁਰਪੂਰਾ ਪਾਇਆ ਤਾਂ ਤੇ ਬਹੁ ਨ ਵਿਆਪੇ ਮਾਇਆ ਗੋੜੀ ਮਹੱਲਾ ਪੰਜਵਾਂ ਰਾਖ ਲਿਆ ਗੁਰਪੂਰਿਆ ਮਨ ਮੁਕੋ ਲਾਗੋ ਸੰਤਾਪ ਗੁਰੂ ਗੁਰੂ ਜਪਿਤ ਹਮਾਰੇ ਮੁਖ ਉਜਲ ਹੋਵੇ ਦਰਬਾਰੇ ਰਹਾਓ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਣ ਤੇਰੀ ਹਤੇ ਬਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਇ ਦਿਆਲ ਭੈ ਸਗਲੇ ਜੀ ਫਾਏ ਗੁਰਪੂਰੈ ਜਬ ਕਿਰਪਾ ਕਰੇ ਪਣਤ ਨਾਨਕ ਮੇਰੀ ਪੂਰੀ ਭਰੀ ਗੋੜੀ ਮਹੱਲਾ ਪੰਜਵਾਂ ਅਨਕ ਰਸਾ ਖਾਏ ਜੈਸੇ ਢੋਰ ਮੋਹ ਕੀ ਜੇਵਰੀ ਬਾਂਧਿਓ ਚੋਰ ਮ੍ਰਿਤਕ ਦੇਹ ਸਾਧ ਸੰਗ ਬਿਹੂਨਾ ਆਵਤ ਜਾਤ ਜੋਨੀ ਦੁੱਖ ਖੀਨਾ ਰਹਾਓ ਅਨਕ ਬਸਤਰ ਸੁੰਦਰ ਪਹਿਰਾਇਆ ਜਿਉਂ ਡਰਨਾ ਖੇਤ ਮਾਹਿਨ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਨਿਫਲ ਮਨੁੱਖ ਜਪੈ ਨਹਿ ਨਾਮ ਕਹੁ ਨਾਨਕ ਜਾਂ ਕਉ ਪਹੇ ਦਿਆਲਾ ਸਾਧ ਸੰਗ ਮਿਲ ਭਜੈ ਗੋਪਾਲਾ ਗੋੜੀ ਮਹੱਲਾ ਪੰਜਵਾਂ ਕਾਲ ਕਲੇ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨ ਸੇ ਨਿਰਪੋ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਓ ਚਰਨ ਕਮਲ ਅੰਤਰ ਤਾਰੇ ਅਗਨ ਸਗਨ ਗੁਰ ਪਾਰੇ ਉਤਾਰੇ ਬੂੜ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਹੁ ਨਾਨਕ ਤਿਸ ਗੁਰ ਬਲਹਾਰੀ ਜਿਸ ਪੀੜਤ ਗਤ ਪਈ ਹਮਾਰੀ ਗੋੜੀ ਮਹੱਲਾ ਪੰਜਵਾਂ ਸਾਧ ਸੰਗ ਤਾਂ ਕੀ ਸਰਨੀ ਪਰੋ ਮਨ ਤਨ ਆਪਣਾ ਆ ਗਏ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤ੍ਰਿਪਤ ਬੁਝਾਈ ਰਹਾਓ ਤਜ ਅਭਿਮਾਨ ਜਨਮ ਮਣ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਧ ਸਾਧ ਪ੍ਰਭ ਮਨੈ ਸੰਭਾਲੇ ਸੋ ਧਨ ਸੰਚੋ ਜੋ ਚਾਲੈ ਨਾਲੇ ਤਿਸੇ ਪ੍ਰਾਪਤ ਜਿਸ ਮਸਤਕ ਭਾਗ ਕਹੁ ਨਾਨਕ ਤਾਂ ਕੀ ਚਰਨੀ ਲਾਗ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਿਨ ਮਾਏ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਿਆ ਸਤਿਗੁਰ ਗੁਣ ਤਾਸਾ ਦੁੱਖ ਨਾਠੇ ਸੁਖ ਆਏ ਸਮਾਏ ਢੀਲ ਨਾ ਭਰੀ ਜਾ ਗੁਰ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਸੁਫਲ ਫਲੇ ਗੋੜੀ ਮਹੱਲਾ ਪੰਜਵਾਂ
ਤਾਪ ਗਏ ਪਾਈ ਪ੍ਰਭ ਸ਼ਾਂਤ, ਸੀਤਲ ਪਏ ਕੀਨੀ ਪ੍ਰਭਦਾਤ, ਪ੍ਰਭ ਕਿਰਪਾ ਤੇ ਪਏ ਸੋਹੇਲੇ, ਜਨਮ ਜਨਮ ਕੇ ਬਿਛੜੇ ਮਿਲੇ ਰਹਾਉ, ਸਿਮਰਤ ਸਿਮਰਤ ਪ੍ਰਭ ਕਾ ਨਾਉ, ਸਗਲ ਰੋਗ ਕਾ ਬਿਨਸਿਆ ਥਾਉ, ਸਹਿਸ ਭਾਏ ਬੋਲੇ ਹਰ ਬਾਣੀ, ਆਠ ਪੈਰ ਪ੍ਰਭ ਸਿਮਰੋ ਪ੍ਰਾਣੀ, ਦੁੱਖ ਦਰਦ ਜਮ ਨੇੜ ਨਾ ਆਵੈ, ਕਹੋ ਨਾਨਕ ਜੋ ਹਰ ਗੁਣ ਗਾਵੈ, ਗੋੜੀ ਮਹੱਲਾ ਪੰਜਵਾਂ, ਭਲੇ ਦਿਨ ਭਲੇ ਸੰਜੋਗ, ਜਿਤ ਭੇਟੇ ਪਾਰ ਜਮ ਨਿਰਜੋਗ, ਉਹ ਬੇਲਾ ਕੋ ਹਉ ਬਲ ਜਾਉ, ਜਿਤ ਮੇਰਾ ਮਨ ਜਪੈ ਹਰ ਨਾਉ ਰਹਾਉ, ਸਫਲ ਮੂਰਤ ਸਫਲ ਉਹ ਘਰੀ, ਜਿਤ ਰਸਨਾ ਉਚਰੈ ਹਰ ਹਰੀ, ਸਫਲ ਉਹ ਮਾਥਾ ਸੰਤ ਨਮਸਕਾਰਸ, ਚਰਨ ਪੁਨੀਤ ਚੱਲੈ ਹਰ ਮਾਰਗ, ਕਹੋ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ, ਗੋੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰੱਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਏ, ਬਿਨ ਭਗਵੰਤ ਨਾਹੀ ਅਨਕੋਏ, ਮਾਰੇ ਰਾਖੈ ਏਕ ਸੋਏ ਰਹਾਉ, ਗੁਰ ਕੇ ਚਰਨ ਹਿਰਦੈ ਉਰਤਹਾਰ, ਅਗਨ ਸਾਗਰ ਜਪ ਉਤਰੈ ਪਾਰ, ਗੁਰ ਮੂਰਤ ਸੋ ਲਿਆਏ ਧਿਆਨ, ਇਹਾਂ ਊਹਾਂ ਪਾਵੈ ਮਾਨ, ਸਗਲ ਤਿਆਗ ਗੁਰ ਸਰਣੀ ਆਇਆ, ਮਿੱਟੇ ਅੰਧੇਸੇ ਨਾਨਕ ਸੁਪਾਇਆ, ਗੋੜੀ ਮਹੱਲਾ ਪੰਜਵਾਂ, ਜਿਸ ਸਿਮਰਤ ਦੁੱਖ ਸਭ ਜਾਏ, ਨਾਮ ਰਤਨ ਸਹਿ ਮਨ ਆਏ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ ਰਹਾਉ, ਇਕ ਸਨਾ ਬਿਨ ਨਾਹੀ ਦੂਜਾ ਕੋਏ, ਜਾਂ ਕੇ ਦ੍ਰਿਸ਼ ਸਦਾ ਸੁਖ ਹੋਏ, ਸਾਜਨ ਮੀਤ ਸਖਾ ਕਰ ਹੇਕ, ਹਰ ਅੱਖਰ ਮਨ ਮੈਂ ਲੇਖ, ਰਵ ਰਾਇਆ ਸਰਬਤ ਸਵਾਮੀ, ਗੁਣ ਨਾਨ ਗਾਵੈ ਨਾਨਕ ਅੰਤਰ ਜਾਮੀ, ਗੋੜੀ ਮਹੱਲਾ ਪੰਜਵਾਂ, ਭੈ ਮੈਂ ਰਚਿਓ ਸਭ ਸੰਸਾਰਾ, ਤਿਸ ਪਾਉ ਨਾ ਇਸ ਨਾਮ ਆਧਾਰਾ, ਪਾਉ ਨਾ ਵਿਆਪੇ ਤੇਰੀ ਸਰਣਾ, ਜੋ ਦਿਤ ਭਾਵੈ ਸੋਈ ਕਰਣਾ ਰਹਾਉ, ਸੋ ਗਰਖ ਮੈਂ ਆਉਣ ਜਾਣਾ, ਤਿਨ ਸੁਖ ਪਾਇਆ ਜੋ ਪ੍ਰਭਾਣਾ, ਅਗਨ ਸਗਨ ਮਾਂ ਵਿਆਪੈ ਮਾਇਆ, ਸੇ ਸੀਤਲ ਜਿਨ ਸਤਿਗੁਰੂ ਪਾਇਆ, ਰਾਖ ਲੇ ਪ੍ਰਭ ਰਾਖ ਨਹਾਰਾ, ਕਹੋ ਨਾਨਕ ਕਿਆ ਜੰਤ ਵਿਚਾਰਾ, ਗੋੜੀ ਮਹੱਲਾ ਪੰਜਵਾਂ, ਤੁਮਰੀ ਕਿਰਪਾ ਤੇ ਜਪੀਐ ਨਾਉ, ਤੁਮਰੀ ਕਿਰਪਾ ਤੇ ਦਰਗੈ ਥਾਉ, ਤੁਝ ਬਿਨ ਪਾਰ ਨਮ ਨਹੀਂ ਕੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ, ਤੁਮ ਮਨ ਵਸੈ ਤੋ ਦੁੱਖ ਨ ਲਾਗੈ, ਤੁਮਰੀ ਕਿਰਪਾ ਤੇ ਭ੍ਰਮ ਭਾਉ ਭਾਗੈ, ਪਾਰ ਬ੍ਰਹਮ ਅਪਰਮ ਪ੍ਰਸਵਾਮੀ, ਸਗਲ ਕਟਾਕੇ ਅੰਤਰ ਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੈ ਸਚ ਰਾਸ, ਗੋੜੀ ਮਹੱਲਾ ਪੰਜਵਾਂ, ਕਣ ਬਿਨਾ ਜੈਸੇ ਥੋਥਰ ਤੁੱਖਾ, ਨਾਮ ਬਿਹੂਨ ਸੁਖੇ ਸੇ ਸੁਨੇ ਸੇ ਮੁਖਾ, ਹਰਾ ਨਾਮ ਜਪੋ ਨਿਤ ਪ੍ਰਾਣੀ, ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ, ਰਹਾਉ ਨਾਮ ਬਿਨਾ ਨਾ ਹੀ ਮੁਖ ਭੋਗ, ਭਰਤ ਬਿਹੂਨ ਕਹਾਂ ਸੁਹਾਗ, ਨਾਮ ਵਿਸਾਰ ਲੱਗੇ ਅਨਸਵਾਏ, ਤਾਂ ਕਿ ਆਸ ਨ ਪੂਜੈ ਕਾਏ, ਕਰ ਕਿਰਪਾ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ, ਗੋੜੀ ਮਹੱਲਾ ਪੰਜਵਾਂ, ਤੂੰ ਸਮਰਾ ਤੂੰ ਆ ਮੇਰਾ ਸਵਾਮੀ, ਸਭ ਕਿਛ ਤੁਮ ਤੇ ਅੰਤਰ ਜਾਮੀ, ਪਾਰ ਬ੍ਰਹਮ ਪੂਰਨ ਜਨ ਯੋਟ, ਤੇਰੀ ਸਰਣ ਉਦਰੈ ਜਨ ਕੂਟ, ਰਹਾਉ ਜੇ ਤੇ ਜੀ ਤੇਤੇ ਸਭ ਤੇਰੇ, ਤੁਮਰੀ ਕਿਰਪਾ ਤੇ ਸੂਖ ਨੇਰੇ, ਜੋ ਕੁਛ ਕਰਤੇ ਸਭ ਤੇਰਾ ਭਾਣਾ, ਹੁਕਮ ਬੁਝੇ ਸੇ ਸਤ ਸਮਾਣਾ, ਕਰ ਕਿਰਪਾ ਦੀਜੈ ਪ੍ਰਵਧਾਨ, ਨਾਨਕ ਸਿਮਰੈ ਨਾਮ ਨਿਧਾਨ, ਗੋੜੀ ਮਹੱਲਾ ਪੰਜਵਾਂ, ਤਾਂ ਕਾ ਦਸ ਪਾਈਐ ਵਿੜ ਭਾਗੀ, ਜਾਂ ਕੀ ਰਾਮ ਨਾਮ ਲੇਵ ਲਾਗੇ, ਜਾਂ ਕਹਿ ਹਰ ਵਸਿਆ ਮਨ ਮਾਹੀ, ਤਾਂ ਕੋ ਦੁੱਖ ਸੁਪਨੇ ਪੀਨਾ ਏ ਰਹਾਓ, ਸਰਮ ਨਿਧਾਨ ਰਾਖੇ ਜਨਮਾਹੇ, ਤਾਂ ਕਹਿ ਸੰਕਲਿਕ ਦੁੱਖ ਜਾਏ, ਜਨ ਕੀ ਮਹਿਮਾ ਕਥੀ ਨ ਜਾਏ, ਪਾਪ ਬ੍ਰਹਮ ਜਨ ਰਹਿ ਸਮਾਏ, ਕਰ ਕਿਰਪਾ ਪ੍ਰਭ ਨੂੰ ਸੁਣੀਜੈ, ਦਾਸ ਕੀ ਧੂਰ ਨਾਨਕ ਕੋ ਦੀਜੈ, ਗੋੜੀ ਮਹੱਲਾ ਪੰਜਵਾਂ, ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ, ਪਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ, ਰਹਾਓ ਰਹਿਣ ਦਿਨ ਸਗੁਣ ਗਾਉ ਅਨੰਤਾ, ਗੁਰਪੂਰੇ ਕਾ ਨਿਰਮਲਮੰਤਾ, ਛੋੜ ਅਪਾਵ ਏਕ ਟੇਕ ਰਾਖ, ਮਹਾਂਪਦਾਰਥ ਅੰਮ੍ਰਿਤ ਰਸ ਚਾਖ, ਬਿਖਮ ਸਾਗਰ ਸੇ ਜਨ ਤੇ ਜਨ ਤਰੇ, ਨਾਨਕ ਤਾਂ ਕੋ ਨਦਰ ਕਰੇ, ਗੋੜੀ ਮਹੱਲਾ ਪੰਜਵਾਂ, ਹਿਰਦੇ ਚਰਨ ਕਮਲ ਪ੍ਰਭ ਧਾਰੇ, ਪੂਰੇ ਸਤਿਗੁਰੂ ਮਿਲ ਨਿਸਤਾਰੇ, ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਤੇ ਹਾਈ, ਰਹਾਓ ਦੁਰਲਭ ਦੇਹ ਹੋਈ ਪ੍ਰਵਾਨ, ਸਤਿਗੁਰੂ ਤੇ ਪਾਇਆ ਨਾਮ ਨਿਧਾਨ, ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ, ਜਦਗਾ ਦੇਖੋ ਤਤ ਰਿਹਾ ਸਮਾਏ, ਨਾਨਕ ਦਾਸ ਹਰ ਕੀ ਸਰਣ ਆਏ, ਗੋੜੀ ਮਹੱਲਾ ਪੰਜਵਾਂ, ਗੁਰੂ ਜੀ ਕੇ ਦਰਸ਼ਨ ਕੋ ਬਲ ਜਾਉ, ਜਬ ਜਬ ਜੀਵੈ ਸਤਿਗੁਰੂ ਨਾਉ, ਪਾਰ ਬ੍ਰਹਮ ਪੂਰਨ ਗੁਰਦੇਵ, ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ, ਚਰਨ ਕਮਲ ਹਿਰਦੈ ਉਰਤ ਹਾਰੀ, ਮਾਨ ਤਨ ਧਨ ਗੁਰੂ ਪ੍ਰਾਨ ਆਧਾਰੀ, ਸਫਲ ਜਨਮ ਹੋਵੇ ਪ੍ਰਮਾਣ, ਗੁਰ ਪ੍ਰਭ ਨਾਮ ਨਿਕਟ ਕਰ ਜਾਣ, ਸੰਤ ਧੂਰ ਪਾਈਐ ਮਿਟ ਭਾਗੀ, ਨਾਨਕ ਗੁਰ ਭੇਟ ਤ ਹਰ ਸਿਉ ਲਿਵ ਲਾਗੀ, ਗੋੜੀ ਮਹੱਲਾ ਪੰਜਵਾਂ, ਕਰੈ ਦੁਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਾਹ ਬੰਦਾ ਚੋਰ, ਰਾਮ ਰਮੈ ਸੋਈ ਰਮਾਣਾ, ਜਲ ਥਲ ਮਹੀਲ ਏਕ ਸਮਾਣਾ, ਰਹਾਉ ਅੰਤਰ ਬੇਖ ਮੁਖ ਅੰਮ੍ਰਿਤ ਸੁਣਾਵੈ,
ਜੰਪੁਰ ਬਾਧਾ ਚੋਟਾਂ ਖਾਵੈ ਅਣਖ ਫੜਦੇ ਮੈਂ ਵਿਕਮਾਵੈ ਵਿਕਾਰ ਖਿਨਮੈ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸਰਾਤਾ ਨਾਨਕ ਤਿਸ ਕਿਰਪਾਲ ਬਿਰਦਾਤਾ ਗੋੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਦਿਖਾਏ ਹਰ ਰੰਗ ਰਾਤਾ ਸੋਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਦਾਤਾ ਰਹਾਓ ਸੰਤੋਂ ਸੰਗ ਬੈਸ ਗੁਣ ਗਾਏ ਤਾਂ ਕਹਿ ਰੰਗ ਨਾ ਉਤਰੈ ਜਾਏ ਬਿਨਾ ਸਿਮਰਨ ਸੁਖ ਨੀ ਪਾਇਆ ਆਨ ਰਸ ਪੀ ਕੇ ਸਮਾਇਆ ਗੁਰ ਰੰਗੇ ਸੇ ਪਏ ਨਿਹਾਲ ਕਹੋ ਨਾਨ ਗੁਰ ਭਏ ਹੈ ਦਿਆਲ ਗੋੜੀ ਮਹੱਲਾ ਪੰਜਵਾਂ ਸਿਮਰਤ ਸਵਾਮੀ ਕੇ ਲਿਖਨਾਸੇ ਸੁਖ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪ ਸਾ ਮਿਟਿਓ ਅੰਦੇਸਾ ਰਹਾਓ ਸਾਧ ਸੰਗ ਕੱਛ ਭਾਓ ਨਾਮ ਪ੍ਰਾਤੀ ਗੁਣ ਗਪਾਲ ਗਾਈਏ ਦਿਨ ਰਾਤੀ ਕਰ ਕਿਰਪਾ ਪ੍ਰਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵੈ ਜਨਨੀਤ ਗੋੜੀ ਮਹੱਲਾ ਪੰਜਵਾਂ ਹਰ ਚਰਣੀ ਜਾਂ ਕਾਮਣਾ ਲਾਗਾ ਦੁੱਖ ਦਰਦ ਭ੍ਰਮਤਾ ਕਾ ਭਾਗਾ ਹਰ ਤਨ ਕੋ ਵਪਾਰੀ ਪੂਰਾ ਜਿਸੇ ਨਵਾਜੇ ਸੋਜਨ ਸੂਰਾ ਰਹਾਓ ਜਾਂ ਕੋ ਪਹਿ ਗੁਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਏ ਸੁਖ ਸਹਿਜ ਅਸਾਂਤ ਅਨੰਦਾ ਜਬ ਜਬ ਜੀਵੇ ਪਰਮਾਨੰਦਾ ਨਾਮ ਰਾਸ ਸਾਧ ਸੰਖਾਟੀ ਕਹੁ ਨਾਨਕ ਪ੍ਰਭ ਅਪਤਾ ਕਾਟੀ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮੈਂ ਪ੍ਰਵੇਸ਼ ਉਚਰੋ ਰਾਮ ਨਾਮ ਲਖਵਾਰੀ ਅੰਮ੍ਰਿਤ ਰਸ ਪੀਵੋ ਪ੍ਰਪਿਆਰੀ ਰਹਾਓ ਸੁਖ ਸਹਿਜ ਰਸ ਮਹਾ ਆਨੰਦਾ ਜਬ ਜਬ ਜੀਵੈ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕ ਸੰਗ ਕਿਲਵਿਕ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀ ਜੈ ਸਾਧ ਰਵਾਲਾ ਗੌੜੀ ਮਹੱਲਾ ਪੰਜਵਾਂ ਜਿਸਕਾ ਦੀਆ ਪਹਿਨੇ ਖਾਏ ਤਿਸਕੇ ਆਲਸ ਕਿਉਂ ਬਣੇ ਮਾਏ ਖਸ ਵਿਸਾਰ ਆਨ ਕਮ ਲਾਗੈ ਕੌਡੀ ਬਦਲੇ ਰਤਨ ਤਿਆਗੈ ਰਹਾਓ ਪ੍ਰਭ ਤਿਆਗ ਲਾਗ ਅਨ ਲੋਭਾ ਦਾਸ ਸਲਾਮ ਕਰਤ ਕਦ ਸੋਭਾ ਅੰਮ੍ਰਿਤ ਸਰਾਮ ਖਾਵੈ ਪਾਨ ਪਾਨ ਜਿਨ ਦੀਏ ਤਿਸੇ ਨਾ ਲਾਗੇ ਸਵਾਨ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲੇ ਪ੍ਰਭ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮਜਨ ਇਸ਼ਨਾਨ ਹਰ ਦਿਨ ਹਰ ਸਿਮਰਤ ਮੇਰੇ ਭਾਈ ਕੋਟ ਜਨਮ ਕੀ ਮਨ ਲੈ ਜਾਏ ਰਹਾਓ ਹਰ ਕੀ ਕਥਾ ਰਿਧ ਮਾਹੇ ਵਸਾਈ ਮਨ ਬਾਹਨ ਸਗਲੇ ਫਲ ਪਾਈ ਜੀਵਨ ਮਰਨ ਜਨਮ ਪ੍ਰਮਾਣ ਜਾਂ ਕਹਿ ਹਿਰਦੇ ਵਸੇ ਭਗਵਾਨ ਕਹੋ ਨਾਨਕ ਸੇ ਜਨ ਪੂਰੇ ਜਨਾ ਪਰਾਵ ਸਾਧੂ ਧੂਰੇ ਗੋੜੀ ਮਹੱਲਾ ਪੰਜਵਾਂ ਖਾਂਦਾ ਪਹਿਨਦਾ ਮੁਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਉਂ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮੈ ਬੋਜੂਨਾ ਰਹਾਓ ਸਾਖਤ ਕੇ ਐਸੀ ਹੈ ਰੀਤ ਸੋ ਕਿਸ਼ ਕਰੈ ਸਗਲ ਵਿਪਰੀਤ ਜੀਉ ਪ੍ਰਾਣ ਜਿਨ ਮਨ ਤਨ ਤਾਰਿਆ ਸੋਈ ਠਾਕਰ ਮਨੋਂ ਬਿਸਾਰਿਆ ਬਦੇ ਵਿਕਾਰ ਲਿਖੇ ਬੋ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣ ਆਏ ਬੰਧਨ ਕਾਟੈ ਤਰੇ ਹਰਨ ਆਏ ਰਹਾਓ ਦੂਜਾ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕਹੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦੀਤ ਐਸਾ ਮੀਤ ਕਰੋ ਸਭ ਕੋਏ ਜਾਂ ਤੇ ਬਿਰਥਾ ਕੋਈ ਨਾ ਹੋਏ ਰਹਾਓ ਆਪਣੇ ਸਵਾਇ ਹਿਰਦੈ ਲੈ ਧਾਰਿਆ ਦੁੱਖ ਦਰਦ ਰੋਗ ਸਗਲ ਬਿਧਾਰਿਆ ਰਸਨਾ ਗੀਤੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੋੜੀ ਮਹੱਲਾ ਪੰਜਵਾਂ ਕੋਟ ਬਿਗਨ ਹਿਰੇ ਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾਓ ਸਰਵ ਕਲਿਆਣ ਸੁਖ ਸਨੇ ਧਾਨ ਜਾਂ ਕਹਿ ਹਿਰਦੈ ਵਸੇ ਭਗਵਾਨ ਔਕਦ ਮੰਤਰ ਤੰਤਰ ਸਭ ਸ਼ਾਰ ਕਰਣੇ ਹਰ ਹਿਰਦੈ ਮੈਂ ਧਾਰ ਤਜ ਸਭ ਭਜਨ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰਸੋਈ ਤਿਸ ਬਲ ਰੋਗ ਨ ਵਿਆਪੈ ਕੋਈ ਰਾਮ ਰਮਣ ਤਰਨ ਪੈ ਸਾਗਰ ਸਰਨ ਸੂਰ ਫਾਰੇ ਜਮਕਾਗਰ ਰਹਾਓ ਸਤਿਗੁਰ ਮੰਤਰ ਦੀਨੋ ਹਰ ਦੀਓ ਹਰ ਨਾਮ ਇਹ ਆਸਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਏ ਸਹਾਈ ਮਾਨ ਮੋਖ ਹੋਏ ਗੁਰ ਪਰਮ ਵੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਵਿਖੇ ਰਾਜ ਤੇ ਅੰਧਲਾ ਪਹਾਰੀ ਦੁੱਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕਹੋ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਏ ਰਹਾਓ ਰੋਗ ਤਾਰੇ ਹਰ ਨਾਉ ਬਿਖ ਮਾਤੇ ਕਾਠ ਹੋਰ ਨ ਠਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਆਣ ਸੁਖਾ ਨਾਈ ਆਵੈ ਚੀਤ ਸਦਾ ਸਦਾ ਸਿਮਰੋ ਪ੍ਰਭ ਸਾਮੀ ਮਿਲ ਨਾਨਕ ਹਰਿ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਟ ਪੈਰ ਸੰਗੀ ਪਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ ਐਸਾ ਹਰ ਜਸ ਰਮੋ ਸਭ ਕੋਏ ਸਰਬ ਕਲਾ ਪੂਰਨ ਪ੍ਰਭ ਸੋਏ ਰਹਾਓ ਮਹਾਂ ਤਪਤ ਸਾਗਰ ਸੰਸਾਰ ਪ੍ਰਭ ਖਿਨਮੈ ਪਾਰ ਉਤਾਰਨ ਹਾਰ ਅਨਕ ਬਾਂਧਨ ਤੇਰੇ ਜਾਏ ਬੇਕਾਰ ਜਾਹੇ
अनक बंधन तोरे नहीं जाए, सिमरत नाम मुक्त फल पाए, उक्त सियान इसते कछ नाहि, कर कृपा नान गुण गाहे, गौड़ी महला पंजवा, थाती पाई हर को नाम, विचर संसार पूर्ण सब काम, वडपागी हर कीर्तन गाइए, पार ब्रह्म तू दे ता पाइए रहो, हर के चरण हृदय अर्थार, पर सावर चल उतरे पार, साधु संग करो सब कोए, सदा कल्याण फिर दुख न होए, प्रेम भगत पज गुणी निधान, नानक दरगह पाइए मान, गौड़ी महला पंजवा, जल थल मई जल पूर्ण हर में, प्रम बिन से गाए गुण नीत, उठत सोगत सोवत हर संग पहरुआ, जा कै सिमरन जम नहीं डरुआ रहाओ, चरण कमल प्रभ हृदय निवास, सरल दुख का होया नास, आसा मान तान थन एक, साचे साके मन में टेक, महा गरीब जन साध अनाथ, नानक प्रभ राखे दे हाथ, गौड़ी महला पंजवा, हर हर नाम मजन कर सूचे, कोट ग्रहण पुन फल मूचे रहाओ, हर की चरण मिटै में बसे, जन्म जन्म के किल विख नसे, साग संकीर्तन फल पाया, जहाँ का मार्ग दृष्ट न आया, मान बच कर्म गोविंद आधार, ताते छूटिया बिक संसार, कर कृपा प्रभ दीनो अपना, नानक जाप जपे हर जपना, गौड़ी महला पंजवा, पौ शरणाई हर जन रात जाते, मन तन शीतल चरण हर राते, कह पंजन प्रभ मन न बिसाही, डरपत डरपत जन्म बहुत जाय रहाओ, जा कह हृदय वस्यो हर नाम, सगल मनोरथा के गुण पूर्ण काम, जन्म जरा मृत जिस वास, सो समरथ सिमर सास गिरास, मीत साजन सगा प्रवेक, नान स्वामी नान का नान ते, गौड़ी महला पंजवा, बार राख्यो हृदय संभाल, कर आए गोविंद लै नाल, हर हर नाम संतन कै संग, मंत्र राता राम कै रंग राव, गुरु प्रसाद सागर तरया, जन्म जन्म के किलविक सब हिरया, सुबह सुत नाम पगवंत, पूरे गुर का निर्मल मंत, चरण कमल हृदय मनमाहे, नान पेख जीवे प्रधाव, गौड़ी महला पंजवा, ताने थान गोविंद गुण गाओ, कुशल खेम प्रभु वाय बिसाए रहाओ, देवत जहाँ जहाँ सिमरन नाही, बेपत तहाँ जहाँ हर सिमरन नाही, कोट आनंद हर गुण गाही, हर विषय दुख रोख नेरे, प्रभ सेवा जम लगे ना नेरे, सोड पागे ने चल थान, जय जपिया प्रभ केवल नाम, जय जय यता नल मिला स्वामी, नानको मिलया अंतर जामी, गौड़ी महला पंजवा, जो प्राणी गोविंद त्यावै, पढ़िया अन पढ़िया परम गत पावै, साधु संग सिमर गोपाल, बिन नामै तू झूठा धनवाद रहाओ, रूपवंत सो चतर सियाणा, जिन जन मान्या प्रभ का पाणा, जग में आया सो प्रमाण, घट घट अपना स्वामी जान, कौ नानक जाके पूरे भाग, हर चरणी ताका मन लाग, गौड़ी महला पंजवा, कौ नानक जाके पूर्ण भाग, हर चरणी ताका मन ला, गौड़ी महला पंजवा, हर के दास से साक्त नहीं संग, ओ विखी उस राम को रंग रहाओ, मन असवार जैसे तुरी सिंगारी, ज्यों का पुरख पुचार है नारी, बैल को नेत्रा पाहे दुहावे, गौ चार सिंह पाछे पावे, गाडर ले काम तिन कर पूंजी, सौदे को तावे बिन पूंजी, नानक राम नाम जप चीत, सिमर स्वामी हर समीत, गौड़ी महला पंजवा, सा मत निर्मल कहिए तीर, राम रसायन पीवत बीर, हर के चरण हृदय करे ओट, जन्म जन्म के जन्म मरण के होवत छोड़ रहाओ, सो तन निर्मल जित उपजै न पाप, राम रंग निर्मल प्रताप,